ਹੁਣੇ ਤੁਸੀਂ ਸਰਵਨ ਕਰ ਰਹੇ ਸੀ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ। ਇਸ ਵੇਲੇ ਸਵੇਰ ਦੇ 6 ਵੱਜ ਰਹੇ ਨੇ। ਹੁਣ ਤੋਂ ਕੁਝ ਪਲਾਂ 'ਚ ਤੁਸੀਂ ਸੁਣੋਗੇ ਸਮਾਚਾਰ।

ਹੁਣੇ ਤੁਸੀਂ ਸਰਵਨ ਕਰ ਰਹੇ ਸੀ ਭਗਤੀ ਸੰਗੀਤ ਦਾ ਪ੍ਰੋਗਰਾਮ ਅਰਾਧਨਾ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਇਸ ਵੇਲੇ ਸਵੇਰ ਦੇ 6:30 ਹੋਏ ਨੇ। ਆਓ ਸੁਣੀਏ ਪ੍ਰੋਗਰਾਮ ਖੇਤੀਬਾੜੀ।

0: ਸਾਡੇ ਬਿਲਕੁਲ ਇਹੀ ਸਮਾਂ ਹੈ ਕਿ ਹੁਣ ਜਿਹੜੀ ਮੰਡੀਕਾਰੀ ਦੇ ਵਿੱਚ ਸਾਨੂੰ ਕੁਆਂਟਿਟੀ ਨਹੀਂ ਚਾਹੀਦੀ, ਮੰਡੀਕਾਰੀ ਦੇ ਵਿੱਚ ਸਾਨੂੰ
1: ਕੁਆਲਿਟੀ ਚਾਹੀਦੀ ਆ।
0: ਜਿਹੜੇ ਵੀ ਦਾਣੇ ਅਸੀਂ ਲੈ ਕੇ ਜਾਂਦੇ ਹਾਂ ਉਹ ਕਿਸ ਕੁਆਲਿਟੀ ਦੇ ਹੈ, ਕਿਸ ਪਾਏ ਦੇ ਹੈ, ਉਹਦੇ ਲਿਹਾਜ਼ ਨਾਲ ਬੱਚਿਆਂ ਨੂੰ ਤੁਹਾਨੂੰ ਭਾਅ ਮਿਲਣਾ ਹੈ। ਹੁਣ ਸਾਡੇ ਕਣਕ ਦੀ ਗੱਲ ਦੇਖ ਲਓ ਆਪਾਂ, ਜੋ ਕਣਕ ਦਾ MSP ਹੈ ਉਸਦੇ ਉੱਤੇ ਤਾਂ ਭਾਅ ਸਾਨੂੰ ਮਿਲਦਾ ਹੀ ਮਿਲਦਾ ਹੈ। ਸਾਡੇ ਐਸੇ ਜ਼ਿਮੀਦਾਰ ਵੀ ਹੈ ਜਿਹੜੇ ਔਰਗੈਨਿਕ ਤਰੀਕਿਆਂ ਨਾਲ ਕਣਕ ਨੂੰ ਪੈਦਾ ਕਰਕੇ ਉਹ ਮੂੰਹ ਮੰਗੇ ਪੈਸੇ ਵੀ ਕਮਾਉਂਦੇ। ਰੰਗਾ ਸਿੰਘ
1: ਬਿਲਕੁਲ ਹੀ ਸਹੀ,
0: ਇਸੇ ਤਰ੍ਹਾਂ ਜਿਹੜੀ ਹੈ ਝੋਨਾ ਆਪਾਂ ਪੈਦਾ ਕਰਦੇ ਹਾਂ, ਝੋਨੇ ਦੀ ਸਾਨੂੰ MSP ਜਿਹੜੀ ਹੈ ਉਹ ਮਿਲਦੀ ਹੈ, ਪਰ ਜਿਹੜੇ ਲੋਕ ਬਾਸਮਤੀ ਪੈਦਾ ਕਰਦੇ ਆ ਔਰ ਕੁਆਲਿਟੀ ਦੀ ਪੈਦਾ ਕਰਦੇ ਆ, ਖੁਸ਼ਬੂਦਾਰ ਬਾਸਮਤੀ ਪੈਦਾ ਕਰਦੇ ਆ, ਮੂੰਹ ਮੁੰਗੇ ਪੈਸੇ ਕਮਾਉਂਦੇ ਆ।
1: ਬਿਲਕੁਲ ਜੀ ਬਿਲਕੁਲ।
0: ਸੋ ਇਸ ਕਰਕੇ ਰੰਗਾ ਸਿੰਘ ਜੀ ਇਹ ਬੜਾ ਇੱਕ ਬਰੀਕੀ ਦਾ ਵਿਸ਼ਾ ਹੈ। ਮੰਡੀਕਾਰੀ ਇਹੀ ਨਹੀਂ ਹੈ ਕਿ ਤੁਸੀਂ ਟਰਾਲੀ ਦੇ ਵਿੱਚ ਦਾਣੇ ਪਾਏ ਤੇ ਜਾ ਕੇ ਮੰਡੀ 'ਚ ਢੇਰੀ ਕਰਤੇ, ਤੂਲ ਹੋ ਗਿਆ, ਜਿੰਨੀ ਫਸਲ ਹੋਈ ਉਹਦੇ ਪੈਸੇ ਫੜ ਲਏ। ਇਹ ਤਾਂ ਇੱਕ ਵਿਕਰੀ ਹੈ ਫਸਲ ਦੀ ਤੁਸੀਂ ਕਰਤੀ। ਇੱਕ ਮੰਡੀਕਾਰੀ ਤਾਂ ਮਤਲਬ ਇਹ ਤੁਹਾਨੂੰ ਐਸਾ ਵਿਸ਼ਾ ਹੈ ਜਿਹਦੇ ਬਾਰੇ ਤੁਹਾਨੂੰ ਗੰਭੀਰ, ਤਾਂ ਮੈਂ ਤਾਂ ਇਹ ਕਹਿਣਾ ਕਿ ਬੰਦੇ ਨੂੰ ਯੂਨੀਵਰਸਿਟੀ ਨਾਲ ਰਾਬਤਾ ਕਰਨਾ ਚਾਹੀਦਾ ਹੈ
1: ਜੀ।
0: ਉਹ ਵੱਖ ਵੱਖ ਤਰ੍ਹਾਂ ਦੀਆਂ ਟ੍ਰੇਨਿੰਗਾਂ ਦਿੰਦੇ ਹੈ, ਜਿੱਦਾਂ ਹੁਣ ਦੁੱਧ ਦੀ ਮੰਡੀਕਾਰੀ ਹੈ, ਦੁੱਧ ਦੀ ਮੰਡੀਕਾਰੀ ਤੇ ਉਹ ਬਰੀਕੀ ਨਾਲ ਦੱਸਦੇ ਭਾਈ ਇਹਦਾ ਮੰਡੀਕਰਨ ਆਪਾਂ ਕਿੱਦਾਂ ਕਰਨਾ ਹੈ
1: ਜੀ।
0: ਸਬਜ਼ੀਆਂ ਦੀ ਮੰਡੀਕਾਰੀ ਹੈ ਰੰਗਾ ਸਿੰਘ ਜੀ, ਸਬਜ਼ੀਆਂ ਦਾ ਸੁਚੱਜਾ ਮੰਡੀਕਰਨ। ਹੁਣ ਸਬਜ਼ੀ ਹੈ, ਇੱਕ ਬੰਦਾ ਤਾਂ ਆਇਆ ਵੀ ਸਬਜ਼ੀ ਤੋੜੀ ਪਾਈ ਟੋਕਰੇ ਚ ਲੈ ਗਿਆ,
1: ਨਾ ਜੀ ਨਾ,
0: ਉਹਨੂੰ ਭਾਵ ਨੂੰ ਹੋ ਜਾਂਦਾ, ਜਿੰਨੀ ਆਸਾਨੀ ਨਾਲ ਉਹ ਮੰਡੀ ਚ ਜਾਂਦਾ ਹੈ ਉਨੀ ਆਸਾਨੀ ਨਾਲ ਵਾਪਸ ਵੀ ਆ ਜਾਣਾ। ਹੁਣ ਇੱਕ ਬੰਦਾ ਰੰਗਾ ਸਿੰਘ ਜੀ ਐਸਾ ਹੈ ਜਿਹੜਾ ਸਬਜ਼ੀ ਨੂੰ ਤੋੜਦਾ ਹੈ, ਛੋਟੇ ਆਕਾਰ ਦੀ ਸਬਜ਼ੀ ਅਲੱਗ ਹੈ, ਜਿਹੜੀ ਵੱਡੇ ਆਕਾਰ ਦੀ ਸਬਜ਼ੀ ਅਲੱਗ ਪੈਕ ਕਰਦਾ ਹੈ, ਜੇ ਕੋਈ ਗਲਿਆ ਸੜਿਆ ਦਾਗੀ ਹੈ ਉਹਨੂੰ ਬਾਹਰ ਕੱਢ ਕੇ ਸੁੱਟ ਦਿੰਦਾ ਹੈ। ਇੱਥੇ ਹੈ ਨਾ,
1: ਬਿਲਕੁਲ
0: ਇਹ ਮਿਹਨਤ ਹੈ, ਮੰਡੀਕਾਰੀ ਇੱਕ ਮਿਹਨਤ ਦਾ ਵਿਸ਼ਾ ਹੈ। ਜਿੰਨੀ ਤੁਸੀਂ ਮੰਡੀਕਾਰੀ ਦੇ ਵਿੱਚ ਰੰਗਾ ਸਿੰਘ ਜੀ ਮਿਹਨਤ ਕਰੋਗੇ, ਪੈਸੇ ਉਸ ਲਿਹਾਜ਼ ਨਾਲ ਹੀ ਤੁਹਾਡੇ ਜੇਬੇ ਪੈਣੇ।
1: ਬਿਲਕੁਲ, ਮੈਂ ਤਾਂ ਦੇਖੋ ਕਈ ਵਾਰੀ ਇਹ ਵੀ ਦੇਖਦਾ ਹੁੰਦਾ ਕਿ ਮੰਡੀਕਾਰੀ ਵਿੱਚ ਜਿਹੜੇ ਖਰੀਦਦੇ ਆ ਨਾ ਉਹ ਹੱਥ 'ਚ ਮਾੜੇ ਜਿਹੇ ਦਾਣੇ ਪਾਉਂਦੇ ਆ, ਉਹਨੂੰ
0: ਨਮੀ ਦੀ
1: ਸੁਗੰਧ ਵੀ ਲੈਂਦੇ, ਉਹਦੀ ਜਾਣ ਪਹਿਚਾਣ ਕਰਦੇ।
0: ਹੁਣ ਆਪਾਂ ਜਿਹੜੀ ਮੂਹਰੀ ਫਸਲ ਸਾਡੀ ਖੜੀ ਹੈ, ਝੋਨੇ ਦੀ ਫਸਲ ਹੈ, ਸੁੱਕਣ ਨਾਲ ਆਪਾਂ ਕੱਟਣੀ ਹੈ ਤੇ ਉਹਦੀ ਮੰਡੀਕਾਰੀ ਕਰਨੀ ਹੈ, ਇਹਦੇ 'ਚ ਰੰਗਾ ਸਿੰਘ ਜੀ ਬੜਾ ਇੱਕ ਧਿਆਨ ਰੱਖਣਾ ਹੈ ਕਿ ਦੇਖੋ ਫਸਲ ਦੇ ਵਿੱਚ ਜਿਹੜੀ ਨਿਰਧਾਰਿਤ ਨਮੀ ਦੀ ਮਾਤਰਾ ਹੈ ਆਪਾਂ ਉਸੇ ਲਿਹਾਜ਼ ਨਾਲ ਲੈ ਕੇ ਜਾਣੀ ਹੈ।
1: ਬਿਲਕੁਲ ਸਹੀ ਹੈ।
0: ਬਾਅਦ ਦੇ ਵਿੱਚ ਆਪਾਂ ਮੰਡੀ 'ਚ ਜਾ ਕੇ ਬਰਾਨ ਹੋਈਏ ਉੱਥੇ ਬੈਠੇ ਰਹੀਏ, ਫਸਲ ਸਾਡੀ ਅਗਲਾ ਕਹੂ ਜੀ ਸੁਕਾਓ ਪਹਿਲਾਂ, ਹੈ ਕਿ ਨਹੀਂ। ਸੋ ਇਹ ਕੰਬਾਈਨ ਹੈ, ਜਿੱਦਾਂ ਹੁਣ ਕੰਬਾਈਨ ਦੀ ਆਪਾਂ ਵਰਤੋਂ ਕਰਨੀ ਹੈ, ਲਾਲਚ ਨਾ ਕਰੀਏ ਵੀ ਹੁਣ ਕੰਬਾਈਨ ਆਈ ਹੈ ਚਲੋ ਜੀ ਨਾਲ ਹੀ ਆਪਾਂ ਵਧਾ ਦਈਏ,
1: ਨਾ ਜੀ ਨਾ,
0: ਹੈ ਤੁਸੀਂ ਜਿਹੜਾ ਹੈ ਵਿਆਹੁਣ ਦੇ ਲਿਹਾਜ਼ ਨਾਲ ਚੱਲੋ, ਪਹਿਲਾਂ ਜਿਹੜਾ ਹੈ ਟਾਈਮ ਜਿਹੜਾ ਹੈ ਸਮਾਂ ਸਾਰਨੀ ਉਸ ਹਿਸਾਬ ਨਾਲ ਨੀਅਤ ਕਰੋ ਕਿ ਇੰਨੇ ਕੁ ਦਿਨਾਂ ਬਾਅਦ ਮੇਰੀ ਫਸਲ ਪਕਾਈ ਤੇ ਆ ਜਾਣੀ ਹੈ, ਟਾਈਮ ਉਸ ਲਿਹਾਜ਼ ਨਾਲ ਦਿਓ, ਹੈ ਨਾ, ਉਸੇ ਤਰ੍ਹਾਂ ਆੜ੍ਹਤੀ ਨਾਲ ਗੱਲ ਕਰੋ। ਸੋ ਇਸ ਕਰਕੇ ਦਾਣੇ ਜਦੋਂ ਆਪਾਂ ਸਹੀ ਦਾਣੇ ਲੈ ਕੇ ਜਾਵਾਂਗੇ, ਸਾਫ਼ ਸੁਥਰੇ ਦਾਣੇ ਲੈ ਕੇ ਜਾਵਾਂਗੇ, ਸਹੀ ਮਾਤਰਾ 'ਚ ਨਮੀ ਵਾਲੇ ਦਾਣੇ ਲੈ ਕੇ ਜਾਵਾਂਗੇ ਤੇ ਰੰਗਾ ਸਿੰਘ ਜੀ ਦਾ ਭਾਅ ਵੀ ਵਾਜਬ ਮਿਲੂਗਾ ਤੇ ਅਸੀਂ ਟਾਈਮ ਨਾਲ ਆਪਣੇ ਘਰ ਵੀ ਆਵਾਂਗੇ। ਸੋ ਇਸ ਕਰਕੇ ਕੱਲੀ ਆਪਾਂ ਝੋਨੇ ਦੀ ਮੰਡੀਕਾਰੀ ਦੇ ਨਹੀਂ, ਆਪਾਂ ਬਾਕੀ ਜਿਹੜੀਆਂ ਫਸਲਾਂ ਹੈ ਸਾਰੀਆਂ ਫਸਲਾਂ ਦਾ ਸੁਚੱਜਾ ਮੰਡੀਕਰਨ ਜਿਹੜਾ ਇਸੇ ਗੱਲ ਤੇ ਖੜਾ ਹੈ ਕਿ ਉਹਦੀ ਚੋਣ ਤੋਂ ਲੈ ਕੇ ਉਹਦੀ ਪਰਵਰਿਸ਼ ਤੇ ਉਹਦੀ ਮੰਡੀਕਾਰੀ ਤੱਕ ਤੁਸੀਂ ਕਿਤੇ ਵੀ ਅਲਗਰਜ਼ੀ ਜਿਹੜੀ ਹੈ ਤੁਹਾਡੀ ਉਹ ਨਹੀਂ ਚੱਲਣੀ।
1: ਬਿਲਕੁਲ,
0: ਮੰਡੀਕਾਰ ਤਾਂ ਜਾ ਕੇ ਚੱਲਣੀ ਚੱਲਣੀ ਨੰਗਾ ਸਿੰਘ ਜੀ, ਮੰਡੀ ਤਾਂ ਇਹ ਹੈ ਵੀ ਤੁਹਾਨੂੰ ਖੜ ਕੇ ਜਦ ਤੱਕ ਫਸਲ ਬੋਰੀਆਂ 'ਚ ਪੈ ਕੇ ਜਿਹੜਾ ਹੈ ਨਹੀਂ ਤੇ ਤਦ ਤੱਕ ਤੁਹਾਨੂੰ ਇੱਧਰ ਉੱਧਰ ਹੋਣਾ ਵੀ ਮੰਡੀ ਦੇ ਵਿੱਚ ਖਤਰਨਾਕ ਸਾਬਤ,
1: ਲਗਰਜੀ ਵੀ ਨਹੀਂ ਕਰਨੀ, ਆਪਣੀ ਮੰਡੀ ਵਿੱਚ ਆਪਣੀ ਫਸਲ ਦੀ ਆਪ ਸੰਭਾਲ ਕਰਨੀ।
0: ਚੱਲੀਏ ਆਪਾਂ,
1: ਚੱਲਣਾ ਚਾਹੀਦਾ ਜੀ।
0: ਜੈ ਹਿੰਦ ਜੀ,
1: ਜੈ ਹਿੰਦ ਜੀ।

ਹੁਣੇ ਤੁਸੀਂ ਮਾਨਸ ਗਾਨ ਪ੍ਰੋਗਰਾਮ ਚ ਸਰਵਣ ਕਰ ਰਹੇ ਸੀ ਸ਼੍ਰੀ ਰਾਮ ਚਰਿਤ ਮਾਨਸ ਦਾ ਲੜੀਵਾਰ ਪਾਠ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਇਸ ਵੇਲੇ ਸਵੇਰ ਦੇ 6:50 ਹੋ ਰਹੇ ਨੇ। ਹੁਣ ਤੁਸੀਂ ਪਰਿਚੇ ਤਹਿਤ ਅੱਜ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮਾਂ ਦਾ ਵੇਰਵਾ ਤੇ ਉਹਨਾਂ ਦਾ ਪ੍ਰਸਾਰਣ ਸਮਾਂ ਸੁਣੋਗੇ।

ਹੁਣ ਤੋਂ ਥੋੜੀ ਦੇਰ ਬਾਅਦ ਸਵੇਰੇ 7:02 ਤੇ ਤੁਸੀਂ ਸੁਣੋਗੇ ਜਾਣਕਾਰੀ ਤੇ ਮਨੋਰੰਜਨ ਭਰਪੂਰ ਪ੍ਰੋਗਰਾਮ ਸੋਹਣੀ ਸਵੇਰ। ਸਵੇਰੇ 8:40 ਤੇ ਪ੍ਰੋਗਰਾਮ ਮਹਿਕ ਪੰਜਾਬ ਦੀ ਪੇਸ਼ ਕੀਤਾ ਜਾਵੇਗਾ, ਜਿਸ ਵਿੱਚ ਤੁਸੀਂ ਪੰਜਾਬੀ ਫਿਲਮਾਂ ਚੋਂ ਲਏ ਗੀਤ ਸੁਣ ਸਕੋਗੇ। ਇੱਕ ਕਲਾਕਾਰ ਪ੍ਰੋਗਰਾਮ

ਦਾ ਵੇਲਾ ਰਹੇਗਾ ਸਵੇਰੇ 9:02। ਅੱਜ ਦੇ ਇਸ ਪ੍ਰੋਗਰਾਮ ਦੇ ਕਲਾਕਾਰ ਹੋਣਗੇ ਮਸ਼ਹੂਰ ਕਵੀ ਤੇ ਗੀਤਕਾਰ ਮਜਰੂਹ ਸੁਲਤਾਨਪੁਰੀ। ਸਵੇਰੇ 9:30 ਗਜ਼ਲਾਂ ਲੈ ਕੇ ਹਾਜ਼ਰ ਹੋਵਾਂਗੇ। ਸਵੇਰੇ 10:02 ਤੇ ਪ੍ਰੋਗਰਾਮ ਹੈਲੋ ਫਰਮਾਇਸ਼ ਪੇਸ਼ ਕੀਤਾ ਜਾਵੇਗਾ, ਜਿਸ ਵਿੱਚ ਤੁਸੀਂ ਫੋਨ ਕਾਲ ਕਰਕੇ ਆਪਣੇ ਪਸੰਦੀਦਾ ਹਿੰਦੀ ਫਿਲਮੀ ਗੀਤ ਸੁਣ ਸਕੋਗੇ। ਧਮਕ ਜਲੰਧਰ ਪੈਂਦੀ ਇਸ ਪ੍ਰੋਗਰਾਮ ਦਾ ਵੇਲਾ ਰਹੇਗਾ ਸਵੇਰੇ 11:05। ਇਸ ਪ੍ਰੋਗਰਾਮ 'ਚ ਤੁਹਾਡੀਆਂ ਵਟਸਐਪ ਰਾਹੀਂ ਭੇਜੀਆਂ ਗਈਆਂ ਫਰਮਾਇਸ਼ਾਂ ਦੇ ਗੀਤ ਸੁਣਵਾਏ ਜਾਣਗੇ।

ਤਹਿਤ ਦੰਦਾਂ ਦੇ ਰੋਗ ਕਾਰਨ ਤੇ ਇਲਾਜ ਬਾਰੇ ਜਾਣਕਾਰੀ ਦਿੱਤੀ ਜਾਵੇਗੀ। ਇਸ ਦੇ ਨਾਲ ਹੀ ਕਥਾ ਲੋਕ ਸਿਲਸਿਲੇ ਦੇ ਤਹਿਤ ਕਹਾਣੀ ਸੁਣੋਗੇ ਆਪਣਾ ਆਪਣਾ ਹਿੱਸਾ। ਨਾਲ ਹੀ ਸਮਾਜ ਵਿੱਚ ਬਜ਼ੁਰਗ ਦੀ ਮਹੱਤਤਾ ਵਿਸ਼ਾ ਬਾਰੇ ਜਾਣਕਾਰੀ ਦੇਣਗੇ ਡਾਕਟਰ ਰਣਜੀਤ ਸਿੰਘ। ਫਾਜੀ ਮੀਰਾ ਲਈ ਪ੍ਰੋਗਰਾਮ ਪੇਸ਼ ਕੀਤਾ ਜਾਵੇਗਾ ਦੁਪਹਿਰ 1:15 ਤੇ, ਤੇ ਦੁਪਹਿਰ 2:30 ਦਾ ਵੇਲਾ ਹੋਵੇਗਾ ਪ੍ਰੋਗਰਾਮ ਰੰਗਲੀ ਧਰਤੀ ਦਾ। ਇਸ ਪ੍ਰੋਗਰਾਮ ਵਿੱਚ ਅੱਜ ਤੁਸੀਂ ਨਿਰਮਲ ਸਿੰਘ ਧਾਰੀਵਾਲ ਦੇ ਗਾਏ ਲੋਕ ਗੀਤ ਸੁਣ ਸਕੋਗੇ।

ਅਸੀਂ ਆਪਣੀ ਦੂਜੀ ਸਭਾ ਦੇ ਪ੍ਰੋਗਰਾਮ ਲੈ ਕੇ ਹਾਜ਼ਰ ਹੋਵਾਂਗੇ ਸ਼ਾਮ 4 ਵਜੇ ਤੇ 4:02 ਤੇ ਤੁਸੀਂ ਸੁਣੋਗੇ ਪੰਜਾਬੀ ਫਿਲਮ ਸੰਗੀਤ। ਸ਼ਾਮ 4:30 ਵਜੇ ਅਸੀਂ ਤੁਹਾਨੂੰ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਲੈ ਚੱਲਾਂਗੇ ਜਿੱਥੋਂ ਤੁਸੀਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰੋਗੇ। ਸ਼ਾਮ 5:30 ਵਜੇ ਦਾ ਵੇਲਾ ਰਹੇਗਾ ਰੋਜ਼ਾਨਾ ਪ੍ਰੋਗਰਾਮ ਗੁਰਬਾਣੀ ਵਿਚਾਰ ਦਾ।

0: ਸਪਾਂਸਰਡ ਪ੍ਰੋਗਰਾਮ ਕਿਸਾਨ ਬਾਣੀ ਸੁਣ ਸਕੋਗੇ ਸ਼ਾਮ 6:30 ਵਜੇ। ਅੱਜ ਦੇ ਇਸ ਪ੍ਰੋਗਰਾਮ ਵਿੱਚ ਖੇਤੀ ਸੰਦੇਸ਼, ਕਿਸਾਨ ਸਮਾਚਾਰ, ਮੌਸਮ ਦਾ ਹਾਲ ਤੇ ਮੰਡੀਆਂ ਦੇ ਭਾਅ ਦੀ ਜਾਣਕਾਰੀ ਦਿੱਤੀ ਜਾਵੇਗੀ। ਸ਼ਾਮ 7 ਵਜੇ ਸੁਣੋਗੇ ਪੰਜਾਬੀ ਗੀਤ ਤੇ 7:10 ਤੇ ਜਨ ਸੇਵਾ ਤੇ ਦੇਸ਼ ਸੇਵਾ ਪ੍ਰੋਗਰਾਮ ਸਾਡੇ ਦਿੱਲੀ ਕੇਂਦਰ ਤੋਂ ਪ੍ਰਸਾਰਿਤ ਕੀਤਾ ਜਾਵੇਗਾ। ਸ਼ਾਮ 7:55 ਤੇ ਗਜ਼ਲ ਤੇ 8 ਫਿਲਮ ਸੰਗੀਤ ਤੋਂ ਬਾਅਦ ਜਨ ਸੇਵਾ ਤੋਂ ਦੇਸ਼ ਸੇਵਾ ਤੱਕ ਪ੍ਰੋਗਰਾਮ ਦੇ ਤਹਿਤ ਅੱਜ ਦਾ ਵਿਸ਼ਾ ਰਹੇਗਾ ਸਵੱਛ ਭਾਰਤ ਮਿਸ਼ਨ, ਜਿਸ ਦੇ ਬਾਰੇ ਜਾਣਕਾਰੀ ਦਿੱਤੀ ਜਾਵੇਗੀ। ਰਾਤ 9 ਸੁਣੋਗੇ ਨਿਊਜ਼ ਐਟ 9 ਤੇ 9:15 ਸਪੋਟਲਾਈਟ। ਦੁਨੀਆਂ ਏਸ਼ੀਆਈ ਖੇਡਾਂ ਦੀਆਂ ਮੁੱਖ ਝਲਕੀਆਂ ਸੁਣ ਸਕੋਗੇ ਰਾਤ 10 ਸਾਡੇ ਦਿੱਲੀ ਕੇਂਦਰ ਤੋਂ। 10:20 ਤੇ ਹਿੰਦੀ ਗੀਤ ਤੋਂ ਬਾਅਦ ਰਾਤ 10:30 ਸਰਗਮ ਪ੍ਰੋਗਰਾਮ ਲੈ ਕੇ ਹਾਜ਼ਰ ਹੋਵਾਂਗੇ। ਇਸ ਦੇ ਨਾਲ ਹੀ ਖ਼ਬਰਾਂ ਵੀ ਆਪਣੇ ਮਿੱਥੇ ਸਮੇਂ ਅਨੁਸਾਰ ਰੋਜ਼ਾਨਾ ਵਾਂਗ ਪ੍ਰਸਾਰਿਤ ਕੀਤੀਆਂ ਜਾਣਗੀਆਂ। ਇਹ ਸੀ ਸਾਡੇ ਅੱਜ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮਾਂ ਦਾ ਵੇਰਵਾ ਤੇ ਉਹਨਾਂ ਦਾ ਪ੍ਰਸਾਰਣ ਸਮਾਂ। ਤੁਸੀਂ ਸਾਡੇ ਪ੍ਰੋਗਰਾਮ ਨਿਊਜ਼ ਔਨ AIR ਤੇ ਵੇਵਜ਼ ਐਪ ਰਾਹੀਂ ਵੀ ਸੁਣ ਸਕਦੇ ਹੋ। ਮੀਡੀਅਮ ਵੇਵ 343.6 ਯਾਨੀ 873 ਕਿਲੋ ਹਰਟਸ ਤੇ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ। ਇਸ ਵੇਲੇ ਸਵੇਰ ਦੇ 6:55 ਹੋ ਰਹੇ ਨੇ। ਹੁਣ ਸੁਣੋਗੇ ਸੰਸਕ੍ਰਿਤ ਚ ਸਮਾਚਾਰ।
1: ਆਕਾਸ਼ਵਾਣੀ ਸੰਪ੍ਰਤਿ ਵਾਰਤਾ ਸ਼੍ਰੂਯੰਤਾਮ ਪ੍ਰਵਾਚਿਕਾ ਰਿਚਾ ਝਾ। अथ वार्ताः। प्रधानमन्त्री नरेन्द्र मोदी अद्य नवदिल्ल्यां भारत मण्डपम् इत्यत्र संघलोक सेवायोगस्य शताब्दी समारोहे सहभागं करिष्यति। सः अस्मिन् अवसरे आयोजितं कार्यक्रममपि सम्बोधयिष्यति। अयं कार्यक्रमः विगतवर्षस्य अक्टूबर मासस्य प्रथमदिनांकात् प्रारब्धानां आवर्षं यावत् प्रवर्तमानानां समारोहाणां समापन सूचकः भविष्यति। 26th-19th वर्षे संघलोक सेवायोगस्य स्थापनायाः शतवर्षपूर्त्यवसरे एतस्य समारोहस्य आयोजनं भवति। श्रीमोदी संघलोक सेवायोगस्य शताब्दी

ਕੰਟਰੋਲ ਉਪਾਵਾਂ ਨੂੰ ਸਖ਼ਤ ਤਾਲਮੇਲ ਅਤੇ ਸਮੇਂ ਸਿਰ ਲਾਗੂ ਕਰਨ ਦਾ ਸੱਦਾ ਦਿੱਤਾ। ਪੰਜਾਬ ਦੀਆਂ ਮੰਡੀਆਂ ਵਿੱਚ ਝੋਨੇ ਦੀ ਖਰੀਦ ਅੱਜ ਤੋਂ ਸ਼ੁਰੂ, ਸਰਕਾਰ ਵੱਲੋਂ ਸਾਰੀਆਂ ਤਿਆਰੀਆਂ ਮੁਕੰਮਲ। ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਮਿਸ਼ਨ ਕਲੀਨ ਪਟਿਆਲਾ ਤਹਿਤ 13 ਟਨ ਤੋਂ ਵੱਧ ਕੂੜਾ ਚੁੱਕਿਆ ਗਿਆ। ਵਧੀਆ ਕਾਰਗੁਜ਼ਾਰੀ ਵਾਲੀਆਂ ਸੰਸਥਾਵਾਂ ਨੂੰ ਕੀਤਾ ਸਨਮਾਨਿਤ। PSPCL ਵੱਲੋਂ ਖੇਤੀਬਾੜੀ ਟਿਊਬਵੈੱਲ ਖਪਤਕਾਰਾਂ ਦੇ ਅਣ ਅਧਿਕਾਰਿਤ ਵਾਧੂ ਲੋਡ ਨੂੰ ਨਿਯਮਿਤ ਕਰਨ ਲਈ ਵਲੰਟਰੀ ਡਿਸਕਲੋਜ਼ਰ ਸਕੀਮ ਲਾਗੂ ਕੀਤੀ ਗਈ। ਮਰਦਮਸ਼ੁਮਾਰੀ 2027 ਦੇ ਦੂਜੇ ਗੇੜ ਆਬਾਦੀ ਗਣਨਾ ਸੰਬੰਧੀ ਜਲੰਧਰ ਵਿੱਚ ਫੀਲਡ ਟ੍ਰੇਨਰਾਂ ਨੂੰ 3 ਰੋਜ਼ਾ ਸਿਖਲਾਈ ਪ੍ਰੋਗਰਾਮ ਤਹਿਤ ਟ੍ਰੇਨਿੰਗ ਬੀਤੇ ਕੱਲ੍ਹ ਸਮਾਪਤ ਹੋਈ। ਅਤੇ ਏਸ਼ੀਆਈ ਖੇਡਾਂ ਵਿੱਚ ਭਾਰਤ ਵੱਲੋਂ ਤਮਗੇ ਜਿੱਤਣ ਦਾ ਸਿਲਸਿਲਾ ਜਾਰੀ, ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਨੇ ਖਿਡਾਰੀਆਂ ਨੂੰ ਵਧਾਈ ਦਿੱਤੀ। ਇਸ ਹੁਣ ਤੱਕ ਦੀਆਂ ਮੁੱਖ ਖਬਰਾਂ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ ਤੇ ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ। ਇਸ ਵੇਲੇ ਸਵੇਰ ਦੇ 7:02 ਹੋਏ ਨੇ। ਆਓ ਸੁਣੀਏ ਪ੍ਰੋਗਰਾਮ ਸੋਹਣੀ ਸਵੇਰ।

ਕਿਸ਼ੋਰ ਕੁਮਾਰ ਦੀ ਆਵਾਜ਼ ਦੇ ਵਿੱਚ ਹੁਣੇ ਤੁਸੀਂ ਇਹ ਗੀਤ ਸੁਣਿਆ ਤੇ ਇਸ ਗੀਤ ਦੇ ਨਾਲ ਹੀ ਨਾਲ ਸੋਹਣੀ ਸਵੇਰ ਦੀ ਸ਼ੁਰੂਆਤ ਹੋ ਚੁੱਕੀ ਹੈ ਜੀ। ਜੀ ਹਾਂ, ਸੂਰਜ ਚੜ ਚੁੱਕਿਆ ਹੈ, ਦਿਨ ਚੜ ਗਿਆ, ਚਿੜੀਆਂ ਦੀ ਚਹਿਚਹਾਟ ਸ਼ੁਰੂ ਹੋ ਚੁੱਕੀ ਹੈ ਤੇ ਇਸ ਦੇ ਨਾਲ ਹੀ ਨਾਲ ਪ੍ਰੋਗਰਾਮ ਵੀ ਤਾਂ ਤੁਸੀਂ ਟਿਊਨ ਕਰ ਲਿਆ ਤੇ ਇਹ ਸਾਰੇ ਸੁਮੇਲ ਤੋਂ ਇੱਕ ਗੱਲ ਤਾਂ ਸਮਝ ਆ ਜਾਂਦੀ ਹੈ ਕਿ ਪ੍ਰੋਗਰਾਮ ਦੇ ਨਾਲ ਨਾਲ ਦਿਨ ਵੀ ਚੜ ਗਿਆ ਹੈ। ਜਦੋਂ ਸਵੇਰੇ ਸਵੇਰੇ ਉੱਠ ਕੇ ਪੂਰੇ ਆਲੇ ਦੁਆਲੇ ਝਾਤ ਮਾਰਦੇ ਹਾਂ ਨਾ ਤਾਂ ਆਪਣਾ ਆਲੇ ਦੁਆਲੇ ਦਾ ਵਰਤਾਰਾ ਵੇਖ ਕੇ ਮਨ ਬੜਾ ਖੁਸ਼ ਹੁੰਦਾ। ਕੁਦਰਤ ਨੇ ਸਾਨੂੰ ਬੇਸ਼ੁਮਾਰ ਚੀਜ਼ਾਂ ਦਿੱਤੀਆਂ ਨੇ, ਪੇੜ ਪੌਦੇ ਜੀਵ ਜੰਤੂ ਹਰ ਰੰਗ ਦੇ, ਹਰ ਸਾਈਜ਼ ਦੇ, ਭਿੰਨ ਭਿੰਨ ਭਾਂਤ ਭਾਂਤ ਦੇ, ਇੰਨਾ ਕੁਛ ਦਿੱਤਾ ਹੈ ਕਿ

ਅਸੀਂ ਇਹਦਾ ਸ਼ੁਕਰਾਨਾ ਵੀ ਨਹੀਂ ਕਰਦੇ ਤੇ ਨਾ ਹੀ ਅਸੀਂ ਇਹਨਾਂ ਦੀਆਂ ਕਿਸਮਾਂ ਨੂੰ ਸਮਝਦੇ ਹਾਂ, ਇਹਨਾਂ ਦੇ ਫਾਇਦਿਆਂ ਨੂੰ ਸਮਝਦੇ ਹਾਂ। ਦੋਸਤੋ, ਬਹੁਤ ਸਾਰੇ ਜੀਵ ਤਾਂ ਇਹੋ ਜਿਹੇ ਨੇ ਸਾਡੇ ਕੁਦਰਤ ਨੇ ਸਾਨੂੰ ਦਿੱਤੇ ਜਿਨ੍ਹਾਂ ਨੂੰ ਦੇਖ ਕੇ ਅਸੀਂ ਡਰ ਵੀ ਜਾਂਦੇ ਹਾਂ, ਅਤੇ ਬਹੁਤ ਸਾਰੇ ਜੀਵ ਇਹੋ ਜਿਹੇ ਨੇ ਜਿਨ੍ਹਾਂ ਨੂੰ ਦੇਖ ਕੇ ਅਸੀਂ ਘਬਰਾ ਜਾਂਦੇ ਹਾਂ, ਅਤੇ ਕਈ ਤਾਂ ਅਜਿਹੇ ਨੇ ਜਿਨ੍ਹਾਂ ਨੂੰ ਦੇਖ ਕੇ ਹੀ ਮਨ ਵਿੱਚ ਪਿਆਰ ਜਾਗ ਜਾਂਦਾ ਹੈ, ਚਿਹਰੇ 'ਤੇ ਮੁਸਕਰਾਹਟ ਆ ਜਾਂਦੀ ਹੈ, ਇੱਕ ਅਜੀਬ ਜਿਹੀ ਖੁਸ਼ੀ ਮਹਿਸੂਸ ਹੁੰਦੀ ਹੈ। ਕੁਦਰਤ ਦੀਆਂ ਬਣਾਈਆਂ ਹਰ ਚੀਜ਼ਾਂ ਸਾਡੇ ਅੰਦਰ ਕੋਈ ਨਾ ਕੋਈ ਭਾਵਨਾ ਵੀ ਤਾਂ ਜਗਾਉਂਦੀਆਂ ਨੇ, ਜਿਵੇਂ ਡਰ ਦੀ ਭਾਵਨਾ, ਘਬਰਾਉਣ ਦੀ ਭਾਵਨਾ, ਪਿਆਰ ਦੀ ਭਾਵਨਾ, ਖੁਸ਼ੀ ਦੀ ਭਾਵਨਾ। ਅਤੇ ਕੁਦਰਤ ਦੀ ਇੱਕ ਇਹੋ ਜਿਹੀ ਹੀ ਇੱਕ ਨਿੱਕੀ ਜਿਹੀ ਰਚਨਾ ਜਿਹੜੀ ਜਿੱਥੋਂ ਵੀ ਲੰਘਦੀ ਹੈ ਨਾ, ਮਨ ਨੂੰ ਖੜਾ ਜਾਂਦੀ ਹੈ। ਰੰਗ ਬਿਰੰਗੀ ਹੈ, ਨਿੱਕੀ ਜਿਹੀ ਹੈ, ਪਰੀ ਵਰਗੀ, ਉਹ ਹੈ ਤਿੱਤਲੀ। ਫੁੱਲ ਦੇ ਉੱਤੇ ਮੰਡਰਾਉਂਦੀ ਹੈ, ਹਵਾ ਦੇ ਵਿੱਚ ਆਪਣੇ ਰੰਗ ਖਿਲਾਰਦੀ ਹੈ। ਇਹ ਤਿੱਤਲੀ ਸਿਰਫ ਦੇਖਣ ਵਿੱਚ ਹੀ ਖੂਬਸੂਰਤ ਨਹੀਂ ਹੈ, ਬਲਕਿ ਇਹ ਸਾਡੇ ਕੁਦਰਤ ਦੇ ਇੱਕ ਬਹੁਤ ਵੱਡੇ ਕੰਮ ਦਾ ਹਿੱਸਾ ਵੀ ਹੈ। ਉਹ ਕੰਮ ਹੈ ਪਰਾਗਣ ਦਾ। ਇੱਕ ਫੁੱਲ ਤੋਂ ਦੂਜੇ ਫੁੱਲ ਤੱਕ ਜਦ ਇਹ ਆਪਣੀ ਉਡਾਣ ਭਰਦੀ ਹੈ ਨਾ, ਤਾਂ ਅੱਗੇ ਚੱਲ ਕੇ ਬੀਜਾਂ, ਪੌਦਿਆਂ ਤੇ ਨਵੀਂ ਜ਼ਿੰਦਗੀ ਦਾ ਰਸਤਾ ਵੀ ਤਿਆਰ ਕਰਦੀ ਹੈ। ਸ਼ਾਇਦ ਇਸੇ ਲਈ ਤਿੱਤਲੀ ਦੀ ਖੂਬਸੂਰਤੀ ਸਿਰਫ ਉਸਦੇ ਰੰਗਾਂ ਵਿੱਚ ਨਹੀਂ ਹੈ, ਉਸਦੀ ਖੂਬਸੂਰਤੀ ਇਸ ਗੱਲ ਵਿੱਚ ਵੀ ਹੈ ਕਿ ਉਹ ਆਪਣੀ ਨਿੱਕੀ ਜਿਹੀ ਜ਼ਿੰਦਗੀ ਦੇ ਵਿੱਚ ਕੁਦਰਤ ਲਈ ਕਿੰਨਾ ਕੁਝ ਕਰ ਰਹੀ ਹੈ। ਛੋਟੀ ਜਿਹੀ ਹਸਤੀ ਹੈ, ਤੁਰਦੀ ਜਾਂਦੀ ਹੈ ਤੇ ਜ਼ਿੰਦਗੀਆਂ ਨੂੰ ਜੀਣਾ ਸਿਖਾਉਂਦੀ ਹੈ। ਸਾਨੂੰ ਇਸ ਤਿੱਤਲੀ ਤੋਂ ਹੀ ਸਿੱਖਣਾ ਪਏਗਾ ਕਿ ਅਸੀਂ ਵੀ ਇੱਥੇ ਇੰਨਾ ਵੱਡਾ ਮਨੁੱਖ ਕੁਝ ਨਾ ਕੁਝ ਤੇ ਕਰਨ ਆਇਆ ਹੀ ਹੈ, ਹੋਰ ਕੁਝ ਨਹੀਂ। ਤਾਂ ਕੁਦਰਤ ਦੀਆਂ ਇਹਨਾਂ ਨਿਆਮਤਾਂ ਨੂੰ ਬਚਾ ਕੇ ਰੱਖਣ ਵਾਲਾ ਫਰਜ਼ ਤਾਂ ਸਾਨੂੰ ਪੂਰਾ ਕਰ ਹੀ ਲੈਣਾ ਚਾਹੀਦਾ। ਕੀ ਖਿਆਲ ਹੈ? ਪ੍ਰੋਗਰਾਮ ਦੀ ਸ਼ੁਰੂਆਤ ਹੋ ਚੁੱਕੀ ਹੈ, ਗੀਤ ਅਗਲਾ ਸੁਣਦੇ ਹਾਂ ਤੇ ਫਿਰ ਆਉਂਦੀ ਹਾਂ ਮੈਂ ਵਾਪਸ।

ਸੋਹਣੇ ਸਵੇਰ ਪ੍ਰੋਗਰਾਮ ਤੁਸੀਂ ਸੁਣ ਰਹੇ ਹੋ ਜੀ ਆਕਾਸ਼ਵਾਣੀ ਜਲੰਧਰ ਦੇ ਤੇ ਸ਼ੀਤਲ ਹੈ ਤੁਹਾਡੇ ਨਾਲ ਗੀਤਾਂ ਦੇ ਨਾਲ ਨਾਲ ਜਾਣਕਾਰੀ ਦਾ ਇਹ ਪ੍ਰੋਗਰਾਮ ਤੁਸੀਂ ਹਰ ਰੋਜ਼ ਸਵੇਰੇ 7 ਤੋਂ 8 ਜਿਹੜਾ ਹੈ ਇੰਜੋਏ ਕਰਦੇ ਹੋ ਤੇ ਅੱਜ ਹੈ ਜੀ ਦਿਨ ਵੀਰਵਾਰ ਤੇ ਤਾਰੀਖ ਦੀ ਜੇਕਰ ਮੈਂ ਗੱਲ ਕਰਾਂ ਤਾਂ ਅੱਜ ਹੈ ਅਕਤੂਬਰ ਮਹੀਨੇ ਦੀ ਪਹਿਲੀ ਤਾਰੀਖ ਅਕਤੂਬਰ ਮਹੀਨਾ ਜਦੋਂ ਚੜ੍ਹਦਾ ਹੈ ਤਾਰੀਖ ਦੇ ਨਾਲ ਨਾਲ ਮੌਸਮ ਦੇ ਵਿੱਚ ਵੀ ਬਦਲਾਵ ਲੈ ਕੇ ਆਉਂਦਾ ਸੋ ਹੁਣ ਠੰਡ ਵੱਲ ਅਸੀਂ ਵੱਧਦੇ ਜਾ ਰਹੇ ਹਾਂ ਤੇ ਗਰਮੀ ਜਿਹੜੀ ਹੈ ਹੁਣ ਘਟਦੀ ਜਾ ਰਹੀ ਹੈ ਫਿਲਹਾਲ ਤੁਸੀਂ ਸੋਚੋਗੇ ਕਿ ਮੌਸਮ ਦੀ ਜਾਣਕਾਰੀ ਤਾਂ ਨਹੀਂ ਮੈਂ ਦੇਣ ਲੱਗੀ ਨਹੀਂ ਜੀ ਮੈਂ ਜਾਣਕਾਰੀ ਤੁਹਾਨੂੰ ਮੌਸਮ ਦੀ ਨਹੀਂ ਦੇਣ ਲੱਗੀ ਮੈਂ ਜਾਣਕਾਰੀ ਤੁਹਾਨੂੰ ਦੇਣ ਲੱਗੀ ਹਾਂ ਕਿ 1 ਅਕਤੂਬਰ ਦਾ ਡੇ ਆਖਰ ਇਤਿਹਾਸ ਦੇ ਪੰਨਿਆਂ ਦੇ ਵਿੱਚ ਕਿਹਨਾਂ ਕਿਹਨਾਂ ਘਟਨਾਵਾਂ ਦੇ ਨਾਲ ਦਰਜ ਹੈ 1854 ਨੂੰ ਭਾਰਤ ਦੇ ਵਿੱਚ ਅੱਜ ਦੇ ਦਿਨ ਪਹਿਲੀ ਡਾਕ ਟਿਕਟ ਦੀ ਸ਼ੁਰੂਆਤ ਹੋਈ ਸੀ ਭਾਰਤ ਵਿੱਚ ਪਹਿਲੀ ਵਾਰ ਪੂਰੇ ਦੇਸ਼ ਦੇ ਲਈ ਜਾਇਜ਼ ਡਾਕ ਟਿਕਟਾਂ ਦੀ ਵਿਕਰੀ ਅਧਿਕਾਰਤ ਤੌਰ ਤੇ ਜਿਹੜੀ ਹੈ ਸ਼ੁਰੂ ਹੋਈ ਸੀ ਜਿਸ ਨੇ ਦੇਸ਼ ਦੀ ਸੰਚਾਰ ਪ੍ਰਣਾਲੀ ਦੇ ਵਿੱਚ ਇੱਕ ਵੱਡਾ ਸੁਧਾਰ ਲਿਆਂਦਾ ਸੀ 1932 ਦੇ ਵਿੱਚ ਭਾਰਤੀ ਮਿਲਟਰੀ ਅਕੈਡਮੀ ਦੀ ਸਥਾਪਨਾ ਦੇਹਰਾਦੂਨ ਵਿਖੇ ਹੋਈ ਸੀ ਅੱਜ ਦੇ ਦਿਨ ਯਾਨੀ ਕਿ ਦੇਹਰਾਦੂਨ ਦੇ ਵਿੱਚ ਭਾਰਤੀ ਮਿਲਟਰੀ ਅਕੈਡਮੀ ਨੇ ਆਪਣਾ ਕੰਮ ਕਾਜ ਜਿਹੜਾ ਉਹ ਅੱਜ ਦੇ ਦਿਨ ਸ਼ੁਰੂ ਕੀਤਾ ਸੀ ਜਿੱਥੇ ਭਾਰਤੀ ਫੌਜ ਦੇ ਅਧਿਕਾਰੀਆਂ ਨੂੰ ਸਿਖਲਾਈ ਦਿੱਤੀ ਜਾਣ ਲੱਗ ਗਈ ਇਸ ਦੇ ਨਾਲ ਹੀ ਨਾਲ ਜੇਕਰ ਗੱਲ ਕੀਤੀ ਜਾਵੇ 1953 ਦੀ ਤੇ ਅੱਜ ਦੇ ਦਿਨ ਆਂਧਰਾ ਪ੍ਰਦੇਸ਼ ਯਾਨੀ ਕਿ ਇਹ ਇੱਕ ਰਾਜ ਅੱਜ ਦੇ ਦਿਨ ਬਣਿਆ ਸੀ ਭਾਸ਼ਾ ਦੇ ਆਧਾਰ ਤੇ ਬਣਨ ਵਾਲਾ ਭਾਰਤ ਦਾ ਇਹ ਪਹਿਲਾ ਰਾਜ ਸੀ ਆਂਧਰਾ ਪ੍ਰਦੇਸ਼ ਅਧਿਕਾਰਤ ਤੌਰ ਤੇ ਇਹ ਅੱਜ ਦੇ ਦਿਨ ਹੋਂਦ ਵਿੱਚ ਆਇਆ ਸੀ 1958 ਦੇ ਵਿੱਚ ਮੈਟ੍ਰਿਕ ਪ੍ਰਣਾਲੀ ਦੀ ਸ਼ੁਰੂਆਤ ਹੋਈ ਸੀ ਭਾਰਤ ਸਰਕਾਰ ਨੇ ਦੇਸ਼ ਭਰ ਦੇ ਵਿੱਚ ਨਾਪ ਤੋਲ ਦੇ ਲਈ ਮੈਟ੍ਰਿਕ ਪ੍ਰਣਾਲੀ ਯਾਨੀ ਕਿ ਕਿਲੋਮੀਟਰ ਦੇ ਵਿੱਚ ਚੀਜ਼ ਨੂੰ ਗਿਣਨਾ ਹੈ ਜਾਂ ਮੀਟਰ ਦੇ ਵਿੱਚ ਗਿਣਨਾ ਹੈ ਇਸ ਨੂੰ ਲਾਗੂ ਕਰਨ ਦੀ ਜਿਹੜੀ ਸ਼ੁਰੂਆਤ ਹੈ ਉਹ ਅੱਜ ਦੇ ਦਿਨ ਹੋਈ ਸੀ ਦੇਖੋ ਅੱਜ ਦੇ ਦਿਨ ਕਿੰਨਾ ਕੁਝ ਹੋਇਆ ਸੀ ਅਗਲਾ ਗੀਤ ਸੁਣਦੇ ਹਾਂ ਤੇ ਫਿਰ ਆਉਂਦੀ ਹਾਂ ਮੈਂ ਵਾਪਸ

ਹਰਭਜਨ ਮਾਨ ਦੀ ਆਵਾਜ਼ ਦੇ ਵਿੱਚ ਹੁਣੇ ਤੁਸੀਂ ਇਹ ਗੀਤ ਸੁਣਿਆ ਵਈ ਗੱਲਾਂ ਗੋਰੀਆਂ ਦੇ ਵਿੱਚ ਟੋਏ। ਤੇ ਮੈਨੂੰ ਯਾਦ ਆ ਜਦੋਂ ਇਹ ਗੀਤ ਆਇਆ ਸੀ ਨਾ ਤੇ ਹਰ ਇੱਕ ਕੁੜੀ ਸ਼ੀਸ਼ੇ ਦੇ ਅੱਗੇ ਖੜ ਕੇ ਆਪਣੀਆਂ ਗੱਲਾਂ ਦੇ ਵਿੱਚ ਪੈਂਦੇ ਟੋਏ ਜ਼ਰੂਰ ਨੋਟ ਕਰਦੀ ਸੀ ਕਿ ਮੇਰੇ ਹੈਗੇ ਆ ਕਿ ਨਹੀਂ ਹੈਗੇ। ਫਿਲਹਾਲ ਜਿਹੋ ਜਿਹੇ ਗੀਤ ਆਉਂਦੇ ਨੇ ਆਪਣੇ ਵਿਚਾਰ ਵੀ ਉਹੋ ਜਿਹੇ ਹੋਣੇ ਸ਼ੁਰੂ ਹੋ ਜਾਂਦੇ ਨੇ। ਇਸੇ ਤਰੀਕੇ ਦੇ ਨਾਲ ਜੇਕਰ ਅਸੀਂ ਕੁਝ ਮੋਟੀਵੇਸ਼ਨ ਦੀਆਂ ਚੀਜ਼ਾਂ ਵੇਖਦੇ ਹਾਂ, ਫਿਲਮਾਂ ਵੇਖਦੇ ਹਾਂ, ਕਿਤਾਬਾਂ ਪੜ੍ਹਦੇ ਹਾਂ, ਖਬਰਾਂ ਪੜ੍ਹਦੇ ਹਾਂ, ਤਾਂ ਫਿਰ ਸਾਡੇ ਵਿਚਾਰ ਉਹੋ ਜਿਹੇ ਹੋ ਜਾਂਦੇ ਨੇ। ਜਿਵੇਂ ਕਿ ਹੁਣ ਮੈਂ ਤੁਹਾਨੂੰ ਦੱਸਣ ਵਾਲੀ ਹਾਂ ਕਿ ਇੱਕ ਜਿੱਤ ਮੇਰੇ ਸਾਹਮਣੇ ਇਹੋ ਜਿਹੀ ਆਈ ਹੈ ਜਿਸ ਨੇ ਇਹ ਨਹੀਂ ਸਾਬਤ ਕੀਤਾ ਕਿ ਜੇ ਤੁਸੀਂ ਮੈਡਲ ਲੈ ਲਓਗੇ ਤਾਂ ਤੁਸੀਂ ਜਿੱਤ ਜਾਓਗੇ। ਨਹੀਂ, ਜ਼ਿੰਦਗੀ ਦੇ ਵਿੱਚ ਬੁਰੇ ਤਰੀਕੇ

0: ਨਾਲ ਡਿੱਗਣਾ ਤੇ ਫੇਰ ਦੁਬਾਰਾ ਖੜੇ ਹੋਣਾ ਤੇ ਫੇਰ ਜਿੱਤ ਕੇ ਆਉਣਾ, ਇਹ ਸਭ ਤੋਂ ਵੱਡੀ ਜਿੱਤ ਹੈ। ਗੱਲ ਕਰ ਰਹੀ ਹਾਂ ਮੈਂ ਇੱਕ ਡਾਕਟਰੀ ਦਾ ਲੰਮਾ ਤਜਰਬਾ ਪਾ ਚੁੱਕੇ ਇੱਕ ਇਹੋ ਜਿਹੇ ਡਾਕਟਰ ਦੀ ਜਿਨ੍ਹਾਂ ਨੂੰ ਸੰਨ 2023 ਦੇ ਵਿੱਚ ਪੈਰਾਲਾਈਸਿਸ ਦਾ ਅਟੈਕ ਹੋ ਗਿਆ ਸੀ। ਜਿਹੜਾ ਡਾਕਟਰ ਦੂਜਿਆਂ ਨੂੰ ਸਿਹਤਮੰਦ ਹੋਣ ਦੀਆਂ ਨਸੀਹਤਾਂ ਦਿੰਦਾ ਸੀ, ਉਸਦੀ ਆਪਣੀ ਵੀ ਜ਼ਿੰਦਗੀ ਇੱਕ ਵਾਰ ਪਟੜੀ ਤੋਂ ਲੈ ਗਈ ਸੀ। ਪਰ ਫਿਰ ਉਸ ਡਾਕਟਰ ਨੇ ਹਾਰ ਨਹੀਂ ਮੰਨੀ। ਭਾਵੇਂ ਉਸਦੇ ਸਰੀਰ ਨੇ ਉਸਦਾ ਸਾਥ ਦੇਣਾ ਛੱਡ ਦਿੱਤਾ ਸੀ, ਪਰ ਉਸਨੇ ਆਪਣਾ ਹੌਸਲਾ ਨਹੀਂ ਛੱਡਿਆ। ਇਹ ਕਹਾਣੀ ਹੈ ਜਲੰਧਰ ਦੇ ENT ਸਪੈਸ਼ਲਿਸਟ 72 ਸਾਲਾ ਡਾਕਟਰ ਸੁਰਿੰਦਰ ਸ਼ਾਰਦਾ ਦੀ। ਪੈਰਾਲਾਈਸਿਸ ਤੋਂ ਬਾਅਦ ਜ਼ਿੰਦਗੀ ਰੁਕ ਗਈ ਸੀ, ਪਰ ਡਾਕਟਰ ਸ਼ਾਰਦਾ ਨੇ ਰੁਕਣਾ ਨਹੀਂ ਚੁਣਿਆ। ਉਹਨਾਂ ਨੇ ਆਪਣੀ ਸਿਹਤ ਨੂੰ ਮੁੜ ਸੰਭਾਲਣ ਦੀ ਕੋਸ਼ਿਸ਼ ਕੀਤੀ, ਸਵਿਮਿੰਗ ਸਮੇਤ ਕਈ ਤਰ੍ਹਾਂ ਦੀਆਂ ਸਰੀਰਕ ਗਤੀਵਿਧੀਆਂ ਦਾ ਸਹਾਰਾ ਲਿਆ ਤੇ ਫਿਰ ਉਹ ਆਪਣੇ ਪੈਰਾਂ ਤੇ ਖੜੇ ਹੋਏ। ਸਿਰਫ ਉਹਨਾਂ ਨੇ ਪੈਰਾਂ ਤੇ ਖੜੇ ਹੋ ਕੇ ਚੱਲਣਾ ਹੀ ਨਹੀਂ ਸਿੱਖਿਆ, ਬਲਕਿ 10 ਸਤੰਬਰ ਹਰਿਆਣਾ ਦੇ ਵਿੱਚ ਹੋਈ ਨੈਸ਼ਨਲ ਮਾਸਟਰ ਸਵਿਮਿੰਗ ਚੈਂਪੀਅਨਸ਼ਿਪ ਦੇ ਵਿੱਚ ਹਿੱਸਾ ਲਿਆ, ਜਿੱਥੇ 1300 ਤੋਂ ਵੀ ਵੱਧ ਖਿਡਾਰੀਆਂ ਨੇ ਹਿੱਸਾ ਲਿਆ ਸੀ। ਉਹਨਾਂ ਖਿਡਾਰੀਆਂ ਦੀ ਉਮਰ ਵੀ 72 ਤੋਂ 75 ਸਾਲ ਦੇ ਦਰਮਿਆਨ ਸੀ ਤੇ ਸੁਰਿੰਦਰ ਸ਼ਾਰਦਾ ਨੇ ਉਸ ਸਵਿਮਿੰਗ ਮੁਕਾਬਲੇ ਦੇ ਵਿੱਚ ਹਿੱਸਾ ਲੈ ਕੇ ਕਾਂਸੇ ਦਾ ਮੈਡਲ ਜਿੱਤਿਆ। ਅੱਜ ਗੱਲ ਕਰਦੇ ਹਾਂ ਇਸ ਸੂਰਮੇ ਦੇ ਨਾਲ ਜਿਸਦਾ ਨਾਮ ਹੈ ਡਾਕਟਰ ਸੁਰਿੰਦਰ ਸ਼ਾਰਦਾ। ਡਾਕਟਰ ਸ਼ਾਰਦਾ, ਪ੍ਰੋਗਰਾਮ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਸਭ ਤੋਂ ਪਹਿਲਾਂ ਇਹ ਦੱਸੋ ਕਿ ਜਦੋਂ ਪੈਰਾਲਾਈਜ਼ ਦਾ ਅਟੈਕ ਆਇਆ, ਜ਼ਿੰਦਗੀ ਰੁਕ ਗਈ, ਤੁਹਾਨੂੰ ਵੀ ਪਤਾ ਸੀ ਕਿ ਪੈਰਾਲਾਈਜ਼ ਦਾ ਹੋਣ ਦਾ ਮਤਲਬ ਇਹ ਹੈ ਕਿ ਸਰੀਰ ਨਹੀਂ ਚੱਲੇਗਾ, ਪਰ ਇਹ ਵਾਪਸੀ ਕਿੱਦਾਂ ਹੋਈ?
1: ਮੁਸ਼ਕਿਲ ਜੀ, 2022 ਨਵੰਬਰ ਦੇ ਵਿੱਚ ਨਾ ਮੈਂ ਨੈਸ਼ਨਲ ਖੇਡ ਕੇ ਆਇਆ ਸੀਗਾ ਤੇ ਉਦੋਂ ਮੇਰੇ 2 ਮੈਡਲ ਆਏ ਸੀ ਤੇ ਮਾਰਚ 23 ਦੇ ਵਿੱਚ ਨਾ ਮਿਡ ਮਾਰਚ ਮੈਨੂੰ ਸਡਨਲੀ ਮਹਿਸੂਸ ਹੋਇਆ ਕਿ ਮੇਰਾ ਹੱਥ ਨਹੀਂ ਬੰਦ ਹੋ ਰਿਹਾ ਵਿਦਆਊਟ ਐਨੀ ਰੀਜ਼ਨ। ਕੋਈ ਕਾਰਨ ਵੀ ਨਹੀਂ ਸੀਗਾ ਜਿਹੜਾ ਮੈਂ ਮਹਿਸੂਸ ਕਰ ਸਕਦਾ। ਰਾਤ ਦਾ ਟਾਈਮ ਸੀਗਾ 9 ਵਜੇ ਦਾ। ਮੈਂ 10 ਮਿੰਟ ਲੰਬੀ ਲੰਬੀ ਸਾਂਸਾਂ ਲੈ ਕੇ ਟਰਾਈ ਕੀਤਾ, ਨਹੀਂ ਗੱਲ ਬਣੀ ਤੇ ਮੈਂ ਇਮੀਡੀਏਟਲੀ ਫਿਰ ਨਿਊਰੋ ਫਿਜ਼ੀਸ਼ੀਅਨ ਹੈਗੇ ਇੱਥੇ ਉਹਨਾਂ ਨੂੰ ਫੋਨ ਕੀਤਾ। ਉਸ ਵੇਲੇ ਸ਼ਾਇਦ ਸੌਣ ਦੀ ਤਿਆਰੀ ਸੀਗੀ 9:30 ਦੇ ਕਿ ਉਹਨਾਂ ਨੇ ਉਸ ਵੇਲੇ ਕਾਰ ਚੱਕੀ ਮੇਰੇ ਕੋਲ ਆ ਗਏ, ਮੈਨੂੰ ਦੇਖ ਕੇ ਤੇ ਹੱਸ ਕੇ ਮੈਨੂੰ ਕਹਿੰਦੇ ਚਲੀਏ। ਮੈਂ ਵੀ ਸਮਝ ਗਿਆ ਆਲਸੋ ਅੰਡਰਸਟੂਡ ਕਿ ਹੋ ਗਈ ਗੜਬੜ ਜਿਹੜੀ ਹੈ, ਏਦਾਂ ਅਰਲੀਐਸਟ ਹੋ ਜਾਣਾ ਚਾਹੀਦਾ। ਐਨੀਵੇ ਜਾਂਦੇ ਹਾਂ ਵੀ ਵਿਦ ਇਨ 1 ਆਵਰ ਸਾਰਾ ਕੁਛ ਇਨਵੈਸਟੀਗੇਸ਼ਨ ਟ੍ਰੀਟਮੈਂਟ ਸਭ ਕੁਛ ਸ਼ੁਰੂ ਹੋ ਗਿਆ। ਕਲੋਟ ਆ ਗਿਆ ਸੀਗਾ ਬ੍ਰੇਨ 'ਚ, ਸੋ ਵੀਕਨੈਸ ਮੇਰੀ ਰਾਈਟ ਆਰਮ ਜਿਹੜੀ ਸੀ ਉਹ ਮੈਨੂੰ ਮਹਿਸੂਸ ਹੋਣੀ ਸ਼ੁਰੂ ਹੋ ਚੁੱਕੀ ਸੀ ਪਹਿਲੇ ਹੀ। ਉਹਨਾਂ ਦੀ ਕਾਰ 'ਚ ਬੈਠ ਕੇ ਚਲਾ ਗਿਆ ਮੈਂ ਤੇ ਸਭ ਕੁਛ ਹੋਣ ਦੇ ਬਾਵਜੂਦ 4:30 ਤੱਕ ਮੇਰੇ ਰਾਈਟ ਆਰਮ ਰਾਈਟ ਲੈਗ ਟੋਟਲ ਚਲੀਆਂ ਗਈਆਂ। ਹੁਣ ਇੱਕ ਪਾਸੇ ਤੁਸੀਂ ਆਪਣੀ ਫਿਟਨੈਸ ਦੇਖਦੇ ਹੋ ਕਿ ਨੈਸ਼ਨਲ ਦੇ ਮੈਡਲ ਜਿੱਤ ਰਹੇ ਹੋ, ਦੂਜੇ ਪਾਸੇ ਟੋਟਲ ਪੈਰਾਲਾਈਜ਼, ਇੱਕ ਪਾਸੇ ਤੁਸੀਂ ਬੈਡ ਤੋਂ ਵੀ ਨਹੀਂ ਉੱਠ ਸਕਦੇ। ਉਹ ਇੱਕ ਸਿਚੁਏਸ਼ਨ ਐਸੀ ਸੀ ਕਿ ਲੇਕਿਨ ਮੈਂ ਇਹੀ ਸੋਚਿਆ ਕਿ ਪਰਮਾਤਮਾ ਮੇਰੇ ਨਾਲ ਹੈ ਕਿ ਜਦੋਂ ਮੈਨੂੰ ਅਟੈਕ ਹੋਇਆ, ਜਦੋਂ ਮੈਂ ਇਮੀਡੀਏਟਲੀ ਮੈਨੂੰ ਜ਼ਰੂਰਤ ਸੀਗੀ, ਡਾਕਟਰ ਉਸ ਵੇਲੇ ਮਿਲ ਗਏ, ਮੇਰੇ ਬੱਚੇ ਅਮੈਰੀਕਾ 'ਚ ਹੈਗੇ, ਉਹ ਵੀ ਆਏ ਹੋਏ ਸੀਗੇ ਉਦੋਂ, ਕਿ ਜੇ ਰੱਬ ਮੈਨੂੰ ਰੱਖਣਾ ਚਾਹੁੰਦਾ ਤੇ ਫਿਰ ਮੈਨੂੰ ਕਿਤੋਂ ਡਰਨਾ, ਕੋਈ ਡਰ ਨਹੀਂ ਮੈਨੂੰ। ਇਹਨਾਂ ਨੂੰ ਜ਼ਰੂਰ ਸਮਝ ਗਿਆ ਸੀ ਕਿ ਹੁਣ ਲੜਾਈ ਮੇਰੀ ਹੈ ਤੇ ਲੜਨੀ ਮੈਨੂੰ ਹੀ ਪੈਣੀ ਹੈ, ਹੋਣੀ ਵੀ ਬਹੁਤ ਲੰਬੀ ਹੈ। ਬੀਇੰਗ ਏ ਡਾਕਟਰ ਮੈਂ ਸਮਝਦਾ ਸੀਗਾ ਹੁਣ 0 ਤੋਂ ਸ਼ੁਰੂ ਹੋਣਾ ਪੈਣਾ ਤੇ ਉਹ ਤੋਂ ਫਿਰ ਇਹਦਾ ਆਂਸਰ ਤਾਂ ਅੱਗੋਂ ਫਿਜ਼ੀਓਥੈਰੇਪੀ ਹੀ ਹੈ। ਫਿਜ਼ੀਓਥੈਰੇਪੀ ਦੇ ਵਿੱਚ ਮੈਨੂੰ ਫਿਰ ਮੇਰੀ ਸਪੋਰਟਸ ਨੇ ਮੇਰੀ ਮਦਦ ਕੀਤੀ। ਮੈਂ 2 ਮਹੀਨੇ ਬਾਅਦ ਉਸ ਤੋਂ ਅਟੈਕ ਤੋਂ 2 ਮਹੀਨੇ ਬਾਅਦ ਮੈਂ ਪੂਲ 'ਤੇ ਚਲਾ ਗਿਆ ਸੀਗਾ, ਸਵਿਮਿੰਗ ਪੂਲ 'ਤੇ। ਕਿੱਦਾਂ ਗਿਆ ਹੋਊਗਾ ਮਤਲਬ ਕੋਈ ਵੀ ਇਮੇਜਿਨ ਕਰ ਸਕਦਾ, ਜਿਹੜਾ ਇਨਸਾਨ ਇੱਕ ਚਮਚ ਤੱਕ ਨਹੀਂ ਚੱਕ ਸਕਦਾ।
0: ਡਾਕਟਰ ਸਾਹਿਬ, ਮੈਂ ਇੱਥੇ ਇੱਕ ਸਵਾਲ ਕਰਾਂਗੀ। ਜਦੋਂ ਸਾਨੂੰ ਥੋੜ੍ਹਾ ਬਹੁਤ ਵੀ ਬੁਖਾਰ ਹੋ ਜਾਏ ਜਾਂ ਅਸੀਂ ਉਸ ਤਰ੍ਹਾਂ ਹੀ ਕੋਈ ਸੱਟ ਫਿੱਟ ਲੱਗ ਜਾਏ ਤਾਂ ਬਹੁਤ ਹੱਦ ਤੱਕ ਅਸੀਂ ਘਬਰਾ ਜਾਂਦੇ ਹਾਂ ਤੇ ਸਾਨੂੰ ਲੱਗਦਾ ਵੀ ਹੁਣ ਬਹੁਤ ਮੁਸ਼ਕਿਲ ਹੈ, ਹੈ ਨਾ? ਤੁਹਾਨੂੰ ਤਾਂ ਪੈਰਾਲਾਈਜ਼ ਸੀਗਾ, ਇੱਕ ਸੱਚ ਦੇ ਵਿੱਚ ਬੜੀ ਭਿਅੰਕਰ ਜਿਹਨੂੰ ਆਪਾਂ ਸਥਿਤੀ ਮੰਨਦੇ ਹਾਂ, ਤੇ ਮਨ ਦੇ ਵਿੱਚ ਕਿੱਦਾਂ ਆਇਆ ਕਿ ਨਹੀਂ ਮੈਂ ਫਿਜ਼ੀਓਥੈਰੇਪੀ ਕਰਾਉਣੀ ਹੈ ਜਾਂ ਮੈਂ ਦੁਬਾਰਾ ਤੁਰਨਾ ਹੀ ਤੁਰਨਾ, ਮੈਂ ਵਾਪਸ ਮੰਜੇ ਤੋਂ ਉੱਠਣਾ ਹੈ, ਇਹ ਕਿੱਦਾਂ ਮਨ 'ਚ ਖਿਆਲ?
1: ਮੈਂ ਤੁਹਾਨੂੰ ਉਹੀ ਦੱਸਣ ਲੱਗਾ ਸੀ ਨਾ, ਮੈਨੂੰ ਸਪੋਰਟਸ ਨੇ ਮੇਰੀ ਬਹੁਤ ਮਦਦ ਕੀਤੀ ਹੈ ਕਿ ਮੈਂ ਸ਼ੁਰੂ ਤੋਂ ਖੇਡਦਾ ਰਿਹਾ, ਕੰਪੀਟੀਸ਼ਨਸ ਦੇ ਵਿੱਚ ਜਾਂਦਾ ਹੁੰਦਾ ਸੀਗਾ, ਉਦੋਂ ਵੀ ਮੈਂ ਖੇਡ ਹੀ ਰਿਹਾ ਸੀਗਾ ਜਦੋਂ ਮੇਰੇ ਇਹ ਅਟੈਕ ਆ ਗਿਆ। ਤਾਂ ਮੈਨੂੰ ਉਸੇ ਚੀਜ਼ ਨੇ ਫਿਰ ਮੇਰੀ ਕਾਫੀ ਮਦਦ ਕੀਤੀ ਕਿ ਮੈਂ ਆਪਣੀ ਹੈਂਡੀਕੈਪ ਨਹੀਂ ਤੇ ਆਪਣਾ ਕੰਪੀਟੀਟਰ ਮੰਨ ਕੇ ਚੱਲ ਪਿਆ।
0: ਕਿੰਨਾ ਸਮਾਂ ਲੱਗਾ ਰਿਕਵਰੀ ਨੂੰ ਡਾਕਟਰ ਸਾਹਿਬ, ਰਿਕਵਰੀ ਨੂੰ ਕਿੰਨਾ ਸਮਾਂ?
1: ਮੈਂ 1.5 ਸਾਲ ਬਾਅਦ ਫਿਰ ਦੁਬਾਰਾ ਨੈਸ਼ਨਲ ਖੇਡਣ ਗਿਆ। ਹਾਲਾਂਕਿ ਮੇਰਾ ਕੋਈ ਪਰਫਾਰਮੈਂਸ ਤਾਂ ਬਹੁਤ ਹੀ ਅੱਛੀ ਨਹੀਂ ਸੀ ਹੋਣੀ, ਲੇਕਿਨ ਮੇਰਾ ਇੱਕੋ ਗੋਲ ਸੀ ਕਿ ਕਿਸੇ ਨੂੰ ਪਤਾ ਨਾ ਲੱਗੇ ਕਿ ਹੈਂਡੀਕੈਪ 'ਚੋਂ ਨਿਕਲਿਆ। ਤੋਂ ਅਗਲੇ ਸਾਲ ਫਿਰ ਬ੍ਰੋਂਜ਼ ਮੈਡਲ ਆ ਗਿਆ।

0: ਇਸ ਵੇਲੇ ਤੁਹਾਡਾ ਜ਼ਿੰਦਗੀ ਦਾ ਰੂਟੀਨ ਕੀ ਹੈ ਤਾਂ ਕਿ ਤੁਸੀਂ ਚੱਲਦੇ ਰਹੋ, ਸਵਿਮਿੰਗ ਕਰਦੇ ਰਹੋ, ਦੌੜਦੇ ਰਹੋ?
1: ਸਵੇਰੇ ਡੇਢ ਘੰਟਾ ਪਹਿਲੇ ਸਵਿਮਿੰਗ ਚੱਲਦੀ ਹੈ। ਹੁਣ ਮੈਂ ਨੈਸ਼ਨਲ ਖੇਡ ਗਿਆ ਸੀਗਾ, ਉਹਦੇ ਚ ਮੈਡਲ ਆਇਆ ਸੀਗਾ, ਸੋ ਹੁਣ ਇੰਡੀਆ ਦੀ ਟੀਮ ਚ ਫਿਰ ਏਸ਼ੀਅਨ ਗੇਮਸ ਲਈ ਜਾ ਰਿਹਾ ਮੈਂ, ਏਸ਼ੀਆ ਸਵਿਮਿੰਗ ਲਈ। ਉਹਦੇ ਲਈ ਫਿਰ ਸਵੇਰੇ ਪ੍ਰੈਕਟਿਸ ਕਰਨਾ ਤਾਂ ਬਹੁਤ ਜ਼ਰੂਰੀ ਹੈ। ਉਹੀ ਚੀਜ਼ ਫਿਰ ਮੈਨੂੰ ਦੁਬਾਰਾ, ਜਿਹੜੇ ਮਸਲ ਦੀ ਵੀਕਨੈਸ ਟੋਟਲ ਲੱਕ ਹੋ ਜਾਂਦੀ ਹੈ, ਪੈਰਾਲਿਸਿਸ ਹੋ ਜਾਂਦਾ ਜਿਹਦੇ ਵਿੱਚ ਜਾਣ ਪੈਣੀ ਜ਼ੀਰੋ ਤੋਂ ਲੱਗ ਕੇ, ਉਹ ਫਿਰ ਕਾਫੀ ਹੱਦ ਤੱਕ ਐਕਸਰਸਾਈਜ਼ ਦੇ ਨਾਲ ਹੀ ਵਾਪਸ ਆਉਣੀ ਹੁੰਦੀ ਹੈ, ਹੋਰ ਕੋਈ ਤਰੀਕਾ ਨਹੀਂ ਹੈ।
0: ਜੀ ਡਾਕਟਰ ਸ਼ਾਰਦਾ, ਤੁਸੀਂ ਸਾਡੇ ਨਾਲ ਜੁੜੇ, ਆਪਣੀ ਇੰਨੀ ਮੋਟੀਵੇਸ਼ਨ ਭਰੀ ਸਾਨੂੰ ਗੱਲਬਾਤ ਸਾਡੇ ਨਾਲ ਸਾਂਝੀ ਕੀਤੀ, ਬਹੁਤ ਬਹੁਤ ਸ਼ੁਕਰੀਆ।
1: ਸ਼ੁਕਰੀਆ ਜੀ, ਸ਼ੁਕਰੀਆ।

ਬਰਾਉਨੀ ਸਵੇਰ ਪ੍ਰੋਗਰਾਮ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਜਲੰਧਰ ਤੋਂ। ਸ਼ੀਤਲ ਹੈ ਜੀ ਤੁਹਾਡੇ ਨਾਲ। ਜਿਵੇਂ ਜਿਵੇਂ ਸਮਾਂ ਬੀਤਦਾ ਜਾ ਰਿਹਾ ਨਾ ਦੋਸਤੋ, ਅਸੀਂ ਸਾਰੇ ਹੀ ਭਾਰਤ ਵਾਸੀ ਮਹਿਸੂਸ ਕਰਦੇ ਜਾ ਰਹੇ ਹਾਂ ਕਿ ਸਾਡਾ ਦੇਸ਼ ਦੂਸਰੇ ਮੁਲਕਾਂ ਨਾਲੋਂ ਕਿੰਨੀ ਜ਼ਿਆਦਾ ਤਰੱਕੀ ਅਤੇ ਵਿਕਾਸ ਦੀਆਂ ਲੀਹਾਂ ਦੇ ਉੱਤੇ ਪਹੁੰਚ ਰਿਹਾ। ਭਾਰਤ ਸਰਕਾਰ ਦੇ ਵੱਲੋਂ ਲਗਾਤਾਰ ਦੇਸ਼ ਦੇ ਸਰਵਪੱਖੀ ਵਿਕਾਸ ਅਤੇ ਸਮਾਜ ਦੇ ਹਰ ਵਰਗ ਨੂੰ ਆਤਮ ਨਿਰਭਰ ਬਣਾਉਣ ਦੇ ਲਈ ਕਈ ਕਈ ਤਰ੍ਹਾਂ ਦੀਆਂ ਜਿਹੜੀਆਂ ਸਕੀਮਾਂ ਨੇ ਉਹ ਤਿਆਰ ਕੀਤੀਆਂ ਗਈਆਂ। ਮਾਣਯੋਗ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਹੋਣਾ ਨੇ ਆਪਣੇ ਕਾਰਜਕਾਲ ਦੌਰਾਨ ਬਹੁਤ ਇਹੋ ਜਿਹੀਆਂ ਸਕੀਮਾਂ ਤਿਆਰ ਕੀਤੀਆਂ ਜਿਨ੍ਹਾਂ ਦੇ ਵਿੱਚ ਯੁਵਾ ਸ਼ਕਤੀ ਤੋਂ ਲੈ ਕੇ ਔਰਤਾਂ ਦੀ ਸਸ਼ਕਤੀਕਰਨ ਦੀ ਵੀ ਜਿਹੜੀ ਗੱਲ ਹੈ ਉਹ ਸਾਹਮਣੇ ਆਉਂਦੀ ਹੈ। ਇਹਨਾਂ ਦੇ ਵਿੱਚੋਂ ਇੱਕ ਯੋਜਨਾ ਹੈ ਲੱਖਪਤੀ ਦੀਦੀ ਯੋਜਨਾ। ਇਹ ਯੋਜਨਾ ਪੇਂਡੂ ਔਰਤਾਂ ਨੂੰ ਸਵੈ ਸਹਾਇਤਾ ਸਮੂਹਾਂ ਰਾਹੀਂ ਆਰਥਿਕ ਤੌਰ 'ਤੇ ਮਜ਼ਬੂਤ ਕਰਨ ਦੇ ਲਈ ਸ਼ੁਰੂ ਕੀਤੀ ਗਈ ਸੀ। ਹਰ ਇੱਕ ਔਰਤ ਮੈਂਬਰ ਦੀ ਸਾਲਾਨਾ ਆਮਦਨ ਘੱਟੋ ਘੱਟ 1 ਲੱਖ ਰੁਪਏ ਜਾਂ ਫਿਰ ਇਸ ਤੋਂ ਵੱਧ ਕਰਨਾ ਸੀ। ਦੇਸ਼ ਵਿੱਚ ਹੁਣ ਤੱਕ 3 ਕਰੋੜ ਤੋਂ ਵੀ ਵੱਧ ਔਰਤਾਂ ਲੱਖਪਤੀ ਦੀਦੀ ਬਣ ਚੁੱਕੀਆਂ ਨੇ ਅਤੇ ਸਰਕਾਰ ਨੇ ਮਾਰਚ 2029 ਤੱਕ ਇਹ ਟੀਚਾ ਵਧਾ ਕੇ 6 ਕਰੋੜ ਕਰਨ ਦਾ ਵੀ ਫੈਸਲਾ ਕੀਤਾ। ਇਸ ਯੋਜਨਾ ਦੇ ਤਹਿਤ 10 ਕਰੋੜ ਤੋਂ ਵੀ ਵੱਧ ਔਰਤਾਂ ਸਵੈ ਸਹਾਇਤਾ ਸਮੂਹ ਦੇ ਨਾਲ ਜੁੜੀਆਂ ਹੋਈਆਂ ਨੇ। ਇਸੇ ਤਰ੍ਹਾਂ ਹੀ ਅੰਤੋਦਿਆ ਅੰਨ ਯੋਜਨਾ, ਇਹ ਯੋਜਨਾ ਸਮਾਜ ਦੇ ਸਭ ਤੋਂ ਗਰੀਬ ਪਰਿਵਾਰਾਂ ਨੂੰ ਖਾਦ ਸੁਰੱਖਿਆ ਪ੍ਰਦਾਨ ਕਰਨ ਦੇ ਲਈ ਵੀ ਵਚਨਬੱਧ ਹੈ। ਗਰੀਬੀ ਰੇਖਾ ਤੋਂ ਹੇਠਾਂ ਯਾਨੀ ਕਿ BPL ਸ਼੍ਰੇਣੀ ਦੇ ਵਿੱਚ ਆਉਂਦੇ ਲੋਕਾਂ ਦੇ ਲਈ ਬਹੁਤ ਹੀ ਸਸਤੀਆਂ ਦਰਾਂ ਦੇ ਉੱਤੇ ਮੁਫ਼ਤ ਰਾਸ਼ਨ ਮੁਹੱਈਆ ਕਰਵਾਉਣਾ। ਇਸ ਯੋਜਨਾ ਅਧੀਨ ਦੇਸ਼ ਦੇ ਲਗਭਗ 2.17 ਕਰੋੜ ਪਰਿਵਾਰਾਂ ਨੂੰ ਹਰ ਮਹੀਨੇ 35 ਕਿਲੋ ਮੁਫ਼ਤ ਅਨਾਜ ਦਿੱਤਾ ਜਾ ਰਿਹਾ। ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ ਤਹਿਤ ਦੇਸ਼ ਦੇ 81 ਕਰੋੜ ਤੋਂ ਵੀ ਵੱਧ ਲੋਕਾਂ ਨੂੰ ਮੁਫ਼ਤ ਰਾਸ਼ਨ ਦੀ ਸਹੂਲਤ ਨੂੰ ਅਗਲੇ 5 ਸਾਲ ਯਾਨੀ ਕਿ 2028 ਤੱਕ ਲਈ ਵੀ ਵਧਾ ਦਿੱਤਾ ਗਿਆ। ਇਸੇ ਤਰ੍ਹਾਂ ਹੀ ਸਟਾਰਟਅਪ ਯੁਵਾ ਸ਼ਕਤੀ, ਭਾਰਤ ਦੇ ਨੌਜਵਾਨਾਂ ਦੀ ਸਿਰਜਣਾਤਮਕ ਊਰਜਾ, ਨਵੀਨਤਾਕਾਰੀ ਸੋਚ ਨੂੰ ਦੇਸ਼ ਦੇ ਵਿਕਾਸ ਦੇ ਲਈ ਮੁੱਖ ਧਾਰਾ ਦੇ ਨਾਲ ਜੋੜਨ ਲਈ ਸਟਾਰਟਅਪ ਇੰਡੀਆ ਵਰਗੇ ਪ੍ਰੋਗਰਾਮ ਵੀ ਚਲਾਏ ਗਏ, ਜਿਸ ਦਾ ਉਦੇਸ਼ ਨੌਜਵਾਨਾਂ ਨੂੰ ਨੌਕਰੀਆਂ ਲੱਭਣ ਵਾਲੇ ਬਣਾਉਣ ਦੀ ਬਜਾਏ ਨੌਕਰੀਆਂ ਦੇਣ ਵਾਲੇ ਬਣਾਉਣਾ ਹੈ। ਭਾਰਤ ਦਾ ਸਟਾਰਟਅਪ ਈਕੋਸਿਸਟਮ ਤੇਜ਼ੀ ਦੇ ਨਾਲ ਵਧਿਆ। ਦੇਸ਼ ਵਿੱਚ 2.2 ਲੱਖ ਤੋਂ ਵੱਧ ਮਾਨਤਾ ਪ੍ਰਾਪਤ ਸਟਾਰਟਅਪ ਨੇ ਜਿਨ੍ਹਾਂ ਨੇ ਨੌਜਵਾਨਾਂ ਦੇ ਲਈ 23 ਲੱਖ ਤੋਂ ਵੀ ਵੱਧ ਰੁਜ਼ਗਾਰ ਦੇ ਮੌਕੇ ਪੈਦਾ ਕੀਤੇ ਨੇ। ਦੋਸਤੋ, ਜਦੋਂ ਇਹੋ ਜਿਹੀਆਂ ਸਕੀਮਾਂ ਸਾਡੇ ਦੇਸ਼ ਦੇ ਵਿੱਚ ਸਮੇਂ ਅਨੁਸਾਰ ਆਉਂਦੀਆਂ ਰਹਿਣਗੀਆਂ ਤਾਂ ਕਿਉਂ ਨਾ ਦੇਸ਼ ਵਿਕਾਸ ਦੀਆਂ ਲੀਹਾਂ 'ਤੇ ਚੜੇਗਾ। ਇਸ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਸ਼ੱਕ ਨਹੀਂ ਹੈ ਕਿ ਜਦੋਂ ਔਰਤਾਂ ਦੇ ਬਾਰੇ ਸੋਚਿਆ ਜਾਵੇ, ਬੱਚਿਆਂ ਦੇ ਬਾਰੇ ਸੋਚਿਆ ਜਾਵੇ, ਬਜ਼ੁਰਗਾਂ ਲਈ ਸੋਚਿਆ ਜਾਵੇ ਅਤੇ ਨੌਜਵਾਨਾਂ ਲਈ ਸੋਚਿਆ ਜਾਵੇ ਤਾਂ ਫਿਰ ਦੇਸ਼ ਉਜਵਲ ਭਵਿੱਖ ਵੱਲ ਹੀ ਚੱਲ ਰਿਹਾ।

ਸੋਹਣੇ ਸਵੇਰ ਪ੍ਰੋਗਰਾਮ ਹੈ ਜੀ ਸ਼ੀਤਲ ਹੈ ਤੁਹਾਡੇ ਨਾਲ। ਸੋ ਗੀਤ ਤੋਂ ਬਾਅਦ ਮੈਂ ਫੇਰ ਹਾਜ਼ਰ ਹੋ ਚੁੱਕੀ ਹਾਂ। ਕੋਈ ਸਮਾਂ ਹੁੰਦਾ ਸੀ ਜਦੋਂ ਸਾਡੇ ਘਰਾਂ ਦੇ ਵਿੱਚ ਬੱਤੀ ਨਹੀਂ ਹੁੰਦੀ ਸੀ, ਲਾਈਟ ਹੀ ਨਹੀਂ ਹੁੰਦੀ ਸੀ, ਦੀਵੇ ਬਲਦੇ ਸੀ, ਮੋਮਬੱਤੀਆਂ ਬਲਦੀਆਂ ਸੀ, ਅਤੇ ਫਿਰ ਸਮਾਂ ਆਇਆ ਸਟਰੀਟ ਲਾਈਟਸ ਦਾ। ਬਹੁਤ ਸਾਰੇ ਪੜ੍ਹਨ ਵਾਲੇ ਸ਼ੌਕੀਨ ਬੱਚੇ ਸਟਰੀਟ ਲਾਈਟਸ ਵਿੱਚ ਪੜ੍ਹ ਕੇ ਬੜੇ ਬੜੇ ਨੇਤਾ ਬਣੇ, ਬੜੇ ਬੜੇ ਅਧਿਆਪਕ ਬਣੇ ਅਤੇ ਬੜੇ ਬੜੇ ਵਕੀਲ ਬਣੇ। ਹੁਣ ਸਭ ਦੇ ਘਰ ਦੇ ਵਿੱਚ ਲਾਈਟ ਹੈ, ਰੌਸ਼ਨੀ ਹੈ, ਪੂਰੇ ਦੇਸ਼ ਦੇ ਵਿੱਚ ਰੌਸ਼ਨੀ ਹੈ। ਪਰ ਇਸ ਰੌਸ਼ਨੀ ਦੇ ਨਾਲ ਨਾਲ ਜੇਕਰ ਇਹ ਸੋਚਿਆ ਜਾਵੇ ਕਿ ਜੇ ਕਿਸੇ ਪਿੰਡ ਦੀਆਂ ਗਲੀਆਂ ਦੇ ਵਿੱਚ ਰਾਤ ਨੂੰ ਜਲਣ ਵਾਲੀ ਹਰ ਸਟਰੀਟ ਲਾਈਟ ਬਿਜਲੀ ਦੀ ਨਾ ਹੋਵੇ ਬਲਕਿ ਸੂਰਜ ਦੀ ਰੌਸ਼ਨੀ ਦੇ ਨਾਲ ਚੱਲੇ, ਤਾਂ ਫੇਰ ਕੀ ਤੁਹਾਨੂੰ ਇਹ ਗੱਲ ਕਲਪਨਾ ਲੱਗਦੀ ਹੈ? ਪਰ ਨਹੀਂ, ਇਹ ਗੱਲ ਕਲਪਨਾ ਨਾਲ ਭਰੀ ਹੋਈ ਨਹੀਂ ਹੈ, ਇਹ ਗੱਲ ਬਿਲਕੁਲ ਸੱਚੀ ਹੈ। ਕੇਰਲ ਦੇ ਕੰਨੂਰ ਜ਼ਿਲ੍ਹੇ ਦੇ ਪੈਰਲਾ ਸੇਰੀ ਪਿੰਡ ਦੀ ਇਹ ਹਕੀਕਤ ਹੈ। ਇੱਥੇ ਪੰਚਾਇਤ ਨੇ ਸੋਲਰ ਪਾਵਰ ਨੂੰ ਪਿੰਡ ਦੀ ਜ਼ਿੰਦਗੀ ਦਾ ਹਿੱਸਾ ਬਣਾਉਣ ਵੱਲ ਵੱਡਾ ਕਦਮ ਚੁੱਕਿਆ। ਫੇਰ ਕੀ ਹੋਇਆ? ਫੇਰ ਇਸ ਬਿਜਲੀ ਦੇ ਨਾਲ ਪੰਚਾਇਤ ਭਵਨ, ਸਕੂਲ, ਹਸਪਤਾਲ, ਆਂਗਨਵਾੜੀ ਵਰਗੀਆਂ ਜ਼ਰੂਰੀ ਥਾਵਾਂ ਰੌਸ਼ਨ ਹੋ ਗਈਆਂ, ਤੇ ਉਹ ਵੀ ਸੂਰਜੀ ਲਾਈਟ ਦੇ ਨਾਲ। ਕਹਾਣੀ ਇੱਥੇ ਖਤਮ ਨਹੀਂ ਹੁੰਦੀ। ਹੁਣ ਪਿੰਡ ਦੀਆਂ ਸੜਕਾਂ ਤੇ ਗਲੀ ਦੀਆਂ ਸਟਰੀਟ ਲਾਈਟਾਂ ਵੀ ਕਹਿੰਦੇ ਸੂਰਜੀ ਊਰਜਾ ਨਾਲ ਹੀ ਚੱਲਣ ਲਈ ਤਿਆਰ ਨੇ। ਨਾਲ ਹੀ ਨਾਲ ਸੋਲਰ ਪਲਾਂਟ ਦਾ ਵੀ ਵਿਸਥਾਰ ਕੀਤਾ ਜਾ ਰਿਹਾ, ਜਿਸ ਨਾਲ ਬਿਜਲੀ ਉਤਪਾਦਨ ਵਿੱਚ ਹੋਰ ਵਾਧਾ ਹੋਏਗਾ। ਤੇ ਇਸ ਬਦਲਾਅ ਦੇ ਪਿੱਛੇ ਸਿਰਫ ਸੋਲਰ ਪੈਨਲ ਹੀ ਨਹੀਂ ਬਲਕਿ ਲੋਕਾਂ ਦੀ ਜਾਗਰੂਕਤਾ ਵੀ ਤੇ ਹੈ, ਕਿਉਂਕਿ ਮਾਰਚ 2024 ਤੋਂ ਪੰਚਾਇਤ ਦੇ ਵੱਲੋਂ 234 ਜਾਗਰੂਕ ਕਲਾਸਾਂ ਵੀ ਲਗਾਈਆਂ ਗਈਆਂ ਸਨ। ਇਹਨਾਂ ਜਮਾਤਾਂ ਦੇ ਵਿੱਚ ਲੋਕਾਂ ਨੂੰ ਸੂਰਜੀ ਊਰਜਾ ਦੇ ਫਾਇਦਿਆਂ ਬਾਰੇ ਜਾਣਕਾਰੀ ਦਿੱਤੀ ਗਈ। ਨਤੀਜਾ ਇਹ ਹੋਇਆ ਕਿ ਪਿੰਡ ਦੇ ਲਗਭਗ 700 ਘਰਾਂ ਨੇ ਆਪਣੀਆਂ ਛੱਤਾਂ ਤੇ ਰੂਫ ਟੌਪ ਸੋਲਰ ਪੈਨਲ ਲਗਵਾ ਲਏ। ਦੇਖੋ, ਜਦੋਂ ਵੀ ਕੋਈ ਨਵੀਂ ਚੀਜ਼ ਆਉਂਦੀ ਹੈ ਉਹਦੇ ਲਈ ਜਾਗਰੂਕ ਹੋਣਾ ਬੜਾ ਜ਼ਰੂਰੀ ਹੈ। ਇਸ ਪਿੰਡ ਦੇ ਲੋਕਾਂ ਨੇ ਇਹ ਦੱਸਿਆ ਕਿ ਉਹ ਨਵੀਆਂ ਚੀਜ਼ਾਂ ਨੂੰ ਕਿੰਨੀ ਜਲਦੀ ਅਕਸੈਪਟ ਕਰਦੇ ਨੇ। ਪੇਰਲਾ ਸੇਰੀ ਦੀ ਇਹ ਕਹਾਣੀ ਸਾਨੂੰ ਇੱਕ ਸਧਾਰਨ ਗੱਲ ਸਮਝਾਉਂਦੀ ਹੈ ਕਿ ਸੂਰਜ ਹਰ ਰੋਜ਼ ਸਾਡੇ ਘਰਾਂ ਉੱਤੇ ਚੜ੍ਹਦਾ ਹੈ। ਸਵਾਲ ਸਿਰਫ ਇਹ ਹੈ ਕਿ ਅਸੀਂ ਉਸਦੀ ਰੌਸ਼ਨੀ ਨੂੰ ਕਿੰਨੀ ਸਮਝਦਾਰੀ ਦੇ ਨਾਲ ਵਰਤਦੇ ਹਾਂ। ਇੱਕ ਪਿੰਡ ਨੇ ਸੂਰਜ ਵੱਲ ਵੇਖ ਕੇ ਸ਼ੁਰੂਆਤ ਤੇ ਕਰ ਦਿੱਤੀ ਹੈ, ਕਿ ਅਜਿਹੀ ਪਹਿਲ ਦੇਸ਼ ਦੇ ਹੋਰ ਪਿੰਡਾਂ ਤੱਕ ਪਹੁੰਚ ਸਕਦੀ ਹੈ? ਸੋਚਣਾ ਜ਼ਰੂਰ।

0: खबरां दे प्रसारण समय विच तब्दीली कीती गई है। इस अनुसार 16 अक्टूबर 2026 तक पंजाबी खबरां हुण शाम 7:30 बजे दी बजाय रात 8:30 बजे प्रसारित कीतियां जाणगियां। सारे स्रोतियां नूं बेनती है कि कृपा करके नवे प्रसारण समय दा ध्यान रखण।
1: जापान दे खेड मैदानां विच हुण गूंजेगा एशिया दा दम। खेडां दे सब तों वड्डे महाकुंभ एशियन खेडां दा रोमांच हुण आकाशवाणी जलंधर तुहाडे तक पहुंचाएगा। कौन रचेगा इतिहास, कौन चुम्मेगा जित दा सिखर, भारतीय खिडारी किन्ने मैडल करनगे अपने नाम, ये सब जानने लई सुनो जापान च हो रही एशियन खेडां दी रोजाना रेडियो रिपोर्ट 19 सितंबर तो 4 अक्टूबर तक रात 10 बजे तो 10:20 तक आकाशवाणी जलंधर के वक् वक् चैनल्स से, FM रेनबो, प्राइमरी चैनल, DRM ते DTH चैनल्स से। ये नाल नाल अपडेट्स जानोगे FM रेनबो चैनल ते 20 सितंबर तो 3 अक्टूबर तक। एशियन खेडां दी पल पल दी खबर सिर्फ आकाशवाणी जलंधर ते।
2: साइबर फ्रॉड या धोखाधड़ी की जानकारी लई 1930 हेल्पलाइन नंबर डायल करो जां www.cybercrime.gov.in ते शिकायत दर्ज करवाओ।
3: ਸੋਹਣੀ ਸਵੇਰ ਪ੍ਰੋਗਰਾਮ ਤੁਸੀਂ ਸੁਣ ਰਹੇ ਹੋ ਜੀ ਸ਼ੀਤਲ ਹੈ ਤੁਹਾਡੇ ਨਾਲ ਆਕਾਸ਼ਵਾਣੀ ਜਲੰਧਰ ਤੇ ਫਿਰ ਹੁਣ ਤੁਹਾਨੂੰ ਦੱਸ ਦਈਏ ਕਿ ਅੱਜ ਦਾ ਸਾਡਾ ਮੌਸਮ ਕੀ ਕਹਿੰਦਾ ਹੈ। ਮੌਸਮ ਦਾ ਹਾਲ ਚਾਲ ਬਈ ਇੱਦਾਂ ਹੈ ਕਿ ਪੰਜਾਬ ਦੇ ਵਿੱਚ ਪਿਛਲੇ 24 ਘੰਟੇ ਦੌਰਾਨ ਸਭ ਤੋਂ ਵੱਧ ਤਾਪਮਾਨ ਬਠਿੰਡਾ ਦੇ ਵਿੱਚ 34 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਅਤੇ ਘੱਟ ਤੋਂ ਘੱਟ ਬਠਿੰਡਾ ਦੇ ਵਿੱਚ 19 ਡਿਗਰੀ ਸੈਲਸੀਅਸ ਰਿਕਾਰਡ ਜਿਹੜਾ ਹੈ ਉਹ ਦਰਜ ਕਰ ਲਿਆ ਗਿਆ। ਇਸ ਤੋਂ ਇਲਾਵਾ ਪਠਾਨਕੋਟ ਦੇ ਵਿੱਚ ਰਾਤ ਦਾ ਤਾਪਮਾਨ 16 ਡਿਗਰੀ ਸੈਲਸੀਅਸ ਤੋਂ 18 ਡਿਗਰੀ ਸੈਲਸੀਅਸ ਦੇ ਆਸ ਪਾਸ ਕਹਿੰਦੇ ਚੱਲਦਾ ਪਿਆ। ਅੰਮ੍ਰਿਤਸਰ ਦੇ ਵਿੱਚ ਵੱਧ ਤੋਂ ਵੱਧ ਤਾਪਮਾਨ 36 ਡਿਗਰੀ ਸੈਲਸੀਅਸ ਤੇ ਘੱਟ ਤੋਂ ਘੱਟ 22 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਚੰਡੀਗੜ੍ਹ ਮੌਸਮ ਵਿਭਾਗ ਦੇ ਅਨੁਸਾਰ ਅਕਤੂਬਰ ਦੇ ਪਹਿਲੇ ਹਫ਼ਤੇ ਯਾਨੀ ਕਿ 2 ਅਕਤੂਬਰ ਤੋਂ 8 ਅਕਤੂਬਰ ਦੇ ਦੌਰਾਨ ਪੂਰੇ ਪੰਜਾਬ ਦੇ ਵਿੱਚ ਮੌਸਮ ਬਿਲਕੁਲ ਸਾਫ਼ ਤੇ ਖੁਸ਼ਕ ਰਹੇਗਾ। ਇਸ ਦੌਰਾਨ ਦਿਨ ਦਾ ਤਾਪਮਾਨ 30 ਡਿਗਰੀ ਸੈਲਸੀਅਸ ਤੋਂ 32 ਡਿਗਰੀ ਸੈਲਸੀਅਸ ਤੱਕ ਡਿੱਗ ਜਾਵੇਗਾ ਅਤੇ ਰਾਤ ਦਾ ਤਾਪਮਾਨ 16 ਡਿਗਰੀ ਸੈਲਸੀਅਸ ਤੋਂ 18 ਡਿਗਰੀ ਸੈਲਸੀਅਸ ਤੱਕ ਪਹੁੰਚਣ ਦੀ ਉਮੀਦ ਹੈ। ਬਈ ਇਹ ਤਾਂ ਹੈ ਮੌਸਮ ਦਾ ਹਾਲ ਚਾਲ ਤੇ ਇਹ ਸੋਹਣੇ ਸਵੇਰ ਦੇ ਮੌਸਮ ਦੇ ਨਾਲ ਨਾਲ ਸਾਡਾ ਅੱਜ ਦਾ ਇਹ ਖੂਬਸੂਰਤ ਸਫ਼ਰ ਵੀ ਹੁਣ ਇੱਥੇ ਹੀ ਸਮਾਪਤ ਹੁੰਦਾ ਹੈ। ਮੌਸਮ ਦੋਸਤੋ ਭਾਵੇਂ ਠੰਡਾ ਹੋਵੇ, ਭਾਵੇਂ ਗਰਮ ਹੋਵੇ ਜਾਂ ਫਿਰ ਹਲਕੀ ਫੁਹਾਰਾਂ ਵਾਲਾ ਹੋਵੇ, ਤੁਹਾਡੇ ਚਿਹਰੇ ਦੀ ਮੁਸਕਾਨ ਹਮੇਸ਼ਾ ਇੰਝ ਹੀ ਬਣੀ ਰਹੇ, ਇਹ ਸਾਡਾ ਖਿਆਲ ਹੈ। ਸੋ ਆਪਣਾ ਖਿਆਲ ਤੁਸੀਂ ਆਪ ਰੱਖਣਾ, ਮੌਸਮ ਦੇ ਮਿਜ਼ਾਜ ਦੇ ਮੁਤਾਬਕ ਆਪਣੇ ਆਪ ਨੂੰ ਢਾਲੋ ਤੇ ਸੋਹਣੇ ਜਿਹੇ ਦਿਨ ਨੂੰ ਖੁਸ਼ੀਆਂ ਦੇ ਨਾਲ ਭਰ ਦਿਓ। ਫਿਲਹਾਲ ਸ਼ੀਤਲ ਨੂੰ ਦਿਓ ਇਜਾਜ਼ਤ, ਨਮਸਕਾਰ।
4: ਓ ਦਿਲ

0: Tamulla Rail Link and were built across challenging mountainous terrain. The Chenab Rail Bridge, standing 359 meters above the Chenab River, is the world's highest railway arc bridge. The Anji Bridge is India's first cable-stayed railway bridge supported by 96 cables. Tajamul Ahmed, an orthodontist from Kulgam, believes that the rail connectivity made possible by the construction of these bridges has made it easy for the apple growers to transport their produce to the other parts of the country swiftly.
1: Previously, we used to face enormous problems in transporting our fruits and other agricultural produce to the different parts of the country. But ever since the operationalization of Katra Banihal Srinagar Rail Link, it has become very easy for us to transport the fruits to the different states and markets of the country.
0: Ishfaq Shah, Akashwani News, Srinagar.
2: And now, for a look at today's newspapers, it's over to Sarabjit Kaur.
3: Thank you, Pramod. Israel-bound plane drops 16,000 feet in a minute as pilot stabs colleague, headlines The Hindu. While the Indian Express headlines, mid-air scare, flight plunges as co-pilot stabs pilot. Israel says terror bid to bring down plane. And the Tribune headlines, Indian captain fights for co-pilot trying to crash Israel-bound plane. The paper adds that he saved 174 on board the Dubai-Tel Aviv flight. Most papers also have on their front page the story of PM Modi calling President Trump and discussing regional and global issues against the backdrop of New Delhi's concern over a US sanctions law on Russia. The Hindustan Times says, trade, defense, energy ties in focus as Modi-Trump talk, while the Asian Age has on its front page, Modi speaks to Trump amid US tariff threat over Russia oil. Hashim Musa, last man linked to Pahalgam attack, killed in JNK, headlines The Pioneer. While The Statesman says, security forces kill senior LET commander Musa in JNK. And finally, a report in The Economic Times says that buoyant quarter two demand for consumer goods lifts festive sales outlook. And with that, it's back to you, Pramod.
2: Thank you, Sarabjit. And now before we end the bulletin, the headlines once again. Prime Minister Narendra Modi to participate in centenary celebrations of UPSC at Bharat Mandapam in New Delhi today. Union Cabinet hikes minimum support marketing season. Government to launch auction of offshore mineral blocks today to unlock India's offshore mineral potential. Supreme Court rules out total ban on firecrackers ahead of Diwali. Favors balanced approach. Saudi authorities arrest Omani co-pilot for stabbing captain and attempting to crash fly Dubai flight traveling from Dubai to Tel Aviv. Prime Minister Modi describes Indian pilot Smith Machhar a true hero for saving 174 lives. And in men's cricket, India beat West Indies by 8 wickets in second ODI in Guwahati to take unassailable 2-0 lead. And with that, we end the morning news. Have a nice day.
4: नमस्कार, यह आकाशवाणी है। खबरां दे इस बुलेटिन नाल मैं चंचल शर्मा पहला बुलेटिन दियां खास खबरां। केंद्रीय मंत्रिमंडल दी आर्थिक मामलों बारे कमेटी ने 2027-28 दे मंडीकरण सीजन लई सारियां लाजमी खड़ी फसलां वास्ते एमएसपी विच वाधे नूं मंजूरी दित्ती। ਪੰਜਾਬ ਦੀਆਂ ਮੰਡੀਆਂ 'ਚ ਝੋਨੇ ਦੀ ਖਰੀਦ ਅੱਜ ਤੋਂ ਸ਼ੁਰੂ, ਸਰਕਾਰ ਵੱਲੋਂ ਸਾਰੀਆਂ ਤਿਆਰੀਆਂ ਮੁਕੰਮਲ। ਸਰਵਉੱਚ ਅਦਾਲਤ ਨੇ ਦੀਵਾਲੀ ਤੋਂ ਪਹਿਲਾਂ ਪਟਾਕਿਆਂ 'ਤੇ ਪੂਰੀ ਤਰ੍ਹਾਂ ਪਾਬੰਦੀ ਲਗਾਉਣ ਤੋਂ ਇਨਕਾਰ ਕੀਤਾ, ਸੰਤੁਲਿਤ ਦ੍ਰਿਸ਼ਟੀਕੋਣ ਦਾ ਸਮਰਥਨ ਕੀਤਾ। ਭਾਰਤੀ ਪਾਇਲਟ ਸਮਿਤ ਮਛਾਰ 'ਤੇ ਚਾਕੂ ਨਾਲ ਹਮਲਾ ਕਰਨ ਅਤੇ ਦੁਬਈ ਤੋਂ ਤੇਲ ਅਵੀਵ ਜਾਣ ਵਾਲੀ ਫਲਾਈ ਦੁਬਈ ਦੀ ਉਡਾਨ ਨੂੰ ਹਾਦਸਾਗ੍ਰਸਤ ਕਰਵਾਉਣ ਦੀ ਕੋਸ਼ਿਸ਼ ਕਰਨ ਦੇ ਇਲਜ਼ਾਮ 'ਚ ਓਮਾਨ ਦਾ ਪਾਇਲਟ ਗ੍ਰਿਫਤਾਰ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੈਪਟਨ ਸਮਿਤ ਮਛਾਰ ਨੂੰ ਉਡਾਨ ਵਿਚ ਸਵਾਰ 174 ਲੋਕਾਂ ਦੀ ਜਾਨ ਬਚਾਉਣ ਲਈ ਇਕ ਸੱਚਾ ਹੀਰੋ ਕਰਾਰ ਦਿੱਤਾ। ਤੇ ਭਾਰਤ ਨੇ ਗੁਹਾਟੀ 'ਚ ਖੇਡੇ ਗਏ 3 ਮੈਚਾਂ ਦੀ ਲੜੀ ਦੇ ਦੂਜੇ ਇਕ ਰੋਜ਼ਾ ਮੈਚ ਵਿਚ ਸ਼ੁਭਮਨ ਗਿੱਲ ਦੀਆਂ ਨਾਬਾਦ 223 ਦੌੜਾਂ ਤੇ ਰੋਹਿਤ ਸ਼ਰਮਾ ਦੇ ਸੈਂਕੜੇ ਦੀ ਬਦੌਲਤ ਵੈਸਟ ਇੰਡੀਜ਼ ਨੂੰ 8 ਵਿਕਟਾਂ ਨਾਲ ਹਰਾਇਆ। ਤੇ ਹੁਣ ਖਬਰਾਂ ਵਿਸਥਾਰ ਨਾਲ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਨਵੀਂ ਦਿੱਲੀ ਦੇ ਭਾਰਤ ਮੰਡਪਮ ਵਿਖੇ ਸੰਘ ਲੋਕ ਸੇਵਾ ਕਮਿਸ਼ਨ UPSC ਦੇ ਸ਼ਤਾਬਦੀ ਸਮਾਰੋਹ 'ਚ ਸ਼ਾਮਲ ਹੋਣਗੇ। ਇਸ ਮੌਕੇ ਪ੍ਰਧਾਨ ਮੰਤਰੀ ਇਕ ਇਕੱਠ ਨੂੰ ਸੰਬੋਧਨ ਵੀ ਕਰਨਗੇ। ਇਸ ਸਮਾਗਮ UPSC ਦੀ ਸਥਾਪਨਾ

0: ਪਾਕਿਸਤਾਨ ਦੇ 100 ਸਾਲ ਪੂਰੇ ਹੋਣ ਮੌਕੇ ਤੇ ਆਯੋਜਿਤ ਕੀਤਾ ਜਾ ਰਿਹਾ ਹੈ। ਸ਼੍ਰੀ ਮੋਦੀ UPSC ਦੇ ਸ਼ਾਬਦੀ ਸਮਾਰੋਹਾਂ ਨੂੰ ਮਨਾਉਣ ਲਈ ਇੱਕ ਯਾਦਗਾਰੀ ਸਿੱਕਾ ਅਤੇ ਇੱਕ ਯਾਦਗਾਰੀ ਡਾਕ ਟਿਕਟ ਅਤੇ 100 ਲੈਂਡਮਾਰਕ ਜੱਜਮੈਂਟਸ ਸ਼ੇਪਿੰਗ ਦਾ ਪਾਲਿਸੀ ਆਫ ਦਾ UPSC ਐਂਡ ਪਬਲਿਕ ਸਰਵਿਸ ਕਮਿਸ਼ਨ ਇਨ ਇੰਡੀਆ ਸਿਰਲੇਖ ਵਾਲੀ ਇੱਕ ਕਿਤਾਬ ਵੀ ਜਾਰੀ ਕਰਨਗੇ। ਕੇਂਦਰੀ ਮੰਤਰੀ ਮੰਡਲ ਦੀ ਆਰਥਿਕ ਮਾਮਲਿਆਂ ਬਾਰੇ ਕਮੇਟੀ ਨੇ ਕੱਲ੍ਹ 2027-28 ਦੇ ਮੰਡੀਕਰਨ ਸੀਜ਼ਨ ਵਾਸਤੇ ਸਾਰੀਆਂ ਲਾਜ਼ਮੀ ਹਾੜੀ ਫਸਲਾਂ ਲਈ ਘੱਟੋ ਘੱਟ ਸਮਰਥਨ ਮੁੱਲ MSP ਵਿੱਚ ਵਾਧੇ ਨੂੰ ਮਨਜ਼ੂਰੀ ਦੇ ਦਿੱਤੀ ਹੈ। ਸੂਚਨਾ ਅਤੇ ਪ੍ਰਸਾਰਣ ਮੰਤਰੀ ਅਸ਼ਵਨੀ ਵੈਸ਼ਨਵ ਨੇ ਕੇਂਦਰੀ ਮੰਤਰੀ ਮੰਡਲ ਦੀ ਮੀਟਿੰਗ ਤੋਂ ਬਾਅਦ ਨਵੀਂ ਦਿੱਲੀ 'ਚ ਕਿਹਾ ਕਿ ਇਹ ਫੈਸਲਾ ਕਿਸਾਨਾਂ ਨੂੰ ਉਹਨਾਂ ਦੀ ਉਪਜ ਦਾ ਲਾਹੇਵੰਦ ਮੁੱਲ ਪ੍ਰਾਪਤ ਕਰਨ ਨੂੰ ਯਕੀਨੀ ਬਣਾਉਣ ਲਈ ਲਿਆ ਗਿਆ। ਉਹਨਾਂ ਕਿਹਾ,
1: ਸਬਸੇ ਪਹਿਲਾ ਫੈਸਲਾ ਲਿਆ ਗਿਆ ਰਬੀ ਕ੍ਰੋਪਸ ਕੇ ਲਈ MSP ਤੈਅ ਕਰਨਾ। ਮਾਨਯ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨੇ ਆਪਣੇ ਕਾਰਯਕਾਲ ਕੇ ਆਰੰਭ ਸੇ ਹੀ MSP ਮੇਂ 50% ਪ੍ਰੋਫਿਟ ਦੇਣਾ ਵੋ ਤੈਅ ਕੀਆ ਥਾ। ਉਸ ਫੈਸਲੇ ਕੋ ਇਸਮੇਂ ਲਾਗੂ ਕੀਆ ਗਿਆ ਹੈ। ਵੀਟ, ਬਾਰਲੀ, ਗ੍ਰਾਮ, ਲੈਂਟਿਲਸ, ਰੇਪ ਸੀਡ, ਮਸੂਰ, ਮਸਟਰਡ ਔਰ ਸੈਫਲਾਵਰ, ਇਨ ਸਭ ਕੇ ਲਈ ਜੋ ਪ੍ਰੋਡਕਸ਼ਨ ਕੋਸਟ ਹੈ ਉਸਸੇ ਕਮ ਸੇ ਕਮ 50% ਜ਼ਿਆਦਾ ਰੱਖੀ ਗਈ ਹੈ MSP।
0: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਸਰਕਾਰ ਦੇਸ਼ ਭਰ ਦੇ ਕਿਸਾਨਾਂ ਦੀ ਆਮਦਨ ਵਧਾਉਣ ਅਤੇ ਉਨ੍ਹਾਂ ਦੇ ਹਿੱਤਾਂ ਦੀ ਰੱਖਿਆ ਲਈ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ। ਇੱਕ ਸੋਸ਼ਲ ਮੀਡੀਆ ਪੋਸਟ ਵਿਚ ਸ੍ਰੀ ਮੋਦੀ ਨੇ ਕਿਹਾ ਕਿ ਸਰਕਾਰ ਨੇ 2027-28 ਦੇ ਮੰਡੀਕਰਨ ਸੀਜ਼ਨ ਲਈ ਹਾੜੀ ਦੀਆਂ ਫਸਲਾਂ ਵਾਸਤੇ ਘੱਟੋ ਘੱਟ ਸਮਰਥਨ ਮੁੱਲ 'ਚ ਵਾਧੇ ਨੂੰ ਮਨਜ਼ੂਰੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਇਹ ਫੈਸਲਾ ਇਹ ਯਕੀਨੀ ਬਣਾਏਗਾ ਕਿ ਦੇਸ਼ ਭਰ ਦੇ ਲੱਖਾਂ ਕਿਸਾਨਾਂ ਨੂੰ ਉਨ੍ਹਾਂ ਦੀ ਉਪਜ ਦਾ ਉਚਿਤ ਮੁੱਲ ਮਿਲ ਸਕੇ। ਪ੍ਰਧਾਨ ਮੰਤਰੀ ਨੇ ਗ੍ਰੀਨ ਐਨਰਜੀ ਕੋਰੀਡੋਰ ਫੇਸ 3 ਦੇ ਕੈਬਨਿਟ ਦੇ ਫੈਸਲੇ ਦਾ ਵੀ ਸਵਾਗਤ ਕੀਤਾ ਹੈ। ਉਧਰ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ 2027-28 ਦੇ ਮੰਡੀਕਰਨ ਸੀਜ਼ਨ ਲਈ ਸਾਰੀਆਂ ਹਾੜੀ ਦੀਆਂ ਫਸਲਾਂ ਵਾਸਤੇ ਘੱਟੋ ਘੱਟ ਸਮਰਥਨ ਮੁੱਲ ਵਧਾਉਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰ ਸਰਕਾਰ ਦਾ ਸ਼ੁਕਰੀਆ ਅਦਾ ਕੀਤਾ। ਸ੍ਰੀ ਸੈਣੀ ਨੇ ਕਿਹਾ ਕਿ ਮੰਡੀਕਰਨ ਸੀਜ਼ਨ ਲਈ ਹਾੜੀ ਦੀਆਂ ਫਸਲਾਂ ਵਾਸਤੇ MSP 'ਚ ਵਾਧਾ ਕੇਂਦਰੀ ਬਜਟ 2018-19 'ਚ ਕੀਤੇ ਗਏ ਇਤਿਹਾਸਕ ਐਲਾਨ ਦੇ ਮੁਤਾਬਕ ਹੈ। ਮੁੱਖ ਮੰਤਰੀ ਨੇ ਕਿਹਾ ਕਿ ਉਤਪਾਦਨ ਲਾਗਤ ਤੋਂ ਵੱਧ ਇਹ ਫਰਕ ਕਿਸਾਨਾਂ ਦੀ ਭਲਾਈ ਪ੍ਰਤੀ ਸਰਕਾਰ ਦੀ ਅਟੁੱਟ ਵਚਨਬੱਧਤਾ ਨੂੰ ਦਰਸਾਉਂਦਾ ਏ। ਪੰਜਾਬ ਦੀਆਂ ਮੰਡੀਆਂ ਵਿੱਚ ਝੋਨੇ ਦੀ ਖਰੀਦ ਅੱਜ ਤੋਂ ਸ਼ੁਰੂ ਹੋ ਰਹੀ ਹੈ। ਸੂਬੇ ਦੇ ਕੈਬਨਿਟ ਮੰਤਰੀ ਲਾਲ ਚੰਦ ਕਟਾਰੂ ਚੱਕ ਨੇ ਕਿਹਾ ਕਿ ਇਸ ਖਰੀਦ ਲਈ ਸਰਕਾਰ ਨੇ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਨੇ। ਉਨ੍ਹਾਂ ਦੱਸਿਆ ਕਿ ਪੰਜਾਬ ਇਸ ਵਾਰ ਕੇਂਦਰੀ ਪੂਲ ਲਈ 180 ਲੱਖ ਮੀਟ੍ਰਿਕ ਟਨ ਖਰੀਦ ਕਰੇਗਾ।
2: ਖੁਸ਼ੀ ਇਸ ਗੱਲ ਦੀ ਵੀ ਹੈ ਕਿ ਇਸ ਵਾਰ ਝੋਨੇ ਦੀ ਫਸਲ ਬੜੀ ਸਾਫ਼ ਸੁਥਰੀ ਹੈ, ਦਾਣਾ ਬਹੁਤ ਪਿਆਰਾ ਔਰ ਬੰਪਰ ਫਸਲ ਆਉਣ ਦੀ ਸੰਭਾਵਨਾ। ਕੇਂਦਰੀ ਪੂਲ ਦੇ ਲਈ ਟਾਰਗੇਟ ਮਿਲਿਆ 180 ਲੱਖ ਮੈਟ੍ਰਿਕ ਟਨ ਦਾ। ਜਿਹੜਾ ਬਾਰਦਾਨਾ ਸਾਨੂੰ ਚਾਹੀਦਾ ਉਹ ਵੀ ਸਾਡੇ ਕੋਲ ਅਵੇਲੇਬਲ ਹੈ ਪੂਰਾ, ਔਰ CCL 42,786 ਕਰੋੜ ਰੁਪਇਆ ਉਹ ਵੀ ਸਾਨੂੰ ਮਿਲ ਗਿਆ RBI ਵੱਲੋਂ। ਤੇ ਨਾਲ ਜਿਹੜਾ ਅਸੀਂ ਵਾਅਦਾ ਕਰਦੇ ਹਾਂ ਪੰਜਾਬ ਦੇ ਕਿਸਾਨਾਂ ਨੂੰ ਕਿ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਦੇਸ਼ ਹੈ ਕਿ ਕੱਲਾ ਕੱਲਾ ਦਾਣਾ ਵੀ ਚੱਕਾਂਗੇ ਔਰ ਖਰੀਦਣ ਤੋਂ 24 ਘੰਟਿਆਂ ਦੇ ਅੰਦਰ ਅੰਦਰ ਤੁਹਾਡੇ ਖਾਤੇ 'ਚ ਪੇਮੈਂਟ ਜਾਵੇ, ਪੈਸੇ ਜਾਣ, ਇਹ ਵੀ ਅਸੀਂ ਤੁਹਾਡੇ ਨਾਲ ਵਾਅਦਾ ਕਰਦੇ ਹਾਂ।
0: ਇਸ ਦੌਰਾਨ ਪੰਜਾਬ ਸਰਕਾਰ ਵੱਲੋਂ ਬਾਹਰਲੇ ਸੂਬਿਆਂ ਤੋਂ ਆਉਣ ਵਾਲੇ ਝੋਨੇ ਅਤੇ ਬੋਗਸ ਖਰੀਦ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਰੋਕਣ ਲਈ ਇਸ ਵਾਰ ਝੋਨੇ ਦੀ ਖਰੀਦ ਦੌਰਾਨ ਹਰੇਕ ਢੇਰੀ ਦੀ ਫੋਟੋਗ੍ਰਾਫੀ ਕਰਨਾ ਲਾਜ਼ਮੀ ਕੀਤਾ ਗਿਆ। ਸਰਵਉੱਚ ਅਦਾਲਤ ਨੇ ਦੀਵਾਲੀ ਤੋਂ ਪਹਿਲਾਂ ਪਟਾਕਿਆਂ ਉੱਤੇ ਪੂਰੀ ਤਰ੍ਹਾਂ ਪਾਬੰਦੀ ਲਗਾਉਣ ਤੋਂ ਇਨਕਾਰ ਕਰ ਦਿੱਤਾ ਅਤੇ ਇੱਕ ਸੰਤੁਲਿਤ ਦ੍ਰਿਸ਼ਟੀਕੋਣ ਦਾ ਸੁਝਾਅ ਦਿੱਤਾ। ਜਸਟਿਸ MM ਸੁੰਦਰੇਸ਼ ਅਤੇ PB ਵਰਾਲੇ ਦੀ ਡਿਵੀਜ਼ਨ ਬੈਂਚ ਨੇ ਸੰਕੇਤ ਦਿੱਤਾ ਕਿ ਉਹ ਦੀਵਾਲੀ ਦੌਰਾਨ ਇੱਕ ਸਮਾਂ ਹੱਦ ਦੇ ਨਾਲ ਕੁਝ ਖਾਸ ਕਿਸਮ ਦੇ ਪਟਾਕੇ ਚਲਾਉਣ ਦੀ ਇਜਾਜ਼ਤ ਦੇਣਗੇ। ਸਰਵਉੱਚ ਅਦਾਲਤ ਨੇ ਧਾਰਮਿਕ ਭਾਵਨਾਵਾਂ ਅਤੇ ਹਵਾ ਪ੍ਰਦੂਸ਼ਣ ਦੇ ਮਾੜੇ ਪ੍ਰਭਾਵਾਂ ਦਰਮਿਆਨ ਸੰਤੁਲਨ ਬਣਾਉਣ ਦੀ ਜ਼ਰੂਰਤ 'ਤੇ ਵੀ ਜ਼ੋਰ ਦਿੱਤਾ। ਅਦਾਲਤ ਨੇ ਕਿਹਾ ਕਿ ਪਟਾਕਿਆਂ ਉੱਤੇ ਪੂਰੀ ਤਰ੍ਹਾਂ ਪਾਬੰਦੀ ਜਨਤਕ ਭਾਵਨਾਵਾਂ ਨੂੰ ਠੇਸ ਪਹੁੰਚਾ ਸਕਦੀ ਹੈ, ਜਦਕਿ ਉਨ੍ਹਾਂ ਨੂੰ ਦਿਨ ਭਰ ਚਲਾਉਣ ਦੀ ਇਜਾਜ਼ਤ ਦੇਣ ਨਾਲ ਵਾਤਾਵਰਣ ਅਤੇ ਬਜ਼ੁਰਗਾਂ ਅਤੇ ਬਿਮਾਰਾਂ ਦੀ ਸਿਹਤ 'ਤੇ ਮਾੜਾ ਪ੍ਰਭਾਵ ਪੈ ਸਕਦਾ ਹੈ। ਬੈਂਚ ਨੇ ਇਹ ਟਿੱਪਣੀ ਰਾਸ਼ਟਰੀ ਰਾਜਧਾਨੀ ਦਿੱਲੀ ਅਤੇ ਇਸ ਦੇ ਨੇੜਲੇ ਖੇਤਰਾਂ ਅਤੇ ਹੋਰਨਾਂ ਉੱਤਰੀ ਭਾਰਤ ਦੇ ਰਾਜਾਂ 'ਚ ਹਵਾ ਪ੍ਰਦੂਸ਼ਣ ਦੇ ਸਮੇਂ ਦੌਰਾਨ ਪਟਾਕਿਆਂ ਉੱਤੇ ਪਾਬੰਦੀ ਨਾਲ ਸੰਬੰਧਿਤ ਇੱਕ ਬਕਾਇਆ ਮਾਮਲੇ ਦੀ ਸੁਣਵਾਈ ਦੌਰਾਨ ਕੀਤੀ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AREAIRRNE ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @AREAIRR ਜਲੰਧਰ। ਦੁਬਈ ਤੋਂ ਇਜ਼ਰਾਈਲ ਦੇ ਤੇਲ ਅਵੀਵ ਜਾ ਰਹੀ ਫਲਾਈ ਦੁਬਈ ਦੀ ਇੱਕ ਉਡਾਨ ਦੇ ਸਹਿ ਪਾਇਲਟ ਨੂੰ ਕੈਪਟਨ ਉੱਤੇ ਚਾਕੂ ਨਾਲ ਹਮਲਾ ਕਰਨ ਦੀ ਕੋਸ਼ਿਸ਼ ਕਰਨ ਦੇ ਇਲਜ਼ਾਮ 'ਚ ਗ੍ਰਿਫਤਾਰ ਕਰ ਲਿਆ ਗਿਆ। ਇਸ ਹਮਲੇ ਕਾਰਨ ਜਹਾਜ਼ 2 ਮਿੰਟਾਂ ਤੋਂ ਵੀ ਘੱਟ ਸਮੇਂ 'ਚ ਕਰੀਬ 17,400 ਫੁੱਟ ਹੇਠਾਂ ਉਤਰ ਗਿਆ। ਹਾਲਾਂਕਿ ਅਮਲੇ ਸਮੇਤ ਮੁਸਾਫਰਾਂ ਅਤੇ ਚਾਲਕ ਦਲ ਦੇ ਮੈਂਬਰਾਂ ਨੇ ਕਾਕਪਿਟ 'ਚ ਦਾਖਲ ਹੋ ਕੇ ਹਮਲਾਵਰ ਨੂੰ ਕਾਬੂ ਕੀਤਾ ਅਤੇ ਜਹਾਜ਼ ਨੂੰ ਸਥਿਰ ਕਰਨ 'ਚ ਮਦਦ ਕੀਤੀ। ਇਸ ਤੋਂ ਬਾਅਦ ਉਡਾਨ ਨੂੰ ਮੋੜ ਦਿੱਤਾ ਗਿਆ ਅਤੇ ਉੱਤਰ ਪੱਛਮੀ ਸਾਊਦੀ ਅਰਬ ਦੇ ਤਾਬੂਕ ਖੇਤਰੀ ਹਵਾਈ ਅੱਡੇ 'ਤੇ ਸੁਰੱਖਿਅਤ ਉਤਾਰਿਆ ਗਿਆ। ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਅਤੇ ਰੱਖਿਆ ਮੰਤਰੀ ਇਜ਼ਰਾਈਲ ਕਾਟਸ ਨੇ ਇਸ ਨੂੰ ਇੱਕ ਗੰਭੀਰ ਘਟਨਾ ਅਤੇ ਸ਼ੱਕੀ ਦਹਿਸ਼ਤਗਰਦੀ ਹਮਲਾ ਦੱਸਿਆ। ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨੇ ਭਾਰਤੀ ਨਾਗਰਿਕ ਕੈਪਟਨ ਸਮਿਤ ਮਛਾਰ ਨੂੰ ਇਜ਼ਰਾਈਲੀ ਉਡਾਨ 'ਚ ਸਵਾਰ 174 ਲੋਕਾਂ ਦੀ ਜਾਨ ਬਚਾਉਣ ਲਈ ਇੱਕ ਸੱਚਾ ਹੀਰੋ ਕਰਾਰ ਦਿੱਤਾ। ਸ੍ਰੀ ਨੇਤਨਯਾਹੂ ਨੇ ਕਿਹਾ ਕਿ ਕੈਪਟਨ ਸਮਿਤ ਮਛਾਰ ਨੇ ਪਲਟਵਾਰ ਕਰਦਿਆਂ ਇੱਕ ਭਿਆਨਕ ਹਵਾਈ ਹਾਦਸੇ ਨੂੰ ਟਾਲਦੇ ਹੋਏ ਬੇਮਿਸਾਲ ਬਹਾਦਰੀ ਦਿਖਾਈ ਹੈ।

0: ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਸਭ ਤੋਂ ਵੱਡੇ ਖਤਰੇ ਦਾ ਸਾਹਮਣਾ ਕਰਨ ਤੇ ਗੰਭੀਰ ਜ਼ਖਮੀ ਹੋਣ ਦੇ ਬਾਵਜੂਦ ਕੈਪਟਨ ਸਮਿਤ ਮਛਾਰ ਨੇ ਦੂਜਿਆਂ ਦੀਆਂ ਜਾਨਾਂ ਦੀ ਰੱਖਿਆ ਲਈ ਅਟਲ ਹਿੰਮਤ ਤੇ ਜੁੜ ਸੰਕਲਪ ਦਾ ਪ੍ਰਦਰਸ਼ਨ ਕੀਤੈ। ਇਕ ਸੋਸ਼ਲ ਮੀਡੀਆ ਪੋਸਟ ਵਿਚ ਸ੍ਰੀ ਮੋਦੀ ਨੇ ਕਿਹਾ ਕਿ ਉਨ੍ਹਾਂ ਦੀ ਬਹਾਦਰੀ ਨੇ ਸੈਂਕੜੇ ਜਾਨਾਂ ਬਚਾਈਆਂ ਤੇ ਇਕ ਵੱਡੇ ਦੁਖਾਂਤ ਨੂੰ ਟਾਲਣ ਚ ਮਦਦ ਕੀਤੀ ਏ। ਉਨ੍ਹਾਂ ਕਿਹਾ ਕਿ ਕੈਪਟਨ ਸਮਿਤ ਇਕ ਜਾਂਬਾਜ਼ ਹੀਰੋ ਨੇ ਤੇ ਭਾਰਤ ਨੂੰ ਉਨ੍ਹਾਂ ਤੇ ਮਾਣ ਏ। ਪ੍ਰਧਾਨ ਮੰਤਰੀ ਨੇ ਉਨ੍ਹਾਂ ਦੀ ਜਲਦ ਸਿਹਤਯਾਬੀ, ਨਵੀਂ ਤਾਕਤ ਤੇ ਚੰਗੀ ਸਿਹਤ ਦੀ ਪ੍ਰਾਰਥਨਾ ਕੀਤੀ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੀ ਕੈਪਟਨ ਮਛਾਰ ਨੂੰ ਹੀਰੋ ਦਸਿਆ। ਕੈਪਟਨ ਸਮਿਤ ਮਛਾਰ ਨੇ ਸਹਿ ਪਾਇਲਟ ਦੇ ਚਾਕੂ ਦੇ ਹਮਲੇ ਨੂੰ ਰੋਕਿਆ, ਕਾਕਪਿਟ ਦਾ ਦਰਵਾਜ਼ਾ ਖੋਲਿਆ ਤੇ ਮਦਦ ਲਈ ਅਮਲੇ ਨੂੰ ਬੁਲਾਇਆ। ਜਹਾਜ਼ ਨੂੰ ਕਰੈਸ਼ ਹੋਣ ਦੀ ਕੋਸ਼ਿਸ਼ ਨੂੰ ਨਾਕਾਮ ਕਰਦੇ ਹੋਏ ਉਨ੍ਹਾਂ ਬਹਾਦਰੀ ਦਾ ਪ੍ਰਦਰਸ਼ਨ ਕੀਤਾ। ਰਿਆਦ ਵਿਚ ਭਾਰਤੀ ਦੂਤਘਰ ਤੇ ਜਿਦਾਦ ਚ ਕੌਂਸਲੇਟ ਜਨਰਲ ਨੇ ਕਿਹਾ ਕਿ ਉਹ ਕੈਪਟਨ ਸਮਿਤ ਦੀ ਸਿਹਤ ਤੇ ਨੇੜੇ ਨਜ਼ਰ ਰੱਖ ਰਹੇ ਨੇ। ਉਹ ਇਸ ਸਮੇਂ ਤਾਬੂਕ ਦੇ ਇਕ ਹਸਪਤਾਲ ਚ ਜ਼ੇਰੇ ਇਲਾਜ ਨੇ ਤੇ ਉਨ੍ਹਾਂ ਦਾ ਇਲਾਜ ਚੱਲ ਰਿਹਾ। ਦੂਤਘਰ ਨੇ ਕਿਹਾ ਕਿ ਸ਼ੁਰੂਆਤੀ ਖ਼ਬਰਾਂ ਤੋਂ ਪਤਾ ਲੱਗੇ ਕਿ ਉਨ੍ਹਾਂ ਦੀ ਹਾਲਤ ਸਥਿਰ ਹੈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਭਰੋਸਾ ਦਿੱਤਾ ਕਿ 2029 ਦੇ ਅਖੀਰ ਤੱਕ ਪੰਜਾਬ ਨੂੰ ਨਸ਼ਾ ਮੁਕਤ ਕਰ ਦਿੱਤਾ ਜਾਏਗਾ। ਕੱਲ੍ਹ ਜਲੰਧਰ ਵਿਖੇ ਨਸ਼ਾ ਮੁਕਤ ਪੰਜਾਬ ਰੈਲੀ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਲੋਕਾਂ ਨੂੰ ਸੂਬੇ ਨੂੰ ਨਸ਼ਾ ਮੁਕਤ ਬਣਾਉਣ ਲਈ ਬੀਜੇਪੀ ਨੂੰ ਵੋਟ ਪਾਉਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ 'ਚ ਬਹੁਤ ਸਾਰੀਆਂ ਸਮੱਸਿਆਵਾਂ ਨੇ, ਭਾਵੇਂ ਉਹ ਕਿਸਾਨਾਂ, ਉਦਯੋਗਾਂ, ਕਾਨੂੰਨ ਵਿਵਸਥਾ ਜਾਂ ਔਰਤਾਂ ਦੀ ਸੁਰੱਖਿਆ ਨਾਲ ਸਬੰਧਤ ਹੋਣ, ਪਰ ਪਾਰਟੀ ਪੰਜਾਬ 'ਚ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਸੂਬੇ ਨੂੰ ਨਸ਼ਿਆਂ ਦੇ ਖਤਰੇ ਤੋਂ ਮੁਕਤ ਕਰਨ ਦੇ ਮੁੱਦੇ 'ਤੇ ਲੜੇਗੀ। ਉਨ੍ਹਾਂ ਵਾਅਦਾ ਕੀਤਾ ਕਿ 2029 ਦੇ ਅਖੀਰ ਤੱਕ ਸੂਬੇ 'ਚ ਇੱਕ ਵੀ ਚਿੱਟੇ ਦਾ ਤਸਕਰ ਨਹੀਂ ਬਚੇਗਾ।
1: किसानों के मुद्दे हैं, इंडस्ट्री के मुद्दे हैं, कानून और व्यवस्था के मुद्दे हैं, महिला सुरक्षा का मुद्दा है, मगर आने वाला चुनाव भारतीय जनता पार्टी केवल और केवल नशा मुक्त पंजाब के मुद्दे पर लड़ने वाली है। नशा मुक्त पंजाब, और यहाँ से मैं पंजाब की माताओं को और पंजाब के युवा को वादा कर जाता हूँ, इस चुनाव में भाजपा का समर्थन करिए। 31 दिसंबर 2029 से पहले हम पंजाब को चट्टे के व्यापार से मुक्त कर देंगे।
0: बीजेपी पंजाब के प्रधान केवल सिंह ढिल्लों ते पार्टी के कई होर सीनियर आगू भी इस मौके पर मौजूद रहे। ਗ੍ਰਹਿ ਮੰਤਰੀ ਨੇ ਮੌਜੂਦਾ ਆਮ ਆਦਮੀ ਪਾਰਟੀ ਸਰਕਾਰ ਨੂੰ ਕਾਨੂੰਨ ਵਿਵਸਥਾ ਦੀ ਵਿਗੜਦੀ ਸਥਿਤੀ, ਭ੍ਰਿਸ਼ਟਾਚਾਰ ਤੇ ਨਸ਼ਿਆਂ ਦੇ ਖਤਰੇ 'ਚ ਵਾਧੇ ਲਈ ਜ਼ਿੰਮੇਵਾਰ ਠਹਿਰਾਇਆ। ਭਾਰਤ ਨੇ ਬੀਤੀ ਰਾਤ ਗੁਹਾਟੀ 'ਚ ਖੇਡੇ ਗਏ 3 ਮੈਚਾਂ ਦੀ ਲੜੀ ਦੇ ਦੂਜੇ ਇੱਕ ਰੋਜ਼ਾ ਮੈਚ ਵਿਚ ਵੈਸਟ ਇੰਡੀਜ਼ ਨੂੰ 8 ਵਿਕਟਾਂ ਨਾਲ ਹਰਾਇਆ। ਇਸ ਦੇ ਨਾਲ ਹੀ ਭਾਰਤ ਨੇ ਲੜੀ 'ਚ 2-0 ਦੀ ਅਜੇਤੂ ਬੜਤ ਬਣਾ ਲਈ ਹੈ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਵੈਸਟ ਇੰਡੀਜ਼ ਨੇ 405 ਦੌੜਾਂ ਬਣਾਈਆਂ। ਭਾਰਤ ਦੇ ਕਪਤਾਨ ਸ਼ੁਭਮਨ ਗਿੱਲ ਦੀਆਂ ਨਾਬਾਦ 223 ਦੌੜਾਂ ਤੇ ਰੋਹਿਤ ਸ਼ਰਮਾ ਦੇ ਸੈਂਕੜੇ ਦੀ ਬਦੌਲਤ 44ਵੇਂ ਓਵਰ 'ਚ ਟੀਚਾ ਪ੍ਰਾਪਤ ਕਰ ਲਿਆ। ਸ਼ੁਭਮਨ ਗਿੱਲ ਨੂੰ ਪਲੇਅਰ ਆਫ ਦਾ ਮੈਚ ਚੁਣਿਆ ਗਿਆ ਤੇ ਆਖਰ 'ਚ ਖਾਸ ਖ਼ਬਰਾਂ ਇੱਕ ਵਾਰ ਫਿਰ ਤੋਂ। ਕੇਂਦਰੀ ਮੰਤਰੀ ਮੰਡਲ ਦੀ ਆਰਥਿਕ ਮਾਮਲਿਆਂ ਬਾਰੇ ਕਮੇਟੀ ਨੇ 2027-28 ਦੇ ਮੰਡੀਕਰਨ ਸੀਜ਼ਨ ਲਈ ਸਾਰੀਆਂ ਲਾਜ਼ਮੀ ਹਾੜੀ ਫਸਲਾਂ ਵਾਸਤੇ MSP 'ਚ ਵਾਧੇ ਨੂੰ ਮਨਜ਼ੂਰੀ ਦਿੱਤੀ। ਪੰਜਾਬ ਦੀਆਂ ਮੰਡੀਆਂ 'ਚ ਝੋਨੇ ਦੀ ਖਰੀਦ ਅੱਜ ਤੋਂ ਸ਼ੁਰੂ। ਸਰਵਉੱਚ ਅਦਾਲਤ ਨੇ ਦੀਵਾਲੀ ਤੋਂ ਪਹਿਲਾਂ ਪਟਾਕਿਆਂ 'ਤੇ ਪੂਰੀ ਤਰ੍ਹਾਂ ਪਾਬੰਦੀ ਲਗਾਉਣ ਤੋਂ ਇਨਕਾਰ ਕੀਤਾ, ਸੰਤੁਲਿਤ ਦ੍ਰਿਸ਼ਟੀਕੋਣ ਦਾ ਸਮਰਥਨ ਵੀ ਕੀਤਾ। ਭਾਰਤੀ ਪਾਇਲਟ ਸਮਿਤ ਮਛਾਰ ਤੇ ਚਾਕੂ ਨਾਲ ਹਮਲਾ ਕਰਨ ਤੇ ਦੁਬਈ ਤੋਂ ਤੇਲ ਅਵੀਵ ਜਾਣ ਵਾਲੀ ਫਲਾਈ ਦੁਬਈ ਦੀ ਉਡਾਨ ਨੂੰ ਹਾਦਸਾਗ੍ਰਸਤ ਕਰਵਾਉਣ ਦੀ ਕੋਸ਼ਿਸ਼ ਕਰਨ ਦੇ ਇਲਜ਼ਾਮ 'ਚ ਓਮਾਨ ਦਾ ਪਾਇਲਟ ਗ੍ਰਿਫਤਾਰ। ਤੇ ਇਸ ਦੇ ਨਾਲ ਹੀ ਰਾਸ਼ਟਰ ਖ਼ਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ। ਪ੍ਰਦੇਸ਼ਕ ਖ਼ਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਦੁਪਹਿਰ 1:10 ਤੇ। ਨਮਸਕਾਰ।
2: ਆਕਾਸ਼ਵਾਣੀ ਅੰਮ੍ਰਿਤਸਰ ਅਤੇ DTH ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਇਸ ਵੇਲੇ ਸਵੇਰ ਦੇ 8:40 ਹੋਏ ਨੇ ਤੇ ਹੁਣ ਵੇਲਾ ਪ੍ਰੋਗਰਾਮ ਮਹਿਕ ਪੰਜਾਬ ਦੀ ਦਾ।

0: ਸਰੋਤਿਆਂ ਦੀ ਜਾਣਕਾਰੀ ਲਈ ਸੂਚਿਤ ਕੀਤਾ ਜਾਂਦਾ ਹੈ ਕਿ ਦਿੱਲੀ ਤੋਂ ਵਿਸ਼ੇਸ਼ ਪ੍ਰਸਾਰਣ ਹੋਣ ਕਾਰਨ 16 ਅਕਤੂਬਰ 2026 ਤੱਕ ਪੰਜਾਬੀ ਖਬਰਾਂ ਦੇ ਪ੍ਰਸਾਰਣ ਸਮੇਂ ਵਿੱਚ ਤਬਦੀਲੀ ਕੀਤੀ ਗਈ ਹੈ। ਇਸ ਅਨੁਸਾਰ 16 ਅਕਤੂਬਰ 2026 ਤੱਕ ਪੰਜਾਬੀ ਖਬਰਾਂ ਹੁਣ ਸ਼ਾਮ 7:30 ਵਜੇ ਦੀ ਬਜਾਏ ਰਾਤ 8:30 ਵਜੇ ਪ੍ਰਸਾਰਿਤ ਕੀਤੀਆਂ ਜਾਣਗੀਆਂ। ਸਾਰੇ ਸਰੋਤਿਆਂ ਨੂੰ ਬੇਨਤੀ ਹੈ ਕਿ ਕਿਰਪਾ ਕਰਕੇ ਨਵੇਂ ਪ੍ਰਸਾਰਣ ਸਮੇਂ ਦਾ ਧਿਆਨ ਰੱਖਣ।
1: ਜਾਪਾਨ ਦੇ ਖੇਡ ਮੈਦਾਨਾਂ ਵਿੱਚ ਹੁਣ ਗੂੰਜੇਗਾ ਏਸ਼ੀਆ ਦਾ ਦਮ। ਖੇਡਾਂ ਦੇ ਸਭ ਤੋਂ ਵੱਡੇ ਮਹਾਕੁੰਭ ਏਸ਼ੀਅਨ ਖੇਡਾਂ ਦਾ ਰੋਮਾਂਚ ਹੁਣ ਆਕਾਸ਼ਵਾਣੀ ਜਲੰਧਰ ਤੁਹਾਡੇ ਤੱਕ ਪਹੁੰਚਾਏਗਾ।

ਅਮਰਿੰਦਰ ਗਿੱਲ ਤੇ ਪਾਮਲਾ ਜੈਨ ਦੇ ਗਾਏ ਇਸ ਗੀਤ ਦੇ ਨਾਲ ਅੱਜ ਦਾ ਪ੍ਰੋਗਰਾਮ ਮਹਿਕ ਪੰਜਾਬ ਦੀ ਆਪਣੀ ਦੋਸਤ ਦੇਵਿਕਾ ਨੂੰ ਇੱਥੇ ਹੀ ਖਤਮ ਕਰਨ ਦੀ ਦਿਓ ਇਜਾਜ਼ਤ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ ਤੇ ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ। ਇਸ ਵੇਲੇ ਸਵੇਰ ਦੇ 9 ਵੱਜ ਰਹੇ ਨੇ। ਪੇਸ਼ ਨੇ ਹੁਣ ਤੱਕ ਦੀਆਂ ਮੁੱਖ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਨਵੀਂ ਦਿੱਲੀ ਦੇ ਭਾਰਤ ਮੰਡਪਮ ਚ ਸੰਘ ਲੋਕ ਸੇਵਾ ਕਮਿਸ਼ਨ ਦੇ ਸ਼ਤਾਬਦੀ ਸਮਾਰੋਹ ਚ ਸ਼ਾਮਿਲ ਹੋਣਗੇ। ਕੇਂਦਰੀ ਮੰਤਰੀ ਮੰਡਲ ਦੀ ਆਰਥਿਕ ਮਾਮਲਿਆਂ ਬਾਰੇ ਕਮੇਟੀ ਨੇ 2027-28 ਦੇ ਮੰਡੀਕਰਨ ਸੀਜ਼ਨ ਲਈ ਸਾਰੀਆਂ ਲਾਜ਼ਮੀ ਹਾੜੀ ਫਸਲਾਂ ਵਾਸਤੇ MSP ਵਿਚ ਵਾਧੇ ਨੂੰ ਮਨਜ਼ੂਰੀ ਦਿੱਤੀ। ਪੰਜਾਬ ਦੀਆਂ ਮੰਡੀਆਂ ਵਿਚ ਝੋਨੇ ਦੀ ਖਰੀਦ ਅੱਜ ਤੋਂ ਸ਼ੁਰੂ। ਸਰਕਾਰ ਵੱਲੋਂ ਸਾਰੀਆਂ ਤਿਆਰੀਆਂ ਮੁਕੰਮਲ। ਸਰਵਉੱਚ ਅਦਾਲਤ ਨੇ ਦੀਵਾਲੀ ਤੋਂ ਪਹਿਲਾਂ ਪਟਾਕਿਆਂ ਤੇ ਪੂਰੀ ਤਰ੍ਹਾਂ ਪਾਬੰਦੀ ਲਗਾਉਣ ਤੋਂ ਇਨਕਾਰ ਕੀਤਾ। ਸੰਤੁਲਿਤ ਦ੍ਰਿਸ਼ਟੀਕੋਣ ਦਾ ਸਮਰਥਨ ਕੀਤਾ। ਭਾਰਤੀ ਪਾਇਲਟ ਸਮਿਤ ਮਛਾਰ ਤੇ ਚਾਕੂ ਨਾਲ ਹਮਲਾ ਕਰਨ ਅਤੇ ਦੁਬਈ ਤੋਂ ਤੇਲ ਅਵੀਵ ਜਾਣ ਵਾਲੀ ਫਲਾਈਟ ਦੁਬਈ ਦੀ ਉਡਾਨ ਨੂੰ ਹਾਦਸਾ ਗ੍ਰਸਤ ਕਰਵਾਉਣ ਦੀ ਕੋਸ਼ਿਸ਼ ਕਰਨ ਦੇ ਇਲਜ਼ਾਮ ਵਿਚ ਓਮਾਨ ਦਾ ਪਾਇਲਟ ਗ੍ਰਿਫ਼ਤਾਰ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੈਪਟਨ ਸਮਿਤ ਨੂੰ ਉਡਾਨ ਵਿਚ ਸਵਾਰ 174 ਲੋਕਾਂ ਦੀ ਜਾਨ ਬਚਾਉਣ ਲਈ ਇਕ ਸੱਚਾ ਹੀਰੋ ਕਰਾਰ ਦਿੱਤਾ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਬੀਤੇ ਕੱਲ ਜਲੰਧਰ ਵਿਖੇ ਨਸ਼ਾ ਮੁਕਤ ਪੰਜਾਬ ਰੈਲੀ ਨੂੰ ਸੰਬੋਧਨ ਕੀਤਾ। ਕਿਹਾ 2029 ਦੇ ਅਖੀਰ ਤੱਕ ਪੰਜਾਬ ਨੂੰ ਨਸ਼ਾ ਮੁਕਤ ਕਰ ਦਿੱਤਾ ਜਾਵੇਗਾ। ਵਿਦੇਸ਼ ਮੰਤਰਾਲੇ ਨੇ ਭਾਰਤੀ ਨਾਗਰਿਕਾਂ ਨੂੰ ਰੂਸ ਦੇ ਹਥਿਆਰਬੰਦ ਬਲਾਂ ਵਿਚ ਸ਼ਾਮਲ ਹੋਣ ਜਾਂ ਇਸ ਲਈ ਆਪਣੀ ਨਾਗਰਿਕਤਾ ਸਵੈ ਇੱਛਾ ਨਾਲ ਤਿਆਗਣ ਖਿਲਾਫ਼ ਇਕ ਸਖ਼ਤ ਸਲਾਹ ਜਾਰੀ ਕੀਤੀ। ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਲੋਹੀਆਂ ਤੋਂ ਜਕੋਪੁਰ ਨੂੰ ਜਾਣ ਵਾਲੀ ਸੜਕ ਦੀ ਮੁਰੰਮਤ ਦਾ ਕੰਮ ਸ਼ੁਰੂ ਕਰਵਾਇਆ। ਜਾਪਾਨ ਵਿਚ ਚੱਲ ਰਹੀਆਂ ਏਸ਼ੀਆਈ ਖੇਡਾਂ ਦੇ ਸੈਮੀਫਾਈਨਲ ਵਿਚ ਮਰਦਾਂ ਦੀ ਭਾਰਤੀ ਹਾਕੀ ਟੀਮ ਦਾ ਮੁਕਾਬਲਾ ਆਪਣੇ ਰਵਾਇਤੀ ਵਿਰੋਧੀ ਪਾਕਿਸਤਾਨ ਨਾਲ ਹੋਵੇਗਾ ਅਤੇ ਭਾਰਤ ਨੇ ਗੁਹਾਟੀ ਵਿਚ ਖੇਡੇ ਗਏ 3 ਮੈਚਾਂ ਦੀ ਲੜੀ ਦੇ ਦੂਜੇ ਇਕ ਰੋਜ਼ਾ ਮੈਚ ਵਿਚ ਸ਼ੁਭਮਨ ਗਿੱਲ ਦੀਆਂ ਨਾਬਾਦ 223 ਦੌੜਾਂ ਅਤੇ ਰੋਹਿਤ ਸ਼ਰਮਾ ਦੇ ਸੈਂਕੜੇ ਦੀ ਬਦੌਲਤ ਵੈਸਟ ਇੰਡੀਜ਼ ਨੂੰ 8 ਵਿਕਟਾਂ ਨਾਲ ਹਰਾਇਆ। ਇਹ ਸਨ ਹੁਣ ਤੱਕ ਦੀਆਂ ਮੁੱਖ ਖਬਰਾਂ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ ਤੇ ਇਹ ਆਕਾਸ਼

ਦੋਸਤੋ, ਮਜਰੂਹ ਸੁਲਤਾਨਪੁਰੀ ਨੂੰ ਉਹਨਾਂ ਦੀ ਕਲਾਤਮਕ ਸੇਵਾ ਲਈ ਕਈ ਸਨਮਾਨ ਮਿਲੇ। ਫਿਲਮ 1965 ਵਿੱਚ ਆਈ ਫਿਲਮ ਦੋਸਤੀ ਲਈ ਸਰਵੋਤਮ ਗੀਤਕਾਰ ਦਾ ਫਿਲਮਫੇਅਰ ਅਵਾਰਡ ਮਿਲਿਆ ਅਤੇ 1993 ਵਿੱਚ ਦਾਦਾ ਸਾਹਿਬ ਫਾਲਕੇ ਪੁਰਸਕਾਰ ਨਾਲ ਸਨਮਾਨਿਤ ਹੋਣ ਵਾਲੇ ਉਹ ਪਹਿਲੇ ਗੀਤਕਾਰ ਬਣੇ। ਉਹਨਾਂ ਦੇ ਗੀਤਾਂ ਦੀ ਭਾਸ਼ਾ ਵਿੱਚ ਉਰਦੂ ਸ਼ਾਇਰੀ ਦੀ ਨਜ਼ਾਕਤ ਸੀ, ਪਰ ਉਹਨਾਂ ਦੀ ਪੇਸ਼ਕਾਰੀ ਆਮ ਸਰੋਤੇ ਦੇ ਦਿਲ ਤੱਕ ਸਿੱਧੀ ਪਹੁੰਚਦੀ ਸੀ। ਉਹਨਾਂ ਦੇ ਸ਼ਬਦਾਂ ਵਿੱਚ ਕਦੇ ਮੁਹੱਬਤ ਦੀ ਨਰਮੀ ਮਿਲਦੀ ਹੈ, ਕਦੇ ਵਿਛੋੜੇ ਦੀ ਟੀਸ। ਇਹੀ ਕਾਰਨ ਹੈ ਕਿ ਉਹਨਾਂ ਦੇ ਗੀਤ ਵੱਖ ਵੱਖ ਪੀੜ੍ਹੀਆਂ ਵਿੱਚ ਆਪਣੀ ਥਾਂ ਬਣਾਉਂਦੇ ਨੇ। ਉਹਨਾਂ ਦਾ ਫਿਲਮੀ ਸਫ਼ਰ ਕਈ ਦਹਾਕਿਆਂ ਤੱਕ ਫੈਲਿਆ ਹੋਇਆ ਸੀ ਅਤੇ ਉਹ ਉਹਨਾਂ ਗੀਤਕਾਰਾਂ ਵਿੱਚੋਂ ਇੱਕ ਸਨ ਜਿਨ੍ਹਾਂ ਨੇ ਸਿਰਫ ਫਿਲਮ ਦੇ ਕਿਸੇ ਦ੍ਰਿਸ਼ ਨੂੰ ਸ਼ਬਦ ਨਹੀਂ ਦਿੱਤੇ ਬਲਕਿ ਪਾਤਰਾਂ ਦੇ ਅਹਿਸਾਸਾਂ ਨੂੰ ਆਵਾਜ਼ ਵੀ ਦਿੱਤੀ। ਮਜਰੂਹ ਸੁਲਤਾਨਪੁਰੀ ਸਾਨੂੰ ਇਹ ਵੀ ਦੱਸਦੇ ਨੇ ਕਿ ਇੱਕ ਸੱਚੇ ਰਚਨਾਕਾਰ ਦੀ ਕਲਾ ਸਮੇਂ ਦੀਆਂ ਹੱਦਾਂ ਵਿੱਚ ਕੈਦ ਨਹੀਂ ਹੁੰਦੀ। ਆਓ ਉਹਨਾਂ ਨੂੰ ਯਾਦ ਕਰਦਿਆਂ ਸੁਣਦੇ ਹਾਂ ਉਹਨਾਂ ਦੀ ਕਲਮ ਚੋਂ ਨਿਕਲਿਆ ਇੱਕ ਹੋਰ ਖੂਬਸੂਰਤ ਗੀਤ।

0: ਨਹੀਂ ਦੋਸਤੋ, ਪਿਆਰ ਇੱਕ ਅਜਿਹਾ ਅਹਿਸਾਸ ਜਿਸ ਨੂੰ ਸ਼ਬਦਾਂ ਵਿੱਚ ਬਿਆਨ ਕਰਨਾ ਅਕਸਰ ਔਖਾ ਹੁੰਦਾ ਹੈ। ਕਈ ਵਾਰ ਦਿਲ ਦੀ ਗੱਲ ਕਹਿਣ ਲਈ ਸਿਰਫ ਇੱਕ ਚਿੱਠੀ ਹੀ ਕਾਫੀ ਹੁੰਦੀ ਹੈ, ਉਹ ਚਿੱਠੀ ਜਿਸ ਵਿੱਚ ਸਹਿਣੇ ਨੂੰ ਵੱਧ ਜਜ਼ਬਾਤ ਲਿਖੇ ਹੁੰਦੇ ਨੇ। ਜਦੋਂ ਕਿਸੇ ਨੂੰ ਪਹਿਲੀ ਵਾਰ ਆਪਣੇ ਦਿਲ ਦੀ ਗੱਲ ਲਿਖੀ ਜਾਂਦੀ ਹੈ ਤਾਂ ਹਰ ਅੱਖਰ ਵਿੱਚ ਇੱਕ ਉਮੀਦ, ਇੱਕ ਝਿਜਕ ਅਤੇ ਖੂਬਸੂਰਤ ਬੇਚੈਨੀ ਲੁਕੀ ਹੁੰਦੀ ਹੈ। ਇਸੇ ਮਾਸੂਮ ਅਹਿਸਾਸ ਨੂੰ ਆਪਣੀ ਮਿੱਠੀ ਆਵਾਜ਼ ਵਿੱਚ ਪੇਸ਼ ਕੀਤਾ ਸੀ ਜਗਜੀਤ ਸਿੰਘ ਨੇ। ਗਜ਼ਲਾਂ ਦੇ ਇਸ ਪ੍ਰੋਗਰਾਮ ਵਿੱਚ ਅਗਲੀ ਗਜ਼ਲ ਚੰਦਨ ਦਾਸ ਦੀ ਆਵਾਜ਼ 'ਚ।
1: ਅਬ ਜੋ ਗਜ਼ਲ ਪੇਸ਼ ਕਰ ਰਹਾ ਹੂੰ, ਇਸਕੇ ਸ਼ਾਇਰ ਹੈਂ ਜਨਾਬ ਮੁਮਤਾਜ਼ ਰਾਸ਼ਿਦ।

ਦੋਸਤੋ, ਮੁਹੱਬਤ ਦੀ ਰਾਹ ਵਿੱਚ ਕਈ ਵਾਰ ਇਨਸਾਨ ਨੂੰ ਅਜਿਹੇ ਮੋੜਾਂ ਤੋਂ ਲੰਘਣਾ ਪੈਂਦਾ ਜਿੱਥੇ ਖੁਸ਼ੀਆਂ ਦੇ ਨਾਲ ਦਰਦ ਦੀ ਇੱਕ ਗਹਿਰੀ ਛਾਂ ਹੁੰਦੀ ਹੈ। ਕਦੇ ਪਿਆਰ ਇਨਸਾਨ ਨੂੰ ਹੱਸਣਾ ਸਿਖਾਉਂਦਾ ਤੇ ਕਦੇ ਉਹੀ ਪਿਆਰ ਜ਼ਿੰਦਗੀ ਦੀਆਂ ਕੁਝ ਅਜਿਹੀਆਂ ਹਕੀਕਤਾਂ ਨੂੰ ਰੂਬਰੂ ਕਰਵਾ ਦਿੰਦਾ ਜਿਸ ਨੂੰ ਭੁਲਾਉਣਾ ਆਸਾਨ ਨਹੀਂ ਹੁੰਦਾ। ਇਸੇ ਦਰਦ, ਤਜ਼ਰਬੇ ਤੇ ਜਜ਼ਬਾਤ ਨੂੰ ਆਪਣੀ ਆਵਾਜ਼ ਵਿੱਚ ਪੇਸ਼ ਕੀਤਾ ਸੀ ਪੰਕਜ ਉਦਾਸ ਨੇ। ਗਜ਼ਲਾਂ ਦੇ ਇਸ ਪ੍ਰੋਗਰਾਮ ਵਿੱਚ ਅਗਲੀ ਗਜ਼ਲ ਪਿਨਾਜ਼ ਮਸਾਨੀ ਦੀ ਆਵਾਜ਼ 'ਚ।

ਦੋਸਤੋ, ਮੁਹੱਬਤ ਵਿੱਚ ਸਭ ਤੋਂ ਖੂਬਸੂਰਤ ਅਹਿਸਾਸ ਹੁੰਦਾ ਹੈ ਕਿਸੇ ਨੂੰ ਆਪਣਾ ਸਮਝਣਾ, ਪਰ ਕਈ ਵਾਰ ਇਹ ਆਪਣਾਪਨ ਇੱਕ ਅਜਿਹੀ ਕਮੀ ਵਿੱਚ ਬਦਲ ਜਾਂਦਾ ਜਿਸ ਨੂੰ ਸ਼ਬਦਾਂ 'ਚ ਬਿਆਨ ਕਰਨਾ ਮੁਸ਼ਕਿਲ ਹੋ ਜਾਂਦਾ ਹੈ। ਕਿਸੇ ਦਾ ਸਾਡੇ ਬਹੁਤ ਨੇੜੇ ਹੋ ਕੇ ਵੀ ਦਿਲ ਤੋਂ ਦੂਰ ਰਹਿਣਾ, ਉਸਦੀ ਮੌਜੂਦਗੀ ਵਿੱਚ ਵੀ ਇੱਕ ਖਾਲੀਪਨ ਮਹਿਸੂਸ ਹੋਣਾ, ਇਹੀ ਉਹ ਜਜ਼ਬਾਤ ਨੇ ਜਿਨ੍ਹਾਂ ਨੂੰ ਗਜ਼ਲ ਵਿੱਚ ਬੜੀ ਨਜ਼ਾਕਤ ਨਾਲ ਬਿਆਨ ਕੀਤਾ ਗਿਆ। ਗਜ਼ਲਾਂ ਦੇ ਪ੍ਰੋਗਰਾਮ 'ਚ ਅਗਲੀ ਗਜ਼ਲ ਰੂਪ ਕੁਮਾਰ ਰਾਠੌਰ ਅਤੇ ਸੋਨਾਲੀ ਰਾਠੌਰ ਦੀ ਆਵਾਜ਼ਾਂ 'ਚ।

ਇਸ ਗੀਤ ਦੇ ਨਾਲ ਹੀ ਅੱਜ ਦਾ ਗਜ਼ਲਾਂ ਦਾ ਪ੍ਰੋਗਰਾਮ ਹੁਣ ਇੱਥੇ ਹੀ ਖਤਮ ਹੁੰਦਾ ਹੈ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ ਤੇ ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ। ਇਸ ਵੇਲੇ ਸਵੇਰ ਦੇ 10 ਵਜ ਰਹੇ ਨੇ। ਪੇਸ਼ ਨੇ ਹੁਣ ਤੱਕ ਦੀਆਂ ਮੁੱਖ ਖ਼ਬਰਾਂ।

प्रधानमंत्री नरेंद्र मोदी आज नवी दिल्ली दे भारत मंडपम च संघ लोक सेवा कमिशन दे शताब्दी समारोह विच शामिल होंगे। केंद्रीय मंत्रिमंडल दी आर्थिक मामलियां बारे कमेटी ने 2027-28 दे मंडीकरण सीजन लई सारियां लाजमी हाड़ी फसलां वास्ते MSP विच वाधे नूं मंजूरी दित्ती। पंजाब दीआं मंडियां विच झोने दी खरीद अज तों शुरू, सरकार वल्लों सारियां तैयारियां मुकम्मल। सर्वोच्च अदालत ने दिवाली तों पहलां पटाकिआं ते पूरी तरह पाबंदी लगाउण तों इनकार कीता, संतुलित दृष्टिकोण ਦਾ ਸਮਰਥਨ ਕੀਤਾ। ਭਾਰਤੀ ਪਾਇਲਟ ਸਮਿਤ ਮਛਾਰ ਤੇ ਚਾਕੂ ਨਾਲ ਹਮਲਾ ਕਰਨ ਅਤੇ ਦੁਬਈ ਤੋਂ ਤੇਲ ਅਵੀਵ ਜਾਣ ਵਾਲੀ ਫਲਾਈ ਦੁਬਈ ਦੀ ਉਡਾਨ ਨੂੰ ਹਾਦਸਾਗ੍ਰਸਤ ਕਰਵਾਉਣ ਦੀ ਕੋਸ਼ਿਸ਼ ਕਰਨ ਦੇ ਇਲਜ਼ਾਮ ਵਿਚ ਓਮਾਨ ਦਾ ਪਾਇਲਟ ਗ੍ਰਿਫ਼ਤਾਰ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੈਪਟਨ ਸਮਿਤ ਨੂੰ ਉਡਾਨ ਵਿਚ ਸਵਾਰ 174 ਲੋਕਾਂ ਦੀ ਜਾਨ ਬਚਾਉਣ ਲਈ ਇਕ ਸੱਚਾ ਹੀਰੋ ਕਰਾਰ ਦਿੱਤਾ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਬੀਤੇ ਕੱਲ ਜਲੰਧਰ ਵਿਖੇ ਨਸ਼ਾ ਮੁਕਤ ਪੰਜਾਬ ਰੈਲੀ ਨੂੰ ਸੰਬੋਧਨ ਕੀਤਾ, ਕਿਹਾ 2029 ਦੇ ਅਖੀਰ ਤੱਕ ਪੰਜਾਬ ਨੂੰ ਨਸ਼ਾ ਮੁਕਤ ਕਰ ਦਿੱਤਾ ਜਾਵੇਗਾ। ਵਿਦੇਸ਼ ਮੰਤਰਾਲੇ ਨੇ ਭਾਰਤੀ ਨਾਗਰਿਕਾਂ ਨੂੰ ਰੂਸ ਦੇ ਹਥਿਆਰਬੰਦ ਬਲਾਂ ਵਿਚ ਸ਼ਾਮਲ ਹੋਣ ਜਾਂ ਇਸ ਲਈ ਆਪਣੀ ਨਾਗਰਿਕਤਾ ਸਵੈ ਇੱਛਾ ਨਾਲ ਤਿਆਗਣ ਖਿਲਾਫ਼ ਇਕ ਸਖ਼ਤ ਸਲਾਹ ਜਾਰੀ ਕੀਤੀ। ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਲੋਹੀਆਂ ਤੋਂ ਜੱਕੋਪੁਰ ਜਾਣ ਵਾਲੀ ਸੜਕ ਦੀ ਮੁਰੰਮਤ ਦਾ ਕੰਮ ਸ਼ੁਰੂ ਕਰਵਾਇਆ। ਕੈਬਨਿਟ ਮੰਤਰੀ ਮਹਿੰਦਰ ਭਗਤ ਵੱਲੋਂ ਸਾਬਕਾ ਸੈਨਿਕਾਂ ਨਾਲ ਸੰਬੰਧਿਤ ਮਾਮਲਿਆਂ ਨੂੰ ਪਹਿਲ ਦੇ ਆਧਾਰ ਤੇ ਹੱਲ ਕਰਨ ਦੇ ਨਿਰਦੇਸ਼ ਅਤੇ ਭਾਰਤ ਨੇ ਗੁਹਾਟੀ ਵਿਚ ਖੇਡੇ ਗਏ 3 ਮੈਚਾਂ ਦੀ ਲੜੀ ਦੇ ਦੂਜੇ ਇਕ ਰੋਜ਼ਾ ਮੈਚ ਵਿਚ ਸ਼ੁਭਮਨ ਗਿੱਲ ਦੀ ਨਾਬਾਦ 223 ਦੌੜਾਂ ਅਤੇ ਰੋਹਿਤ ਸ਼ਰਮਾ ਦੇ ਸੈਂਕੜੇ ਦੀ ਬਦੌਲਤ ਵੈਸਟ ਇੰਡੀਜ਼ ਨੂੰ 8 ਵਿਕਟਾਂ ਨਾਲ ਹਰਾਇਆ। ਇਹ ਸਨ ਹੁਣ ਤੱਕ ਦੀਆਂ ਮੁੱਖ ਖ਼ਬਰਾਂ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ ਤੇ ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ। ਇਸ ਵੇਲੇ ਸਵੇਰ ਦੇ 10:02 ਹੋਏ ਨੇ ਤੇ ਹੁਣ ਵੇਲਾ ਹੋ ਗਿਆ ਪ੍ਰੋਗਰਾਮ ਹੈਲੋ ਫਰਮਾਇਸ਼ ਦਾ।

ਸਸਰੀਆਕਾਲ ਆਦਾਬ ਪ੍ਰੋਗਰਾਮ ਸ਼ੁਰੂ ਹੋ ਗਿਆ ਜੀ ਹੈਲੋ ਫਰਮਾਇਸ਼ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਗਈ ਹੈ ਜੀ ਤੁਹਾਡੀ ਹੋਸਟ ਅਤੇ ਦੋਸਤ ਦੇਵਿਕਾ ਬਈ ਦੋਸਤੋ ਤੁਹਾਨੂੰ ਤਾਂ ਪਤਾ ਹੀ ਹੈ ਕਿ ਇਸ ਪ੍ਰੋਗਰਾਮ ਵਿੱਚ ਤੁਸੀਂ ਸੁਣ ਸਕਦੇ ਹੋ ਆਪਣੇ ਪਸੰਦੀਦਾ ਹਿੰਦੀ ਫਿਲਮੀ ਗੀਤ ਅਤੇ ਇਸ ਲਈ ਕਰਨਾ ਕੀ ਹੈ ਉਹ ਵੀ ਤੁਹਾਨੂੰ ਸਾਰਿਆਂ ਨੂੰ ਪਤਾ ਪਰ ਜਿਹੜੇ ਸਾਡੇ ਨਾਲ ਨਵੇਂ ਸਰੋਤੇ ਜੁੜੇ ਆ ਨਾ ਉਹਨਾਂ ਲਈ ਦੱਸ ਦੇਣਾ ਜ਼ਰੂਰੀ ਹੈ ਬਈ ਇਸ ਪ੍ਰੋਗਰਾਮ ਵਿੱਚ ਤੁਸੀਂ ਫੋਨ ਕਾਲ ਦੇ ਰਾਹੀਂ ਆਪਣੇ ਪਸੰਦੀਦਾ ਗੀਤ ਸੁਣ ਸਕਦੇ ਹੋ ਅਤੇ ਫੋਨ ਕਿਹੜਾ ਮਿਲਾਉਣਾ ਜੀ ਹਾਂ ਮੈਂ ਨੰਬਰ ਵੀ ਦੱਸਦੀ ਹਾਂ ਨੰਬਰ ਮਿਲਾਉਣਾ ਜੀ 23421173 ਜੀ ਹਾਂ ਇਹ ਨੰਬਰ ਮਿਲਾ ਕੇ ਪਹੁੰਚ ਜਾਣਾ ਤੁਸੀਂ ਸਾਡੇ ਸਟੂਡੀਓ ਸਾਡੇ ਨਾਲ ਕਰਨੀਆਂ ਗੱਲਾਂ ਬਾਤਾਂ ਅਤੇ ਸਾਨੂੰ ਦੱਸਣੀ ਹੈ ਆਪਣੀ ਫਰਮਾਇਸ਼ ਜਿਹੜੀ ਕਿ ਅਸੀਂ ਪੂਰੀ ਕਰਾਂਗੇ ਅਤੇ ਜਿਹੜੇ ਕਾਲਰ ਜਲੰਧਰ ਤੋਂ ਬਾਹਰੋਂ ਕਾਲ ਲਗਾਉਣਗੇ ਨਾ ਉਹ ਕਾਲ ਲਗਾਉਣ ਤੋਂ ਪਹਿਲਾਂ ਜਲੰਧਰ ਦਾ ਏਰੀਆ ਕੋਡ ਲਗਾਉਣਾ ਨਾ ਭੁੱਲਣ ਜਲੰਧਰ ਦਾ ਏਰੀਆ ਕੋਡ ਹੈ ਜੀ 0181 ਅਤੇ ਜਦੋਂ ਤੱਕ ਸਾਡੇ ਕੋਲ ਪ੍ਰੋਗਰਾਮ ਦੇ ਪਹਿਲੇ ਕਾਲਰ ਜੁੜਦੇ ਨੇ ਨਾ ਆਓ ਤੁਹਾਨੂੰ ਸੁਣਾਉਂਦੇ ਹਾਂ ਉਦਿਤ ਨਾਰਾਇਣ ਅਤੇ ਕਵਿਤਾ ਕ੍ਰਿਸ਼ਨ ਮੂਰਤੀ ਦਾ ਗਾਇਆ ਇੱਕ ਖੂਬਸੂਰਤ ਗੀਤ

0: बन गया एक बहाना बन गया अच्छा।
1: फिल्म मंचली दे इस गीत तो बाद प्रोग्राम हैलो फरमाइश च अगले कॉलर भी साडा नंबर 2342173 मिला के पहुंच गए ने। आओ जान दे कौन आए ने कितों आए ने ते केड़ी फरमाइश लेके आए ने। हैलो
2: हैलो गुड मॉर्निंग मैडम नमस्कार जी।
1: गुड मॉर्निंग जी कौन बोल रहे ने ते कितों बोल रहे ने।
2: मैडम जी बिट्टू बोल रहा जी दूरदर्शन दी बैक साइड मंगलूर से जंदो मैडम जी।
1: बिट्टू जी बहुत बहुत स्वागत है प्रोग्राम विच की हाल चाल ने।
2: ਬਹੁਤ ਵਧੀਆ ਜੀ ਬਹੁਤ ਤੁਹਾਡੇ ਪ੍ਰੋਗਰਾਮ ਸੁਣ ਰਹੇ ਹੋ ਬਹੁਤ ਮਜ਼ਾ ਲੈ ਰਿਹਾ ਜੀ ਤੁਹਾਡੇ ਗਾਣਿਆਂ ਦਾ ਤੁਹਾਡੀ ਗੱਲਬਾਤ ਦਾ ਵਧੀਆ ਲੱਗ ਰਿਹਾ ਮੈਡਮ ਜੀ।
1: ਜੀ ਬਹੁਤ ਵਧੀਆ ਫਿਰ ਤੇ ਜੇ ਤੁਹਾਨੂੰ ਅੱਛਾ ਲੱਗ ਰਿਹਾ ਸਾਡਾ ਤਾਂ ਪਰਪਸ ਇਹੀ ਹੈ ਕਿ ਜਿਹੜੇ ਸਾਡੇ ਸੁਣਨ ਵਾਲੇ ਨੇ ਸਾਡੇ ਸਰੋਤੇ ਆ ਉਹਨਾਂ ਨੂੰ ਸਾਡੇ ਪ੍ਰੋਗਰਾਮ ਪਸੰਦ ਆਣ ਤੇ ਅੱਜ ਹੁਣ ਤੁਹਾਡੀ ਪ੍ਰੋਗਰਾਮ ਚ ਕਾਲ ਵੀ ਲੱਗ ਗਈ ਛੇਤੀ ਛੇਤੀ ਹੈ ਨਾ ਗੀਤ ਦੱਸ ਦੋ ਕਿਹੜਾ ਸੁਣਨਾ ਹੈ। ਜਦੋਂ ਜਲਦੀ ਜਲਦੀ ਕਾਲ ਲੱਗਦੀ ਹੈ ਨਾ ਬਸ ਖੁਸ਼ੀ ਆਵਾਜ਼ ਚ ਝਲਕਦੀ ਹੈ ਤੇ ਜਦੋਂ ਐਂਡ ਚ ਵੀ ਲੱਗਦੀ ਹੈ ਨਾ ਕਈ ਵਾਰੀ ਉਦੋਂ ਵੀ ਇੱਕ ਮਤਲਬ ਅਜੀਬ ਹੀ ਤਰ੍ਹਾਂ ਦੀ ਉਹ ਹੁੰਦੀ ਨਾ ਸੈਟੀਸਫੈਕਸ਼ਨ ਕਿ ਹਾਂ ਆਖਰੀ ਕਾਲਰ ਹੀ ਚਾਹੇ ਬਣ ਗਏ ਬਸ ਬਣ ਗਏ ਮਤਲਬ ਖੁਸ਼ੀ ਹਰ ਤਰ੍ਹਾਂ ਨਾਲ ਹੁੰਦੀ ਹੈ ਤੇ ਹੁਣ ਗੀਤ ਦੱਸ ਦੋ।
2: ਹਾਂਜੀ ਮੈਡਮ ਜੀ ਗਾਣਾ ਸੁਣਾਉਣਾ ਫਿਲਮ ਮਿਲਣ ਹੈਗੀ
1: ਜੀ
2: ਉਹਦਾ ਗਾਣਾ ਹੈਗੀ ਬੋਲ ਗੋਰੀ ਬੋਲ ਤੇਰਾ ਕੋਲ ਪੀਆ
1: ਸੁਣਾ ਗੀਤ ਤੇ ਜ਼ਰੂਰ ਆਏਗਾ ਤੁਹਾਡੇ ਰੇਡੀਓ ਸੈੱਟ ਤੇ ਬਸ ਇੱਕ ਛੋਟੇ ਜਿਹੇ ਅੰਤਰਾਲ ਤੋਂ ਬਾਅਦ। ਬਹੁਤ ਬਹੁਤ ਸ਼ੁਕਰੀਆ ਜੀ ਕਾਲ ਕਰਨ ਲਈ।
2: ਓਕੇ ਜੀ ਬਾਏ ਬਾਏ।
3: ਸਰੋਤਿਆਂ ਦੀ ਜਾਣਕਾਰੀ ਲਈ ਸੂਚਿਤ ਕੀਤਾ ਜਾਂਦਾ ਹੈ ਕਿ ਦਿੱਲੀ ਤੋਂ ਵਿਸ਼ੇਸ਼ ਪ੍ਰਸਾਰਣ ਹੋਣ ਕਾਰਨ 16 ਅਕਤੂਬਰ 2026 ਤੱਕ ਪੰਜਾਬੀ ਖਬਰਾਂ ਦੇ ਪ੍ਰਸਾਰਣ ਸਮੇਂ ਵਿੱਚ ਤਬਦੀਲੀ ਕੀਤੀ ਗਈ ਹੈ। ਇਸ ਅਨੁਸਾਰ 16 ਅਕਤੂਬਰ 2026 ਤੱਕ ਪੰਜਾਬੀ ਖਬਰਾਂ ਹੁਣ ਸ਼ਾਮ 7:30 ਦੀ ਬਜਾਏ ਰਾਤ 8:30 ਪ੍ਰਸਾਰਿਤ ਕੀਤੀਆਂ ਜਾਣਗੀਆਂ। ਸਾਰੇ ਸਰੋਤਿਆਂ ਨੂੰ ਬੇਨਤੀ ਹੈ ਕਿ ਕਿਰਪਾ ਕਰਕੇ ਨਵੇਂ ਪ੍ਰਸਾਰਣ ਸਮੇਂ ਦਾ ਧਿਆਨ ਰੱਖਣ।
4: ਜਾਪਾਨ ਦੇ ਖੇਡ ਮੈਦਾਨਾਂ ਵਿੱਚ ਹੁਣ ਗੂੰਜੇਗਾ ਏਸ਼ੀਆ ਦਾ ਦਮ। ਖੇਡਾਂ ਦੇ ਸਭ ਤੋਂ ਵੱਡੇ ਮਹਾਕੁੰਭ ਏਸ਼ੀਅਨ ਖੇਡਾਂ ਦਾ ਰੋਮਾਂਚ ਹੁਣ ਆਕਾਸ਼ਵਾਣੀ ਜਲੰਧਰ ਤੁਹਾਡੇ ਤੱਕ ਪਹੁੰਚਾਏਗਾ। ਕੌਣ ਰਚੇਗਾ ਇਤਿਹਾਸ, ਕੌਣ ਚੁੰਮੇਗਾ ਜਿੱਤ ਦਾ ਸਿਖਰ, ਭਾਰਤੀ ਖਿਡਾਰੀ ਕਿੰਨੇ ਮੈਡਲ ਕਰਨਗੇ ਆਪਣੇ ਨਾਮ, ਇਹ ਸਭ ਜਾਣਨ ਲਈ ਸੁਣੋ ਜਾਪਾਨ 'ਚ ਹੋ ਰਹੀਆਂ ਏਸ਼ੀਅਨ ਖੇਡਾਂ ਦੀ ਰੋਜ਼ਾਨਾ ਰੇਡੀਓ ਰਿਪੋਰਟ 19 ਸਤੰਬਰ ਤੋਂ 4 ਅਕਤੂਬਰ ਤੱਕ ਰਾਤ 10 ਵਜੇ ਤੋਂ 10:20 ਤੱਕ ਆਕਾਸ਼ਵਾਣੀ ਜਲੰਧਰ ਦੇ ਵੱਖ ਵੱਖ ਚੈਨਲਸ ਤੇ FM ਰੇਨਬੋ ਪ੍ਰਾਇਮਰੀ ਚੈਨਲ DRM ਤੇ DTH ਚੈਨਲਸ ਤੇ। ਇਹਦੇ ਨਾਲ ਨਾਲ ਅਪਡੇਟਸ ਜਾਣੋਗੇ FM ਰੇਨਬੋ ਚੈਨਲ ਤੇ 20 ਸਤੰਬਰ ਤੋਂ 3 ਅਕਤੂਬਰ ਤੱਕ। ਏਸ਼ੀਅਨ ਖੇਡਾਂ ਦੀ ਪਲ ਪਲ ਦੀ ਖਬਰ ਸਿਰਫ ਆਕਾਸ਼ਵਾਣੀ ਜਲੰਧਰ ਤੇ।

0: ਤੁਸੀਂ ਜੁੜੇ ਹੋਏ ਹੋ ਆਕਾਸ਼ਵਾਣੀ ਦੇ ਨਾਲ ਤੇ ਪ੍ਰੋਗਰਾਮ ਚੱਲ ਰਿਹਾ ਜੀ ਹੈਲੋ ਫਰਮਾਇਸ਼ ਤੇ ਪ੍ਰੋਗਰਾਮ ਚ ਸਾਡੇ ਅਗਲੇ ਕਾਲਰ ਵੀ ਸਾਡਾ ਨੰਬਰ ਮਿਲਾ ਕੇ ਸਾਡੇ ਕੋਲ ਆ ਪਹੁੰਚੇ ਨੇ ਆਓ ਜਾਣਦੇ ਹਾਂ ਕੌਣ ਆਏ ਨੇ ਤੇ ਕਿੱਥੋਂ ਆਏ ਨੇ ਹੈਲੋ
1: ਮੈਡਮ ਨਮਸਕਾਰ
0: ਨਮਸਕਾਰ ਜੀ

0: ਫਿਲਮ ਸੰਨਿਆਸੀ ਦੇ ਇਸ ਗੀਤ ਤੋਂ ਬਾਅਦ ਪ੍ਰੋਗਰਾਮ ਹੈਲੋ ਫਰਮਾਇਸ਼ ਚ ਅਗਲੇ ਕਾਲਰ ਵੀ ਸਾਡੇ ਕੋਲ ਆ ਪਹੁੰਚੇ ਨੇ। ਆਓ ਜਾਣਦੇ ਹਾਂ ਕੌਣ ਆਏ ਨੇ ਤੇ ਕਿੱਥੋਂ ਆਏ ਨੇ। ਹੈਲੋ
1: ਹੈਲੋ ਮੈਮ ਨਮਸਤੇ।
0: ਨਮਸਕਾਰ ਜੀ, ਕੌਣ ਬੋਲ ਰਹੇ ਨੇ ਤੇ ਕਿੱਥੋਂ ਬੋਲ ਰਹੇ ਨੇ?
1: ਮੈਂ ਜੀ ਪ੍ਰਤਿਮਾ ਬੋਲਦੀ ਪੁਰਹੇਰਾ ਹੁਸ਼ਿਆਰਪੁਰ ਤੋਂ।
0: ਪ੍ਰਤਿਮਾ ਜੀ ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਵਿੱਚ, ਤੁਸੀਂ ਸਾਡੇ ਪ੍ਰੋਗਰਾਮ ਦੇ ਪਹਿਲੇ ਫੀਮੇਲ ਕਾਲਰ ਬਣ ਗਏ ਹੋ। ਪ੍ਰੋਗਰਾਮ ਦੇ ਮਿਡ ਚ ਹੀ ਕਾਲ ਲੱਗ ਗਈ ਹੈ, ਬਹੁਤ ਜ਼ਿਆਦਾ ਕੋਈ ਉਹ ਨੀ ਕਰਨੀ ਪਈ ਨਾ?
1: ਬੁਲਾਇਆ ਬਸ ਲੱਗ ਗਿਆ।
0: ਚਲੋ, ਮਤਲਬ ਕਹਿੰਦੇ ਆ ਨਾ ਕਿ ਅੱਜ ਦਿਨ ਚੰਗਾ ਰਿਹਾ, ਮਤਲਬ ਚਲੋ ਫਿਰ ਤੁਹਾਡਾ ਦਿਨ ਆਪਾਂ ਹੋਰ ਚੰਗਾ ਬਣਾ ਦਿੰਦੇ ਹਾਂ ਤੁਹਾਡਾ ਪਸੰਦ ਦਾ ਗੀਤ ਸੁਣਾ ਕੇ। ਕਿਹੜਾ ਗੀਤ ਸੁਣਨਾ ਚਾਹੋਗੇ?
1: ਮੈਮ ਫਿਲਮ ਹੈਗੀ ਆ ਫਿਰ ਕਦ ਮਿਲੋਗੀ
0: ਜੀ,
1: ਮੁਕੇਸ਼ ਜੀ
0: ਦਾ ਕਹੀਂ ਕਰਤੀ ਹੋਗੀ ਮੇਰਾ ਇੰਤਜ਼ਾਰ। ਲੋ ਜੀ, ਇਹ ਗੀਤ ਆ ਰਿਹਾ ਤੁਹਾਡੇ ਰੇਡੀਓ ਸੈੱਟ ਤੇ, ਬਹੁਤ ਬਹੁਤ ਸ਼ੁਕਰੀਆ ਜੀ ਕਾਲ ਕਰਨ ਲਈ।
1: ਥੈਂਕ ਯੂ ਮੈਮ।

0: कहानियाँ हम सुनते आए, देखते आए, अब वही वैसी ही कहानी सुनाएगा डिजिटल।
1: डाउनलोड वेव्स ओटीटी ऐप नाउ एंड वॉच फॉर फ्री।
2: अंतराल तो बाद एक बार फिर तुहाडे सारयां दा स्वागत है जी। प्रोग्राम चल रहा है हैलो फरमाइश, ते प्रोग्राम च साडे अगले कॉलर भी साडे कोल आ पहुंचे ने। आओ जानदे हां कौन आए ने ते कित्थों आए ने। हैलो सत श्री अकाल जी, कौन बोल रहे ने ते कित्थों बोल रहे ने?
3: ਅਪਿੰਦਰ ਜੀ, ਪਿੰਡ ਪੁਨਾਲਾ, ਜ਼ਿਲ੍ਹਾ ਫਾਜ਼ਿਲਕਾ ਜੀ, ਤਹਿਸੀਲ ਹੋਰ ਜੀ।
2: ਜਗਤਾਰ ਜੀ, ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਵਿੱਚ, ਕੀ ਹਾਲ ਚਾਲ ਨੇ?
3: ਬਹੁਤ ਬਹੁਤ ਸ਼ੁਕਰੀਆ ਮੈਮ, ਬੜੇ ਵਧੀਆ ਮੈਮ, ਵਾਹਿਗੁਰੂ ਦੀ ਕਿਰਪਾ। ਤੁਸੀਂ ਦੱਸੋ ਮੈਮ
2: ਜੀ। ਜੀ ਬਹੁਤ ਵਧੀਆ, ਦੇਖੋ ਸਾਡੇ ਸਰੋਤੇ ਅਗਰ ਵਧੀਆ ਨੇ ਤਾਂ ਅਸੀਂ ਆਪਣੇ ਆਪ ਹੀ ਵਧੀਆ ਹੋ ਜਾਂਦੇ ਹਾਂ, ਹਨਾ।
3: ਪਰਮਾਤਮਾ ਸਭ ਤੋਂ ਵਧੀਆ ਰੱਖੀ ਜੀ ਸੱਚੇ ਪਾਤਸ਼ਾਹ, ਆਪਾਂ ਤੇ ਇਹੀ ਅਰਦਾਸ
2: ਕਰੀ ਜੀ। ਤੇ ਜਗਤਾਰ ਜੀ, ਅੱਜ ਕਿਹੜਾ ਗੀਤ ਸੁਣਨਾ ਚਾਹੋਗੇ, ਕਿਹੜੀ ਫਰਮਾਇਸ਼ ਲੈ ਕੇ ਆਏ ਹੋ?
3: ਗੀਤ ਫਿਲਮ ਆ ਜੀ, ਮੈਨੇ ਪਿਆਰ ਕੀਆ ਦਾ ਜੀ।
2: ਜੀ
3: ਗੀਤ ਹੈਗਾ ਜੀ ਕਬੂਤਰ ਜਾ ਜਾ ਵਾਲਾ ਜੀ।
2: ਲਓ ਜੀ ਇਹ ਗੀਤ ਆ ਰਿਹਾ ਸਾਡੇ ਰੇਡੀਓ ਸੈਟ ਤੇ।
3: ਇੱਕ ਰਮਨ ਵਰਮਾ
2: ਜੀ, ਬਹੁਤ ਬਹੁਤ ਸ਼ੁਕਰੀਆ ਜੀ ਕਾਲ ਕਰਨ ਲਈ।

0: ਫਿਲਮ ਮੈਨੂੰ ਪਿਆਰ ਕਿਹਾ ਦੇ ਇਸ ਗੀਤ ਤੋਂ ਬਾਅਦ ਪ੍ਰੋਗਰਾਮ ਹੈਲੋ ਫਰਮਾਇਸ਼ ਚ ਅਗਲੇ ਕਾਲਰ ਵੀ ਆ ਪਹੁੰਚੇ ਨੇ, ਆਓ ਜਾਣਦੇ ਆ ਕੌਣ ਆਏ ਨੇ ਤੇ ਕਿੱਥੋਂ ਆਏ ਨੇ। ਹੈਲੋ ਹੈਲੋ
1: ਹੈਲੋ ਸਤਿ ਸ਼੍ਰੀ ਅਕਾਲ ਭੈਣ ਜੀ।
0: ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਨੇ ਤੇ ਕਿੱਥੋਂ ਬੋਲ ਰਹੇ ਨੇ?
1: ਬਲਜੀਤ ਸਿੰਘ, ਪਿੰਡ ਬਜੀਤਪੁਰ ਭੋਮਾ ਭੈਣ ਜੀ।
0: ਸਰ ਆਪਣੇ ਰੇਡੀਓ ਦੀ ਆਵਾਜ਼ ਸਲੋ ਕਰ ਲਓ। ਜੀ ਜੀ ਜੀ, ਤੇ ਗੀਤ ਦੱਸੋ, ਹੋਰ ਸੁਣਾਓ ਕੀ ਹਾਲ ਚਾਲ ਨੇ?
1: ਠੀਕ ਹੈ ਭੈਣ ਜੀ, ਤੁਸੀਂ ਦੱਸੋ ਜੀ, ਮੌਸਮ ਕਿਵੇਂ ਹੈ?
0: ਜੀ ਜੀ, ਮੌਸਮ ਬਸ ਏਦਾਂ ਹੀ ਹੈ, ਮੌਸਮ ਜਿਵੇਂ ਖਿਲਿਆ ਖਿਲਿਆ, ਧੁੱਪ ਖਿਲੀ ਹੋਈ ਹੈ।
1: ਬਦਲਦੇ ਮੌਸਮ ਤੋਂ ਬਚੇ ਹਾਂ ਭੈਣ ਜੀ।
0: ਜੀ ਜੀ ਜੀ, ਤੁਸੀਂ ਰੇਡੀਓ ਦੀ ਆਵਾਜ਼ ਥੋੜੀ ਜੀ ਕਰ ਲਓ ਸਲੋ। ਤੇ ਬਲਜੀਤ ਜੀ, ਹੋਰ ਸੁਣਾਓ ਕੀ ਹਾਲ ਚਾਲ? ਤਾਂ ਵਧੀਆ। ਤੇ ਅੱਜ ਕਿਹੜੀ ਫਰਮਾਇਸ਼ ਲੈ ਕੇ ਆਏ ਹੋ? ਸਾਜਨ ਉਸ ਪਾਰ ਹੈ, ਲਤਾ ਮੰਗੇਸ਼ਕਰ ਦਾ ਗਾਇਆ, ਫਿਲਮ ਗੰਗਾ ਜਮੁਨਾ ਚ ਲਿਆ। ਹਾਂ ਜੀ, ਇਹ ਗੀਤ ਆ ਰਿਹਾ ਤੁਹਾਡੇ ਰੇਡੀਓ ਸੈੱਟ ਤੇ। ਬਹੁਤ ਬਹੁਤ ਸ਼ੁਕਰੀਆ ਜੀ ਕਾਲ ਕਰਨ ਲਈ,
1: ਧੰਨਵਾਦ।

0: ਤੁਸੀਂ ਜੁੜੇ ਹੋਏ ਹੋ ਆਕਾਸ਼ਵਾਣੀ ਦੇ ਨਾਲ ਤੇ ਪ੍ਰੋਗਰਾਮ ਚੱਲ ਰਿਹਾ ਹੈਲੋ ਫਰਮਾਇਸ਼। ਪ੍ਰੋਗਰਾਮ ਚ ਹੁਣ ਤੁਸੀਂ ਸੁਣਿਆ ਕਵਿਤਾ ਕ੍ਰਿਸ਼ਨ ਮੂਰਤੀ ਤੇ ਕੁਮਾਰ ਸਾਨੂੰ ਦਾ ਗਾਇਆ ਗੀਤ। ਇਸ ਤੋਂ ਬਾਅਦ ਸਾਡੇ ਅਗਲੇ ਕਾਲਰ ਵੀ ਸਾਡੇ ਕੋਲ ਆ ਪਹੁੰਚੇ ਨੇ, ਆਓ ਜਾਣਦੇ ਆ ਕੌਣ ਆਏ ਨੇ ਤੇ ਕਿੱਥੋਂ ਆਏ ਨੇ ਤੇ ਕਿਹੜੀ ਫਰਮਾਇਸ਼ ਲੈ ਕੇ ਆਏ ਨੇ। ਹੈਲੋ,
1: ਹਾਂਜੀ ਹਾਂਜੀ
0: ਹਾਂਜੀ, ਨਮਸਕਾਰ ਜੀ, ਕੌਣ ਬੋਲ ਰਹੇ ਨੇ ਤੇ ਕਿੱਥੋਂ ਬੋਲ ਰਹੇ ਨੇ?
1: ਹਾਂਜੀ, ਮੈਂ
0: ਸਰ ਆਪਣਾ ਨਾਮ ਦੱਸ ਦੋ।
1: ਮੇਰਾ ਨਾਮ ਰਜਿੰਦਰ ਕੁਮਾਰ ਜੀ।
0: ਰਜਿੰਦਰ ਜੀ, ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਵਿੱਚ, ਕੀ ਹਾਲ ਚਾਲ ਨੇ?
1: ਠੀਕ ਹੈ ਮਹਾਰਾਜ, ਆਪਣਾ ਸੁਣਾਓ
0: ਜੀ। ਜੀ ਬਹੁਤ ਵਧੀਆ ਸਾਡਾ ਵੀ। ਤੇ ਰਜਿੰਦਰ ਜੀ, ਜੀ ਤੇ ਰਜਿੰਦਰ ਜੀ, ਅੱਜ ਕਿਹੜਾ ਗੀਤ ਸੁਣਨਾ ਚਾਹੁੰਦੇ ਹੋ, ਕਿਹੜਾ ਗੀਤ ਸੁਣਵਾ ਦਈਏ?
1: ਮੁਕੱਦਰ ਕਾ ਸਿਕੰਦਰ ਦਾ ਸਿਆਲ ਹੋਇਆ ਰੋਂਦਾ ਰੋਤੇ ਹੋਏ ਸਭ,
0: ਕਿਸ਼ੋਰ ਕੁਮਾਰ ਦਾ ਗਾਇਆ, ਰੋਤੇ ਹੋਏ ਆਏ ਹੈ ਸਭ, ਹੱਸਤਾ ਹੋਇਆ ਜੋ ਜਾਏਗਾ। ਲੋ ਜੀ, ਇਹ ਗੀਤ ਆ ਰਿਹਾ ਤੁਹਾਡੇ ਰੇਡੀਓ ਸੈੱਟ ਤੇ, ਬਹੁਤ ਬਹੁਤ ਸ਼ੁਕਰੀਆ ਜੀ ਕਾਲ ਕਰਨ ਲਈ।
1: 40 ਸਾਲ ਬਾਅਦ ਲੱਗੀ ਹੈ ਮੇਰੀ।
0: ਅੱਛਾ, ਤੁਸੀਂ ਪਹਿਲੀ ਵਾਰੀ ਕਾਲ ਲਗਾਈ ਪ੍ਰੋਗਰਾਮ ਚ? ਲੱਗੀ ਪਹਿਲੀ ਵਾਰੀ। ਚਲੋ ਜੀ, ਦੇਖੋ ਪ੍ਰੋਗਰਾਮ ਖਤਮ ਹੋਣ ਤੋਂ ਥੋੜਾ ਜਿਹਾ ਟਾਈਮ ਪਹਿਲਾਂ ਹੀ ਲੱਗ ਗਈ ਕਾਲ, ਤੇ ਫਿਰ ਗੀਤ ਹੁਣ ਇੰਜੋਏ ਕਰੋ। ਬਹੁਤ ਬਹੁਤ ਸ਼ੁਕਰੀਆ ਜੀ ਕਾਲ ਕਰਨ ਲਈ।
1: ਥੈਂਕ ਯੂ, ਥੈਂਕ ਯੂ।

0: ਕਿਸ਼ੋਰ ਕੁਮਾਰ ਤੇ ਗਾਏ ਇਸ ਗੀਤ ਤੋਂ ਬਾਅਦ ਪ੍ਰੋਗਰਾਮ ਹੈਲੋ ਫਰਮਾਇਸ਼ ਚ ਸਾਡੇ ਅੱਜ ਦੇ ਆਖਰੀ ਕਾਲਰ ਵੀ ਸਾਡੇ ਨਾਲ ਜੁੜ ਚੁੱਕੇ ਨੇ ਆਓ ਜਾਣਦੇ ਹਾਂ ਕੌਣ ਆਏ ਨੇ ਤੇ ਕਿੱਥੋਂ ਆਏ ਨੇ ਤੇ ਜਾਣਦੇ ਹਾਂ ਉਹਨਾਂ ਦੀ ਫਰਮਾਇਸ਼ ਹੈਲੋ
1: ਹੈਲੋ ਹਾਂਜੀ ਨਮਸਕਾਰ ਮੈਮ
0: ਨਮਸਕਾਰ ਜੀ ਕੌਣ ਬੋਲ ਰਹੇ ਨੇ ਤੇ ਕਿੱਥੋਂ ਬੋਲ ਰਹੇ ਨੇ
1: ਮੈਮ ਮੈਂ ਕਾਂਗੜੀ ਕੁਟਹਾਰ ਡਿਸਟ੍ਰਿਕਟ ਪੰਚਕੂਲਾ ਹਰਿਆਣਾ ਸੇ ਮੁਹੰਮਦ ਦਿਲਸ਼ਾਦ ਬੋਲ ਰਹਾ ਹੂੰ ਮੈਮ
0: ਮੁਹੰਮਦ ਦਿਲਸ਼ਾਦ ਜੀ ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਵਿੱਚ ਕੀ ਹਾਲ ਚਾਲ ਨੇ
1: ਠੀਕ ਹੈ ਮੈਮ ਆਪ ਸਵਾਲ ਤੇ ਆਪਣੀ ਟੀਮ ਦਾ ਸੁਣਾਇਆ ਮੈਮ
0: ਜੀ ਜੀ ਬਹੁਤ ਵਧੀਆ ਦੇਖੋ ਸਾਡੇ ਸੁਣਨ ਵਾਲੇ ਸਾਡੇ ਕਾਲਰਸ ਦਾ ਹਾਲ ਚਾਲ ਵਧੀਆ ਹੁੰਦਾ ਨਾ ਬਸ ਸਾਡਾ ਸੁਣ ਕੇ ਹੀ ਹੋਰ ਵਧੀਆ ਹੋ ਜਾਂਦਾ ਤੁਹਾਡੇ ਰੇਡੀਓ ਸੈੱਟ ਤੇ ਬਹੁਤ ਬਹੁਤ ਸ਼ੁਕਰੀਆ ਜੀ ਕਾਲ ਕਰਨ ਲਈ
1: ਓਕੇ ਮੈਮ ਥੈਂਕ ਯੂ ਮੈਮ

0: ਨਮਸਕਾਰ ਪ੍ਰੋਗਰਾਮ ਵਸਦੇ ਵੇੜੇ ਲੈ ਕੇ ਕੋਮਲ ਹਾਜ਼ਰ
1: ਕੋਮਲ ਦੇ ਨਾਲ ਨਾਲ ਮੈਂ ਪੂਨਮ ਵੀ ਹਾਜ਼ਰ
0: ਜੀ ਅਤੇ ਜਿਵੇਂ ਸਾਡੇ ਸਰੋਤੇ ਇੰਤਜ਼ਾਰ ਕਰ ਰਹੇ ਹੁੰਦੇ ਨੇ ਅਸੀਂ ਵੀ ਬਹੁਤ ਇੰਤਜ਼ਾਰ ਕਰ ਰਹੇ ਸੀ ਕਿ ਕਦੋਂ ਸਾਡੀਆਂ ਭੈਣਾਂ ਸਾਡੇ ਸਰੋਤੇ ਸਾਡੇ ਰੂਬਰੂ ਹੋਣ ਅਤੇ ਅਸੀਂ ਗੱਲਬਾਤ ਸਾਂਝੀ ਕਰੀਏ
1: ਬਿਲਕੁਲ ਸਹੀ ਕਿਹਾ ਤੁਸੀਂ ਅਤੇ ਜਦੋਂ ਅਸੀਂ ਮਿਲਦੇ ਮਿਲਾਉਂਦੇ ਹਾਂ ਤਾਂ ਫਿਰ ਮਿਲ ਜੁਲ ਕੇ ਬਹੁਤ ਹੀ ਚੰਗਾ ਮਹਿਸੂਸ ਹੁੰਦਾ ਹੈ ਕਿਉਂਕਿ ਇਨਸਾਨ ਜਿਹੜਾ ਹੈ ਉਹ ਇੱਕ ਦੂਸਰੇ ਨੂੰ ਮਿਲ ਕੇ ਖੁਸ਼ੀ ਮਹਿਸੂਸ ਕਰਦਾ ਹੈ ਇਕੱਲਾਪਨ ਕਹਿੰਦੇ ਨੇ ਕਿ ਇਨਸਾਨ ਨੂੰ ਉਦਾਸੀ ਵੱਲ ਲੈ ਜਾਂਦਾ ਹੈ ਮਿਲਣ ਵਰਤਣ ਦਾ ਜੋ ਇੱਕ ਸਿਲਸਿਲਾ ਸਾਡੇ ਸਮਾਜ ਵਿੱਚ ਚੱਲਿਆ ਹੋਇਆ ਖਾਸ ਤੌਰ 'ਤੇ ਸਾਡੇ ਦੇਸ਼ ਦੇ ਵਿੱਚ ਉਹ ਇੱਕ ਇਨਸਾਨ ਨੂੰ ਖੁਸ਼ਨੁਮਾ ਅਹਿਸਾਸ ਕਰਾਉਂਦਾ ਹੈ
0: ਬਿਲਕੁਲ ਪੂਨਮ ਬਿਲਕੁਲ ਸਹੀ ਗੱਲ ਕੀਤੀ ਹੈ ਕਿ ਜਦੋਂ ਆਪਣੀ ਹੱਸੀ ਖੁਸ਼ੀ ਅਸੀਂ ਕਿਸੇ ਨਾਲ ਵੰਡਦੇ ਹਾਂ ਨਾ ਤਾਂ ਸਾਰਿਆਂ ਦੇ ਚਿਹਰੇ 'ਤੇ ਹੱਸੀ ਆ ਜਾਂਦੀ ਹੈ ਅਤੇ ਜਦੋਂ ਅਸੀਂ ਆਪਣਾ ਦੁੱਖ ਕਿਸੇ ਨਾਲ ਵੰਡਦੇ ਹਾਂ ਨਾ ਤਾਂ ਉਹ ਘੱਟ ਜਾਂਦਾ
1: ਬਿਲਕੁਲ ਸਹੀ
0: ਇਹ ਕਿਹਾ ਜਾਂਦਾ ਹੈ ਕਿਉਂਕਿ ਇਹ ਸ਼ੁਰੂ ਤੋਂ ਇਹ ਗੱਲ ਬਣੀ ਹੋਈ ਹੈ ਅਤੇ ਜੇ ਅਸੀਂ ਆਪਣਾ ਦੁੱਖ ਆਪਣੇ ਅੰਦਰ ਹੀ ਰੱਖੀ ਰੱਖੀਏ ਨਾ ਤਾਂ ਉਹ ਬੜਾ ਔਖਾ ਹੋ ਜਾਂਦਾ ਹੈ ਕਈ ਤਰ੍ਹਾਂ ਦੀਆਂ ਬਿਮਾਰੀਆਂ ਲੱਗ ਜਾਂਦੀਆਂ ਨੇ ਔਰ ਅਸੀਂ ਹਰ ਟਾਈਮ ਡਿਪਰੈਸ਼ਨ 'ਚ ਰਹਿੰਦੇ ਹਾਂ ਪਰੇਸ਼ਾਨ ਰਹਿੰਦੇ ਹਾਂ ਕਿਉਂ ਨਾ ਕਿਸੇ ਨਾਲ ਸ਼ੇਅਰ ਕਰਕੇ ਉਹਨੂੰ ਆਸਾਨ ਕਰ ਲਿਆ ਜਾਏ
1: ਦੇਖੋ ਖਾਸ ਤੌਰ 'ਤੇ ਭੈਣਾਂ ਦੀ ਇਹ ਆਦਤ ਅਸੀਂ ਸਾਰੇ ਜਾਣਦੇ ਹਾਂ ਕਿ ਜਦੋਂ ਮਿਲ ਬੈਠਦੀਆਂ ਨੇ ਇੱਕ ਦੂਸਰੇ ਨਾਲ ਸੁੱਖ ਦੁੱਖ ਫਰੋਲਦੀਆਂ ਨੇ ਤਾਂ ਬੜਾ ਹਲਕਾ ਮਹਿਸੂਸ ਹੁੰਦਾ
0: ਬਿਲਕੁਲ
1: ਅੱਜ ਅਸੀਂ ਵੀ ਤੁਹਾਡੇ ਨਾਲ ਇਹ ਗੱਲ ਜਿਹੜੀ ਹੈ ਉਹ ਕਰਨੀ ਹੈ ਅਤੇ ਜਿਸ ਨਾਲ ਕਿ ਸਾਡੇ ਸਮਾਜ ਦੇ ਵਿੱਚ ਵੀ ਜੋ ਕਈ ਭਾਰੀਪਨ ਨੇ ਉਹ ਦੂਰ ਹੋ ਸਕਣ ਗੱਲ ਇਹ ਕਰਨੀ ਹੈ ਜੀ ਕਿ ਅਸੀਂ ਆਪਣੇ ਆਸ ਪਾਸ ਨੂੰ ਹਮੇਸ਼ਾ ਸਵੱਛ ਰੱਖਣਾ ਹੈ ਸਾਫ਼ ਸੁਥਰਾ ਰੱਖਣਾ ਹੈ ਹਰਿਆਵਲ ਵਧਾਉਣੀ ਹੈ ਅਤੇ ਇਹ ਗੱਲ ਜਿਹੜੀ ਹੈ ਨਾ ਇਹ ਕਰਨੀ ਬਹੁਤ ਜ਼ਰੂਰੀ ਹੈ
0: ਬਿਲਕੁਲ ਅਤੇ ਜਿਵੇਂ ਮੁਹਿੰਮ ਵੀ ਚੱਲ ਰਿਹਾ ਸਵੱਛਤਾ ਹੀ ਸੇਵਾ ਸੱਚੀ ਗੱਲ ਤਾਂ ਇਹੀ ਹੋਈ ਹੈ ਕਿ ਇਹੀ ਸੇਵਾ ਹੈ ਕਿਉਂਕਿ ਸਭ ਤੋਂ ਵੱਡੀ ਸੇਵਾ ਹੁੰਦੀ ਹੈ ਕਿ ਆਪਾਂ ਆਪਣਾ ਅਤੇ ਦੂਜਿਆਂ ਦਾ ਖਿਆਲ ਰੱਖੀਏ ਅਤੇ ਜੇ ਅਸੀਂ ਸਵੱਛ ਰਹਾਂਗੇ ਤਾਂ ਆਪਣੀ ਵੀ ਸਿਹਤ ਦਾ ਧਿਆਨ ਰੱਖ ਰਹੇ ਹਾਂ ਬਾਕੀਆਂ ਦਾ ਵੀ ਧਿਆਨ ਰੱਖ ਰਹੇ ਹਾਂ ਅਤੇ ਨਾਲੇ ਸਵੱਛਤਾ ਬਹੁਤ ਸੋਹਣੀ ਵੀ ਲੱਗਦੀ ਹੈ
1: ਜਦੋਂ ਵੀ ਅਸੀਂ ਕਿਸੇ ਜਗ੍ਹਾ ਜਿਸੇ ਕਿਸੇ ਦੇ ਘਰ ਚਲੇ ਜਾਈਏ ਜਾਂ ਕਿਸੇ ਸ਼ਹਿਰ ਚਲੇ ਜਾਈਏ ਤਾਂ ਸਾਨੂੰ ਜੋ ਪਹਿਲਾ ਇੰਪਰੈਸ਼ਨ ਹੁੰਦਾ ਹੈ ਨਾ ਕੋਮਲ ਉਹ ਇਹ ਹੁੰਦਾ ਹੈ ਕਿ ਵਾਹ ਕਿੰਨੀ ਸਾਫ਼ ਸਫਾਈ ਹੈ
0: ਬਿਲਕੁਲ
1: ਇਸ ਦੇ ਉਲਟ ਕਈ ਵਾਰੀ ਜਦੋਂ ਬਹੁਤ ਜ਼ਿਆਦਾ ਗੰਦਗੀ ਹੁੰਦੀ ਹੈ ਤਾਂ ਉਦੋਂ ਵੀ ਬੜਾ ਇੱਕ ਮਾੜਾ ਪ੍ਰਭਾਵ ਪੈਂਦਾ ਹੈ ਇਸ ਲਈ ਜਿਹੜੀ ਸਾਫ਼ ਸਫਾਈ ਹੈ ਨਾ ਉਹ ਸਾਡੇ 'ਤੇ ਸਭ ਤੋਂ ਪਹਿਲਾਂ ਅਸਰ ਪਾਉਂਦੀ ਹੈ ਸਾਡੀ ਅੱਖਾਂ ਨੂੰ ਤਾਂ ਸਭ ਤੋਂ ਪਹਿਲਾਂ ਸੁਹਾਉਂਦੀ ਹੈ ਨਾਲ ਹੀ ਨਾਲ ਸਾਡੀ ਸਿਹਤ ਦੇ ਲਈ ਵੀ ਬਹੁਤ ਹੀ ਅਨੁਕੂਲ ਹੁੰਦੀ ਹੈ ਚੰਗਾ ਲੱਗਦਾ ਹੈ ਸਾਫ਼ ਸਫਾਈ ਆਸ ਪਾਸ ਹੋਵੇ ਸਾਡੀ ਸਿਹਤ ਤੰਦਰੁਸਤ ਰਹਿੰਦੀ ਹੈ ਅਤੇ ਇਸ ਦੇ ਨਾਲ ਅਸੀਂ ਇੱਕ ਬਹੁਤ ਹੀ ਚੰਗਾ ਮਾਹੌਲ ਸਿਰਜ ਸਕਦੇ ਹਾਂ
0: ਬਿਲਕੁਲ ਪੂਨਮ ਆਪਾਂ ਦੇਖਿਆ ਹੋਏਗਾ ਕਿ ਸਾਡੇ ਆਸ ਪੜੋਸ ਦੋਸਤ ਭੈਣ ਭਰਾ ਜਾਂ ਕੋਈ ਦੋਸਤ ਮਿੱਤਰ ਜਦੋਂ ਕਿਸੇ ਦੂਸਰੇ ਵਿਦੇਸ਼ ਜਾਂਦੇ ਨੇ ਉੱਥੋਂ ਵਾਪਿਸ ਆਉਂਦੇ ਨੇ ਬੈਠ ਕੇ ਕਈ ਵਾਰੀ ਆਪਣੀਆਂ ਗੱਲਾਂ ਦੱਸਦੇ ਨੇ ਉੱਥੇ ਤਾਂ ਜੀ ਇੰਨੀ ਸਫਾਈ ਹੈ ਇੰਨੀ ਕੇਅਰ ਹੈ ਕਹਿੰਦੇ ਹੱਥ ਹੀ ਨਹੀਂ ਜਨਰਲੀ ਸਾਰਿਆਂ ਨੇ ਸੁਣੀ ਹੋਣੀ ਗੱਲ ਅਤੇ ਇੱਥੇ

ਇਸ ਦਿਨ ਬਜ਼ੁਰਗਾਂ ਨੂੰ ਪੂਰਾ ਮਾਣ ਸਤਿਕਾਰ ਦਿੱਤਾ ਜਾਵੇ ਅਤੇ ਉਹਨਾਂ ਦੀਆਂ ਪ੍ਰਾਪਤੀਆਂ ਨੂੰ ਯਾਦ ਕੀਤਾ ਜਾਵੇ। ਜਿੱਥੇ ਬਜ਼ੁਰਗਾਂ ਦੀ ਭਲਾਈ ਲਈ ਉਪਰਾਲੇ ਕਰਨੇ ਸਰਕਾਰਾਂ ਦੀ ਜ਼ਿੰਮੇਵਾਰੀ ਹੈ, ਉੱਥੇ ਬੱਚਿਆਂ ਨੂੰ ਵੀ ਆਪਣੇ ਬਜ਼ੁਰਗਾਂ ਦੀ ਦੇਖਭਾਲ ਕਰਨ ਲਈ ਉਹਨਾਂ ਦੀਆਂ ਜ਼ਿੰਮੇਵਾਰੀਆਂ ਤੋਂ ਜਾਣੂ ਕਰਵਾਇਆ ਜਾਵੇ। ਅੱਜ ਨੂੰ ਸ਼ਿੰਗਾਰਨ ਅਤੇ ਸਨਮਾਨ ਵਿੱਚ ਵੱਡਿਆਂ ਦਾ ਅਹਿਮ ਯੋਗਦਾਨ ਹੈ, ਇਸੇ ਯੋਗਦਾਨ ਦਾ ਸਤਿਕਾਰ ਕੀਤਾ ਜਾਵੇ। ਹਰੇਕ ਵਰੇ ਇਸ ਦਿਨ ਵਿਚਾਰ ਕਰਨ ਲਈ ਕੋਈ ਨਾ ਕੋਈ ਥੀਮ ਰੱਖੀ ਜਾਂਦੀ ਹੈ। ਇਸ ਵਾਰ ਇਹ ਵਿਚਾਰਨ ਉੱਤੇ ਜ਼ੋਰ ਦਿੱਤਾ ਜਾਵੇਗਾ ਕਿ ਬਜ਼ੁਰਗ ਸ਼ਕਤੀ ਨੂੰ ਕਿਵੇਂ ਸੁਰਜੀਤ ਕੀਤਾ ਜਾਵੇ। ਜਿੱਥੇ ਜਵਾਨੀ ਕੋਲ ਜਿਸਮਾਨੀ ਤਾਕਤ ਹੁੰਦੀ ਹੈ, ਉੱਥੇ ਬਜ਼ੁਰਗਾਂ ਕੋਲ ਤਜਰਬੇ ਦੀ ਸ਼ਕਤੀ ਹੁੰਦੀ ਹੈ। ਬਦਲਦੇ ਸਮੇਂ ਅਨੁਸਾਰ ਬਜ਼ੁਰਗਾਂ ਨੂੰ ਵੀ ਬਦਲਣ ਦੀ ਲੋੜ ਹੈ। ਆਪਣੇ ਬੁਢਾਪੇ ਨੂੰ ਸੁਖੀ ਰੱਖਣ ਲਈ ਇਸ ਦਾ ਪ੍ਰਬੰਧ ਕਰੀਏ। ਕਿਸੇ ਦੀ ਮੁਤਾਜੀ ਹੇਠ ਝੂੜ ਝੂੜ ਕੇ ਮਰਨਾ ਚੰਗਾ ਹੈ। ਇਕੱਲਤਾ ਨਾਲ ਸਾਂਝ ਪਾਈਏ, ਦੋਸਤੀਆਂ ਪਾਲੀਏ ਅਤੇ ਸਹਾਰੇ ਖੜ੍ਹੇ ਕਰੀਏ। ਜਦੋਂ ਇਨਸਾਨ 60ਵਿਆਂ ਨੂੰ ਟੱਪਦਾ ਹੈ ਤਾਂ ਉਸ ਨੂੰ ਬੁਢਾਪਾ ਰੂਪੀ ਦੈਨ ਦਾ ਡਰ ਸਤਾਉਣ ਲੱਗਦਾ ਹੈ। ਸਮਾਂ ਤਾਂ ਆਪਣੀ ਤੋਰੇ ਤੁਰਦਾ ਹੀ ਹੈ, ਪਰ ਸਾਡੇ ਸਮਾਜ ਵਿੱਚ ਅਜਿਹੀ ਸੋਚ ਪੈਦਾ ਕਰ ਦਿੱਤੀ ਗਈ ਹੈ ਜਿਵੇਂ ਬੁਢਾਪਾ ਕੋਈ ਸਰਾਪ ਹੋਵੇ। ਇਸ ਤਾਂ ਆਉਣਾ ਹੀ ਹੈ, ਲੋੜ ਇਸ ਪੱਤਝੜ ਦੀ ਰੁੱਤ ਦਾ ਆਨੰਦ ਮਾਣਨ ਦੀ ਜਾਚ ਸਿੱਖਣ ਦੀ ਹੈ। ਜਿੱਥੇ ਮਨੁੱਖ ਨੂੰ ਇਸ ਦਾ ਖਿੜੇ ਮੱਥੇ ਸਵਾਗਤ ਕਰਨਾ ਚਾਹੀਦਾ ਹੈ, ਉੱਥੇ ਸਮਾਜ ਵਿੱਚ ਵੀ ਇਹ ਸੋਚ ਬਦਲੀ ਜਾਵੇ ਕਿ ਪਿਛਲੀ ਉਮਰ ਵਿੱਚ ਕੋਈ ਤਰਸ ਦਾ ਪਾਤਰ ਨਹੀਂ ਬਣ ਜਾਂਦਾ, ਸਗੋਂ ਸਤਿਕਾਰ ਦਾ ਪਾਤਰ ਬਣ ਜਾਂਦਾ ਹੈ। ਜਿਸ ਤਰ੍ਹਾਂ 16ਵੇਂ ਸਾਲ ਚੜ੍ਹਦੀ ਜਵਾਨੀ ਦਾ ਅਹਿਸਾਸ ਸਰੀਰ ਨੂੰ ਨਸ਼ਿਆ ਜਾਂਦਾ ਹੈ, ਉਸੇ ਤਰ੍ਹਾਂ ਇੱਕਦਮ ਏਕੇ ਦੇ ਪਾਸਾ ਬਦਲਣ ਨਾਲ ਬੁਢਾਪੇ ਦਾ ਅਹਿਸਾਸ ਸਰੀਰ ਨੂੰ ਨਿੰਮੋ ਝੂਣਾ ਕਰ ਦਿੰਦਾ ਹੈ। ਨਾ ਚਾਹੁੰਦਿਆਂ ਹੋਇਆਂ ਵੀ ਤੁਹਾਨੂੰ ਆਪਣੇ ਆਪ ਉੱਤੇ ਬੰਧਨ ਲਗਾਉਣ ਲਈ ਮਜਬੂਰ ਹੋਣਾ ਪੈਂਦਾ ਹੈ। ਘੁੰਮਣ ਫਿਰਨ ਉੱਤੇ ਰੋਕ ਲਗਾਉਣੀ ਪੈਂਦੀ ਹੈ, ਆਪਣੀ ਜਵਾਨ ਅਤੇ ਸਰੀਰ ਨੂੰ ਕਾਬੂ ਕਰਨਾ ਪੈਂਦਾ ਹੈ। ਆਪਣੇ ਹਰ ਪਾਸੇ ਬੰਦਸ਼ਾਂ ਹੀ ਬੰਦਸ਼ਾਂ ਉਸਾਰਨੀਆਂ ਪੈਂਦੀਆਂ ਹਨ। ਜਦੋਂ ਬੱਚੇ ਬਾਬਾ ਜੀ ਆਖ ਬੁਲਾਉਣ ਲੱਗਦੇ ਹਨ ਤਾਂ ਨਾ ਚਾਹੁੰਦਿਆਂ ਹੋਇਆਂ ਵੀ ਆਪਣੇ ਆਪ ਨੂੰ ਬੁੱਢਾ ਤਸਲੀਮ ਕਰਨਾ ਪੈਂਦਾ ਹੈ। ਪੱਤਝੜ ਦੇ ਇਸ ਮੌਸਮ ਦਾ ਆਨੰਦ ਮਾਣਨ ਲਈ ਆਪਣੇ ਆਪ ਨੂੰ ਮਾਨਸਿਕ ਤੌਰ 'ਤੇ ਵਿਸ਼ੇਸ਼ ਰੂਪ ਵਿੱਚ ਤਿਆਰ ਕਰਨ ਦੀ ਲੋੜ ਹੈ। ਜੇਕਰ ਅਜਿਹਾ ਨਾ ਕੀਤਾ ਜਾਵੇ ਤਾਂ ਫੁੱਟ ਦੀਆਂ ਕਰੂੰਬਲਾਂ ਦਾ ਆਨੰਦ ਲੈਣ ਦੀ ਥਾਂ ਝੜੇ ਹੋਏ ਪੱਤਿਆਂ ਵਾਂਗ ਹਵਾ ਦੇ ਰੁੱਖ ਰੁੜਨਾ ਪੈਂਦਾ ਹੈ। ਜਿੱਥੇ 16ਵੇਂ ਸਾਲ ਦੇ ਚੜ੍ਹਦਿਆਂ ਨਵੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ, ਉੱਥੇ 61ਵੇਂ ਸਾਲ ਪ੍ਰਾਪਤੀਆਂ ਦੇ ਨਿੱਘ ਨੂੰ ਮਾਣਨ ਦਾ ਮੌਕਾ ਮਿਲਦਾ ਹੈ। ਚੜ੍ਹਦੀ ਜਵਾਨੀ ਵਿੱਚ ਜੇਕਰ ਸਵੈ ਕਾਬੂ ਰੱਖਦਿਆਂ ਜੀਵਨ ਨੂੰ ਸਹੀ ਦਿਸ਼ਾ ਨਿਰਦੇਸ਼ ਦਿੱਤਾ ਜਾਵੇ ਤਾਂ ਮੰਜ਼ਿਲ ਦੀ ਪ੍ਰਾਪਤੀ ਯਕੀਨੀ ਹੋ ਜਾਂਦੀ ਹੈ। ਇਸੇ ਤਰ੍ਹਾਂ ਬੁਢਾਪੇ ਦੀ ਸਹੀ ਸੰਭਾਲ ਆਖਰੀ ਸਮੇਂ ਨੂੰ ਆਨੰਦਮਈ ਬਣਾ ਸਕਦੀ ਹੈ। ਜੀਵਨ ਦੇ ਆਖਰੀ ਪੜਾਅ ਨੂੰ ਸੁੰਦਰ ਬਣਾਏ ਰੱਖਣ ਲਈ ਹਰ ਇਨਸਾਨ ਨੂੰ ਚਾਹੀਦਾ ਹੈ ਕਿ ਉਹ ਇਸ ਦਾ ਖਿੜੇ ਮੱਥੇ ਸਵਾਗਤ ਕਰੇ। ਜਵਾਨੀ ਦੇ ਦਿਨਾਂ ਵਿੱਚ ਕਾਰੋਬਾਰ ਅਤੇ ਘਰੋਗੀ ਰਜਾਵਿਆਂ ਵਿੱਚ ਘਿਰਿਆ ਮਨੁੱਖ ਆਪਣੇ ਮਨ ਦੀਆਂ ਖਾਹਿਸ਼ਾਂ ਅਤੇ ਲੋੜਾਂ ਨੂੰ ਪਾਸੇ ਰੱਖ ਦਿਨ ਰਾਤ ਮਿਹਨਤ ਕਰਦਾ ਹੈ। ਬੁਢਾਪਾ ਅਜਿਹਾ ਮੌਕਾ ਪ੍ਰਦਾਨ ਕਰਦਾ ਹੈ ਜਦੋਂ ਅਸੀਂ ਆਪਣੇ ਰੁਝੇਵਿਆਂ ਤੋਂ ਵਿਹਲੇ ਹੋ ਕੇ ਆਪਣੇ ਢੰਗ ਨਾਲ ਆਪਣੀ ਜ਼ਿੰਦਗੀ ਜੀ ਸਕਦੇ ਹਾਂ। ਆਪਣੀਆਂ ਦੱਬੀਆਂ ਕਿਰਿਆਤਮਕ ਅਤੇ ਕਲਾਸਮਿਕ ਖਾਹਿਸ਼ਾਂ ਦੀ ਪੂਰਤੀ ਵੱਲ ਧਿਆਨ ਦੇ ਸਕਦੇ ਹਨ। ਜਿਹੜੇ ਸ਼ੌਕ ਸਮੇਂ ਦੀ ਘਾਟ ਕਾਰਨ ਪੂਰੇ ਨਹੀਂ ਹੋ ਸਕੇ ਉਹਨਾਂ ਵੱਲ ਮੁੜ ਧਿਆਨ ਦਿੱਤਾ ਜਾ ਸਕਦਾ ਹੈ। ਅਜਿਹਾ ਉਦੋਂ ਹੀ ਸੰਭਵ ਹੈ ਜਦੋਂ ਅਸੀਂ ਪੱਤਝੜ ਦੀ ਰੁੱਤ ਆਉਣ ਤੋਂ ਪਹਿਲਾਂ ਹੀ ਆਪਣੇ ਆਪ ਨੂੰ ਰੁੱਤ ਲਈ ਤਿਆਰ ਕਰ ਲਈਏ। ਜੀਵਨ ਦੇ ਸਮਾਜਿਕ, ਮਾਇਕ ਅਤੇ ਘਰੋਗੀ ਮਸਲਿਆਂ ਅਤੇ ਵਸੀਲਿਆਂ ਦੀ ਬਿਉਂਤ ਇਸ ਢੰਗ ਨਾਲ ਕਰੀਏ ਕਿ ਇਹਨਾਂ ਬਾਰੇ ਚਿੰਤਾ ਤੋਂ ਮੁਕਤੀ ਮਿਲ ਜਾਏ। ਨੌਕਰੀ ਕਰ ਰਹੇ ਲੋਕਾਂ ਦਾ ਇਹ ਪੜਾਅ ਸੇਵਾ ਮੁਕਤੀ ਪਿੱਛੇ ਸ਼ੁਰੂ ਹੁੰਦਾ ਹੈ, ਜਦੋਂ ਕਿ ਕਾਰੋਬਾਰੀ ਇਨਸਾਨ ਹੌਲੀ ਹੌਲੀ ਆਪਣੇ ਆਪ ਨੂੰ ਕਾਰੋਬਾਰ ਤੋਂ ਅੱਡ ਕਰਦੇ ਜਾਂਦੇ ਹਨ। ਰੋਟੀ, ਕੱਪੜਾ ਅਤੇ ਮਕਾਨ ਮਨੁੱਖ ਦੀਆਂ ਮੁੱਢਲੀਆਂ ਲੋੜਾਂ ਹਨ। ਹਰ ਇਨਸਾਨ ਨੂੰ ਬੁਢਾਪਾ ਆਉਣ ਤੋਂ ਪਹਿਲਾਂ ਇਹਨਾਂ ਦਾ ਪ੍ਰਬੰਧ ਕਰ ਲੈਣਾ ਚਾਹੀਦਾ ਹੈ। ਜੇਕਰ ਇਹਨਾਂ ਪਾਸੋਂ ਨਿਸ਼ਚਿੰਤਾ ਹੋਵੇ ਫਿਰ ਬੁਢਾਪੇ ਦਾ ਡਰ ਤੰਗ ਨਹੀਂ ਕਰੇਗਾ। ਸੇਵਾ ਮੁਕਤੀ ਤੋਂ ਪਹਿਲਾਂ ਹਰ ਇਨਸਾਨ ਨੂੰ ਆਪਣੇ ਰਹਿਣ ਲਈ ਮਕਾਨ ਦਾ ਜ਼ਰੂਰ ਪ੍ਰਬੰਧ ਕਰ ਲੈਣਾ ਚਾਹੀਦਾ ਹੈ। ਮਾਇਕ ਵਸੀਲੇ ਵੀ ਇਤਨੇ ਕਰ ਲੈਣੇ ਚਾਹੀਦੇ ਹਨ ਕਿ ਬੁਢਾਪੇ ਵਿੱਚ ਰੋਟੀ ਕੱਪੜੇ ਦੀ ਲੋੜ ਪੂਰੀ ਹੁੰਦੀ ਰਹੇ। ਕਈ ਇਨਸਾਨ ਇਸ ਪਾਸਿਓਂ ਲਾਪਰਵਾਹੀ ਵਰਤ ਜਾਂਦੇ ਹਨ, ਉਹਨਾਂ ਲਈ ਕਿਰਾਏ ਦਾ ਮਕਾਨ ਹੀ ਵਧੀਆ ਹੁੰਦਾ ਹੈ। ਪਿਛਲੇ ਦਿਨਾਂ ਲਈ ਉਹ ਬੱਚਤ ਕਰਨ ਬਾਰੇ ਵੀ ਨਹੀਂ ਸੋਚਦੇ। ਉਹਨਾਂ ਦੀ ਦਲੀਲ ਹੁੰਦੀ ਹੈ ਕਿ ਜਿਸ ਪੈਦਾ ਕੀਤਾ ਹੈ ਉਹ ਆਪਣੇ ਆਪ ਕੋਈ ਨਾ ਕੋਈ ਪ੍ਰਬੰਧ ਕਰ ਦੇਵੇਗਾ। ਕਈ ਲੋਕ

0: ਰੇਹੀ ਭਾਵਾਤਮਕ ਹੁੰਦੇ ਹਨ। ਉਹ ਘਰ ਨੂੰ ਆਪਣੇ ਬੱਚਿਆਂ ਦੇ ਨਾਂ ਲਵਾ ਦਿੰਦੇ ਹਨ। ਪਿਆਰ ਆਪਣੀ ਥਾਂ ਹੈ ਪਰ ਦੂਜਿਆਂ ਦੀ ਮੁਤਾਜੀ ਭੈੜੀ ਹੁੰਦੀ ਹੈ। ਆਪਣੇ ਕੋਲ ਘਰ ਦਾ ਹੋਣਾ ਇੱਕ ਆਤਮਿਕ ਵਿਸ਼ਵਾਸ ਹੁੰਦਾ ਹੈ ਜਿਸ ਨਾਲ ਮਨ ਅੰਦਰ ਲੁਕਿਆ ਹੋਇਆ ਡਰ ਹਮੇਸ਼ਾ ਲਈ ਦੂਰ ਹੋ ਜਾਂਦਾ ਹੈ। ਸੇਵਾ ਮੁਕਤੀ ਸਮੇਂ ਹਰ ਮੁਲਾਜ਼ਮ ਨੂੰ ਕੁਝ ਰਕਮ ਮਿਲਦੀ ਹੈ। ਇਸ ਰਕਮ ਦੀ ਇਸ ਢੰਗ ਨਾਲ ਵਿਉਂਤਬੰਦੀ ਕਰਨੀ ਚਾਹੀਦੀ ਹੈ ਤਾਂ ਜੋ ਤੁਹਾਨੂੰ ਲਗਾਤਾਰ ਆਮਦਨ ਮਿਲਦੀ ਰਹੇ। ਕਈ ਵਾਰ ਅਸੀਂ ਇਹ ਰਕਮ ਬੱਚਿਆਂ ਦੇ ਕਾਰੋਬਾਰ ਵਿੱਚ ਜਾਂ ਘਰ ਵਿੱਚ ਖਰਚ ਕਰ ਦਿੰਦੇ ਹਾਂ, ਪਰ ਪਿੱਛੋਂ ਇਸ ਗਲਤੀ ਦਾ ਅਹਿਸਾਸ ਹੁੰਦਾ ਹੈ ਜਦੋਂ ਤੁਹਾਨੂੰ ਨਿੱਤ ਦੀਆਂ ਲੋੜਾਂ ਪੂਰੀਆਂ ਕਰਨ ਲਈ ਦੂਜਿਆਂ ਅੱਗੇ ਹੱਥ ਅੱਡਣੇ ਪੈਂਦੇ ਹਨ। ਆਪਣੇ ਨਿੱਤ ਦੇ ਰੁਝੇਵੇਂ ਬਣਾਓ। ਘਰ ਵਿੱਚ ਵਿਹਲਾ ਬੈਠਾ ਬੰਦਾ ਤਾਂ ਉਂਝ ਹੀ ਘਾਬੜ ਜਾਂਦਾ ਹੈ ਜਾਂ ਫਿਰ ਘਰ ਦੇ ਬਾਕੀ ਮੈਂਬਰਾਂ ਦੇ ਨੁਕਸ ਕੱਢਣ ਲੱਗ ਪੈਂਦਾ ਹੈ। ਨੁਕਸ ਕੱਢਣ ਦੀ ਥਾਂ ਸਾਰਿਆਂ ਨੂੰ ਹੱਲਾਸ਼ੇਰੀ ਦੇਵੋ। ਪਰਿਵਾਰ ਨੂੰ ਚੰਗੇ ਸੰਸਕਾਰ ਦੇਵੋ। ਪਰਮਾਤਮਾ ਦੀ ਰਜ਼ਾ ਵਿੱਚ ਰਹਿੰਦਿਆਂ ਸੁੱਚੀ ਕਿਰਤ ਦਾ ਸਬਕ ਪੜ੍ਹਾਓ। ਪਰ ਅਜਿਹਾ ਤੁਸੀਂ ਉਦੋਂ ਹੀ ਕਰ ਸਕਦੇ ਹੋ ਜੇਕਰ ਤੁਸੀਂ ਸੁੱਚੀ ਕਿਰਤ ਕੀਤੀ ਹੋਵੇਗੀ। ਸਵੇਰੇ ਸ਼ਾਮ ਸੈਰ ਕਰੋ। ਬਹੁਤ ਸਾਰੀਆਂ ਸਮਾਜਿਕ ਜਥੇਬੰਦੀਆਂ ਹਨ ਜਿਹੜੀਆਂ ਸਮਾਜ ਸੇਵਾ ਦੇ ਕਾਰਜ ਕਰਦੀਆਂ ਹਨ। ਆਪਣੀ ਰੁਚੀ ਅਨੁਸਾਰ ਉਹਨਾਂ ਵਿੱਚ ਸ਼ਾਮਲ ਹੋ ਕੇ ਕੋਈ ਨਾ ਕੋਈ ਸਮਾਜ ਸੇਵਾ ਦਾ ਕਾਰਜ ਸ਼ੁਰੂ ਕਰੋ। ਸੇਵਾ ਕੀਤਿਆਂ ਜੋ ਆਨੰਦ ਮਿਲਦਾ ਹੈ ਉਹ ਪੈਸੇ ਨਾਲ ਨਹੀਂ ਖਰੀਦਿਆ ਜਾ ਸਕਦਾ। ਜੇਕਰ ਪਰਿਵਾਰ ਨਾਲ ਰਹਿੰਦਾ ਹੈ ਤਾਂ ਪਰਿਵਾਰ ਦੇ ਕੰਮਾਂ ਵਿੱਚ ਆਪਣਾ ਯੋਗਦਾਨ ਜ਼ਰੂਰ ਪਾਵੋ। ਰੁਝੇਵੇਂ ਜੀਵਨ ਨੂੰ ਤਾਜ਼ਗੀ ਬਖਸ਼ਦੇ ਹਨ ਜਦੋਂ ਕਿ ਵਿਹਲ ਨਿਰਾਸ਼ਾ ਦਾ ਕਾਰਨ ਬਣਦੀ ਹੈ। ਪੜ੍ਹਨ ਦਾ ਸ਼ੌਕ ਪਾਲੋ। ਨੇੜੇ ਦੀ ਲਾਇਬ੍ਰੇਰੀ ਦੇ ਮੈਂਬਰ ਬਣ ਕੇ ਚੰਗੀਆਂ ਕਿਤਾਬਾਂ ਪੜ੍ਹਨ ਦੀ ਆਦਤ ਪਾਓ। ਉਸਾਰੂ ਰੁਝੇਵਿਆਂ ਕਾਰਨ ਤੁਹਾਨੂੰ ਕਦੇ ਵੀ ਬੁਢੇਪੇ ਦਾ ਅਹਿਸਾਸ ਨਹੀਂ ਹੋਵੇਗਾ। ਸੂਝਵਾਨ ਲੋਕ ਪੱਤਝੜ ਦੇ ਮੌਸਮ ਦਾ ਵੀ ਬਹਾਰ ਦੇ ਮੌਸਮ ਵਾਂਗ ਹੀ ਆਨੰਦ ਮਾਣਦੇ ਹਨ। ਉਹ ਤਾਂ ਸਗੋਂ ਮਹਿਸੂਸ ਕਰਦੇ ਹਨ ਕਿ ਅਸਲੀ ਜੀਵਨ ਤਾਂ ਹੁਣ ਹੀ ਸ਼ੁਰੂ ਹੋਇਆ ਹੈ। ਜਦੋਂ ਤੁਸੀਂ ਆਪਣੀ ਮਰਜ਼ੀ ਮੁਤਾਬਕ ਕਾਰਜ ਕਰ ਸਕਦੇ ਹੋ, ਆਪਣੇ ਜੀਵਨ ਸਾਥੀ ਨਾਲ ਨੇੜਤਾ ਵਧਾਓ, ਘੁੰਮਣ ਫਿਰਨ ਦਾ ਪ੍ਰੋਗਰਾਮ ਅਲੀਕੋ, ਜੇਕਰ ਇਕੱਲੇ ਹੋ ਤਾਂ ਘਰ ਵਿੱਚ ਕੋਈ ਭਰੋਸੇਮੰਦ ਸਹਾਇਕ ਰੱਖੋ। ਬੱਚਿਆਂ ਕੋਲ ਜ਼ਰੂਰ ਜਾਵੋ ਪਰ ਜਦੋਂ ਅਕੇਵਾਂ ਮਹਿਸੂਸ ਕਰੋ ਤਾਂ ਆਪਣੇ ਘਰ ਆਵੋ। ਸਵੈ ਨਿਰਭਰਤਾ ਬਹੁਤ ਜ਼ਰੂਰੀ ਹੈ। ਜੇਕਰ ਸੁਚੰਗੇ ਢੰਗ ਨਾਲ ਵਿਉਂਤਬੰਦੀ ਕੀਤੀ ਹੋਵੇਗੀ ਤਾਂ ਦੂਜਿਆਂ ਦੇ ਸਹਾਰੇ ਜੀਣ ਲਈ ਮੁਹਤਾਜ ਨਹੀਂ ਹੋਣਾ ਪਵੇਗਾ। ਬਜ਼ੁਰਗ ਆਸ਼ਰਮ ਵਿੱਚ ਵੀ ਜਾਣ ਦੀ ਲੋੜ ਨਹੀਂ ਪਵੇਗੀ। ਆਪਣੇ ਯਤਨਾਂ ਨਾਲ ਇਸ ਪੱਤਝੜ ਦੀ ਰੁੱਤ ਨੂੰ ਬਹਾਰ ਵਿੱਚ ਬਦਲਿਆ ਜਾ ਸਕਦਾ ਹੈ। ਬੁਢਾਪੇ ਦਾ ਸੰਤਾਪ ਨਹੀਂ ਸਗੋਂ ਨਿੱਘ ਮਾਣੋ। ਬੱਚਿਆਂ ਨੂੰ ਵੀ ਚਾਹੀਦਾ ਹੈ ਕਿ ਆਪਣੇ ਮਾਪਿਆਂ ਦੀ ਸੇਵਾ ਕੀਤੀ ਜਾਵੇ। ਇਸ ਤੋਂ ਵੱਡੀ ਹੋਰ ਕੋਈ ਸੇਵਾ ਨਹੀਂ ਹੈ। ਤੁਹਾਨੂੰ ਸੇਵਾ ਕਰਦਿਆਂ ਵੇਖ ਤੁਹਾਡੇ ਬੁਢਾਪੇ ਵਿੱਚ ਤੁਹਾਡੇ ਬੱਚੇ ਵੀ ਤੁਹਾਡੀ ਸੇਵਾ ਕਰਨਗੇ। ਅਖੀਰ ਵਿੱਚ ਮੈਂ ਆਖਣਾ ਚਾਹਾਂਗਾ, ਕਿਤਾਬਾਂ ਪੜ੍ਹੀਏ, ਗਿਆਨ ਵਧਾਈਏ, ਲੋੜਵੰਦਾਂ ਦੇ ਕੰਮ ਵੀ ਆਈਏ। ਇਹ ਜੀਵਨ ਮੁੜ ਨਹੀਂ ਮਿਲਣਾ, ਪੱਤਝੜ ਨੂੰ ਬਹਾਰ ਬਣਾਈਏ।
1: ਬਹੁਤ ਹੀ ਵਧੀਆ ਵਾਰਤਾ, ਅਤੇ ਇਸ ਵਾਰਤਾ ਦੇ ਵਿੱਚ ਉਹ ਸਾਰੀਆਂ ਸੁਚੱਜੀਆਂ ਗੱਲਾਂ ਇਹਨਾਂ ਨੇ ਦੱਸੀਆਂ ਕਿ ਅਸੀਂ ਇਸ ਬਜ਼ੁਰਗ ਅਵਸਥਾ ਦੇ ਵਿੱਚ ਆਪਣੇ ਆਪ ਨੂੰ ਕਿਵੇਂ ਸੰਭਾਲ ਸਕਦੇ ਹਾਂ ਅਤੇ ਸਮੇਂ ਨੂੰ ਹੋਰ ਬਿਹਤਰ ਕਿਵੇਂ ਬਣਾ ਸਕਦੇ ਹਾਂ।
2: ਬਿਲਕੁਲ, ਅਤੇ ਇਹਨੂੰ ਇਹ ਨਾ ਸੋਚੀਏ ਕਿ ਇਹ ਜ਼ਿੰਦਗੀ ਦੀ ਸ਼ਾਮ ਹੈ ਜੋ ਢਲ ਰਹੀ ਹੈ, ਹੁਣ ਅਸੀਂ ਕੁਛ ਨਹੀਂ ਕਰ ਸਕਦੇ, ਬਲਕਿ ਕੁਛ ਐਸੀ ਸੋਚ ਰੱਖੀਏ, ਅਗਾਂਹ ਵਧੂ ਸੋਚ ਰੱਖੀਏ, ਜਿਹੜਾ ਸਾਡੇ ਕੋਲ ਗਿਆਨ ਹੈ, ਜੋ ਸਾਡੇ ਕੋਲ ਐਕਸਪੀਰੀਅੰਸ ਹੈ, ਉਹ ਦੂਜਿਆਂ ਤੱਕ ਪਹੁੰਚਾਈਏ। ਇਹਦੇ ਨਾਲ ਇੱਕ ਸਮਾਜ ਸੇਵਾ ਹੋਏਗੀ, ਇੱਕ ਸਾਡੇ ਰੁਝਾਨ ਵਧਣਗੇ ਅਤੇ ਨਾਲ ਨਾਲ ਜ਼ਿੰਦਗੀ ਆਸਾਨ ਹੁੰਦੀ ਜਾਏਗੀ।
1: ਬਿਲਕੁਲ ਜੀ, ਅਤੇ ਨਾਲ ਹੀ ਸਾਡੇ ਸਾਰਿਆਂ ਦਾ ਵੀ, ਹਰ ਪਰਿਵਾਰ ਦਾ, ਹਰ ਪਰਿਵਾਰ ਦਾ ਜੀ ਤਾਂ ਇਹ ਫਰਜ਼ ਬਣਦਾ ਹੈ ਕਿ ਆਪਣੇ ਬਜ਼ੁਰਗਾਂ ਨੂੰ, ਆਪਣੇ ਮਾਪਿਆਂ ਨੂੰ ਅਸੀਂ ਬਹੁਤ ਹੀ ਪਿਆਰ ਦੇ ਨਾਲ, ਖਿਆਲ ਦੇ ਨਾਲ ਰੱਖੀਏ ਤਾਂ ਕਿ ਉਹਨਾਂ ਦੀ ਇਹ ਉਮਰ ਸੁਖਾਵੀ ਹੋ ਸਕੇ, ਬਿਹਤਰ ਹੋ ਸਕੇ। ਕੁਝ ਇਸੇ ਤਰ੍ਹਾਂ ਜਿਸ ਤਰ੍ਹਾਂ ਇਸ ਗੀਤ ਵਿੱਚ ਵੀ ਕਿਹਾ ਗਿਆ ਹੈ।

0: ਵਾਸਤੇ ਹੀ ਹੁੰਦਾ ਹੈ, ਜਾਣਾ ਬਹੁਤ ਜ਼ਰੂਰੀ ਹੈ। ਔਰ ਜਦੋਂ ਇਹ ਅਗਰ ਆਪਾਂ ਨਹੀਂ ਜਾਵਾਂਗੇ ਨਾ, ਉਹ ਇਨਫੈਕਸ਼ਨ ਵਧਦੇ ਵਧਦੇ ਵਧਦੇ ਇੱਕ ਤੋਂ ਦੋ, ਦੋ ਤੋਂ ਚਾਰ ਸਾਰੇ ਦੰਦ ਝੜਨੇ ਸ਼ੁਰੂ ਹੋ ਜਾਣੇ ਨੇ। ਬਿਲਕੁਲ ਤੁਹਾਡੀ ਵਾਲੀ ਗੱਲ ਕਿ ਉਹ ਸਮਾਈਲ ਜਿਹੜੀ ਹੈ ਨਾ, ਉਹ ਸਾਨੂੰ ਆਪ ਸ਼ਰਮ ਆਏਗੀ ਆਪਣੀ ਸਮਾਈਲ ਤੇ।
1: ਬਿਲਕੁਲ ਜੀ, ਸਮਾਈਲ ਤੇ ਵੀ ਤੇ ਖਾਣਾ ਖਾਣ ਦੇ ਵਿੱਚ ਵੀ ਬਹੁਤ ਜ਼ਿਆਦਾ, ਜੋ ਜ਼ਿੰਦਗੀ ਦੇ ਇੰਨੇ ਲਜ਼ੀਜ਼ ਵਿਅੰਜਨ ਨੇ ਉਹਨਾਂ ਤੋਂ ਅਸੀਂ ਵਾਂਝੇ ਰਹਿ ਜਾਵਾਂਗੇ। ਸੋ ਹਰ ਇੱਕ ਦੰਦ ਬਹੁਤ ਕੀਮਤੀ ਹੈ ਤੇ ਉਹਦੀ ਸੰਭਾਲ ਰੱਖਣੀ ਬਹੁਤ ਜ਼ਰੂਰੀ ਹੈ। ਅੱਜ ਰੇਡੀ ਡਾਕਟਰ ਪ੍ਰੋਗਰਾਮ ਦੇ ਵਿੱਚ ਦੰਦਾਂ ਦੀ ਸਮੱਸਿਆ ਤੇ ਇਲਾਜ ਦੇ ਬਾਰੇ ਡਾਕਟਰ ਦਵਿੰਦਰ ਕੌਰ ਹੁਣਾਂ ਦੇ ਨਾਲ ਜੋ ਅਸੀਂ ਗੱਲਬਾਤ ਕੀਤੀ ਸੀ, ਸੁਣਦੇ ਹਾਂ ਫਿਰ
0: ਜੀ।
2: ਰੇਡੀਓ ਡਾਕਟਰ ਪ੍ਰੋਗਰਾਮ ਚ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ। ਅੱਜ ਦੇ ਇਸ ਪ੍ਰੋਗਰਾਮ ਚ ਅਸੀਂ ਗੱਲ ਕਰਾਂਗੇ ਦੰਦਾਂ ਦੀ ਸਾਂਭ ਸੰਭਾਲ ਬਾਰੇ ਤੇ ਦੰਦਾਂ ਨੂੰ ਆਉਣ ਵਾਲੀਆਂ ਸਮੱਸਿਆਵਾਂ ਤੇ ਉਹਨਾਂ ਦੇ ਹੱਲ ਬਾਰੇ। ਇਸ ਬਾਰੇ ਜਾਣਕਾਰੀ ਦੇਣ ਲਈ ਇਸ ਵੇਲੇ ਸਾਡੇ ਨਾਲ ਸਟੂਡੀਓ ਚ ਮੌਜੂਦ ਨੇ ਦੰਦਾਂ ਦੇ ਮਾਹਿਰ ਡਾਕਟਰ ਦਵਿੰਦਰ ਕੌਰ। ਡਾਕਟਰ ਦਵਿੰਦਰ, ਬਹੁਤ ਬਹੁਤ ਸਵਾਗਤ ਤੇ ਜੀ ਆਇਆਂ ਨੂੰ।
3: ਥੈਂਕ ਯੂ ਜੀ, ਬਹੁਤ ਬਹੁਤ ਸ਼ੁਕਰੀਆ ਤੁਹਾਡਾ
2: ਜੀ। ਡਾਕਟਰ ਸਾਹਿਬ, ਹਮੇਸ਼ਾ ਉਸੇ ਹੀ ਮੁਹਾਵਰੇ ਨਾਲ ਅਸੀਂ ਸ਼ੁਰੂਆਤ ਕਰਾਂਗੇ ਜਿਹਦੇ ਨਾਲ ਸਾਡੇ ਬਜ਼ੁਰਗ ਸਾਂਝ ਪਾਉਂਦੇ ਹੁੰਦੇ ਨੇ, ਅੱਖਾਂ ਗਈਆਂ ਤੇ ਜਹਾਨ ਗਿਆ, ਦੰਦ ਗਏ ਤੇ ਸਵਾਦ ਗਿਆ। ਤੇ ਤੁਹਾਡੇ ਵੱਲ ਦੇਖ ਕੇ ਤਾਂ ਇੰਜ ਲੱਗਦਾ ਕਿ ਇਹ ਕਹਿ ਦਈਏ ਚਿੱਟੇ ਦੰਦ ਹੱਸਣੋਂ ਨਹੀਂ ਹੋ ਰਹਿੰਦੇ। ਵਾਕਈ ਜੀ ਚਿੱਟੇ ਦੰਦ ਵੀ ਹੱਸਣੋਂ ਨਹੀਂ ਹੋ ਰਹਿੰਦੇ, ਸੋਹਣੇ ਲੱਗਦੇ ਨੇ ਮੋਤੀਆਂ ਵਰਗੇ ਦੰਦ, ਅਨਾਰ ਦੇ ਦਾਣਿਆਂ ਵਰਗੇ ਦੰਦ। ਤੇ ਦੰਦਾਂ ਦੇ ਨਾਲ ਹੀ ਅਸੀਂ 36 ਪ੍ਰਕਾਰ ਦੇ ਭੋਜਨਾਂ ਦਾ ਆਨੰਦ ਵੀ ਲੈਂਦੇ ਹਾਂ। ਵੈਸੇ ਤਾਂ ਇਹ ਕਿਹਾ ਜਾਂਦਾ ਦੰਦ ਆਉਂਦੇ ਵੀ ਤਕਲੀਫ ਦਿੰਦੇ ਨੇ, ਦੰਦ ਜਾਂਦੇ ਵੀ ਤਕਲੀਫ ਦਿੰਦੇ ਨੇ। ਪਹਿਲਾਂ ਤੇ ਇਹਦੇ ਬਾਰੇ ਚਾਨਣਾ ਪਾ ਦਿਓ ਥੋੜਾ ਜਿਹਾ।
3: ਹਾਂਜੀ, ਸਾਰਿਆਂ ਨੂੰ ਜਿਹੜੀ ਗੱਲਾਂ ਪਤਾ ਨੇ, ਫਿਰ ਵੀ ਇੱਕ ਵਾਰ ਕਹਿ ਦੇਣਾ ਵੀ ਜੀ, ਰਿਵੀਜ਼ਨ ਹੈ ਨਾ, ਰਿਵਾਈਜ਼ ਆਪਾਂ ਕਰ ਲਈਏ ਕਿ ਸਾਡੇ ਹਿਊਮਨ ਬੀਇੰਗਸ ਨੂੰ, ਯਾਨੀ ਕਿ ਇਨਸਾਨ ਨੂੰ ਭਗਵਾਨ ਨੇ ਦੋ ਸੈਟਸ ਦਿੱਤੇ ਨੇ ਦੰਦਾਂ ਦੇ
2: ਜੀ।
3: ਇੱਕ ਮਿਲਕੀ ਟੂਥ ਹੁੰਦਾ ਤੇ ਇੱਕ ਪਰਮਾਨੈਂਟ ਹੁੰਦਾ
2: ਜੀ।
3: ਮਿਲਕੀ ਮਤਲਬ ਜਿਹੜੇ ਦੁੱਧ ਦੇ ਦੰਦ ਨੇ ਉਹ ਗਿਰਨੇ ਸ਼ੁਰੂ ਹੋ ਜਾਂਦੇ ਨੇ। ਪਹਿਲਾਂ ਤਾਂ ਮੈਂ ਇੱਕ ਗੱਲ ਦੱਸਣਾ ਚਾਹਾਂਗੀ, ਬੜੀ ਜ਼ਰੂਰੀ, ਕਿ ਜਿਹੜੇ ਆਪਣੇ ਮਸੂੜਿਆਂ ਦੇ ਵਿੱਚ ਦੰਦਾਂ ਦੇ ਬੀਜ ਬਣਦੇ ਨੇ ਉਹ ਉਦੋਂ ਬਣਦੇ ਨੇ ਜਦੋਂ ਜਿਹੜੀ ਸਾਡੀ ਜਿਹੜੀ ਮਾਂ ਹੈ ਜਦੋਂ ਪ੍ਰੈਗਨੈਂਟ ਹੁੰਦੀ ਹੈ ਉਹਦੇ 5ਵੇਂ ਮਹੀਨੇ 'ਚ ਹੀ, ਜਦੋਂ ਬੱਚਾ ਮਾਂ ਦੇ ਪੇਟ ਦੇ ਅੰਦਰ ਹੁੰਦਾ ਹੈ 5ਵੇਂ ਮਹੀਨੇ 'ਚ ਮਾਂ ਦਾ ਗਰਭ ਹੁੰਦਾ ਹੈ, ਗਰਭਾਵਸਥਾ ਹੁੰਦੀ ਹੈ, ਉਦੋਂ ਹੀ ਬੱਚੇ ਦੇ ਦੰਦਾਂ ਦੇ ਬੀਜ ਬਣਨੇ ਸ਼ੁਰੂ ਹੋ ਜਾਂਦੇ ਨੇ।
2: ਅਕਸਰ ਕਿਹਾ ਜਾਂਦਾ ਹੈ ਕਿ ਦੰਦਾਂ ਦੀ ਮਜ਼ਬੂਤੀ ਲਈ ਖੁਰਾਕ ਵੀ ਚੰਗੀ ਹੋਣੀ ਚਾਹੀਦੀ ਹੈ।
3: ਤਾਂ ਸਭ ਤੋਂ ਪਹਿਲੇ ਤੇ ਮਾਂ ਦੀ ਖੁਰਾਕ ਬੜੀ ਜ਼ਰੂਰੀ ਹੈ, ਜਿਹਦੇ ਵਿੱਚ ਕੈਲਸ਼ੀਅਮ, ਆਇਰਨ ਭਰਪੂਰ ਮਾਤਰਾ ਦੇ ਵਿੱਚ, ਜਦੋਂ ਉਹਨਾਂ ਨੂੰ ਉਹਨਾਂ ਦੀ ਲੇਡੀ ਡਾਕਟਰ ਉਹਨਾਂ ਨੂੰ ਗਾਈਡ ਕਰੇ, ਐਡਵਾਈਸ ਦੇਵੇ, ਕਿਉਂਕਿ ਆਇਰਨ ਵੀ 4th ਮਹੀਨੇ ਤੋਂ ਪਹਿਲਾਂ ਨਹੀਂ ਸ਼ੁਰੂ ਕਰ ਸਕਦੇ, ਹੈ ਨਾ। ਉਹ ਚਲੋ ਉਹ ਸਾਰਾ ਜਿਹੜਾ ਡਿਪਾਰਟਮੈਂਟ ਹੈ ਉਹ ਉਹਨਾਂ ਦੇ ਜੱਚਾ ਬੱਚਾ ਡਾਕਟਰ ਦੇ ਹੱਥ ਵਿੱਚ ਹੈ। ਮੈਂ ਪਰ ਦੰਦਾਂ ਦੀ ਡਾਕਟਰ ਹੋਣ ਦੇ ਨਾਤੇ ਹੀ ਜ਼ਰੂਰ ਕਹਾਂਗੀ ਕਿ ਗਰਭਵਤੀ ਮਹਿਲਾਵਾਂ ਨੂੰ ਖੁਰਾਕ ਦਾ ਬਹੁਤ ਧਿਆਨ ਰੱਖਣਾ ਚਾਹੀਦਾ ਹੈ, ਕਿਉਂਕਿ 5ਵੇਂ ਮਹੀਨੇ 'ਚ ਹੀ ਬੱਚਿਆਂ ਦੇ ਦੰਦ ਦੇ ਬੀਜ ਬਣਨੇ ਸ਼ੁਰੂ ਹੋ ਜਾਂਦੇ ਨੇ। ਕਈ ਬੱਚੇ ਨਵ ਜਨਮੇ ਹੁੰਦੇ ਨੇ ਉਹਨਾਂ ਦੇ ਦੰਦ ਆਏ ਹੁੰਦੇ ਨੇ,
2: ਜਿਹਨਾਂ ਨੂੰ ਅਸੀਂ ਇੱਕ ਦੰਦੀ ਨਿਕਲੀ,
3: ਹਾਂ, ਨਿਓਨੇਟਲ ਟੀਥ ਕਹਿੰਦੇ ਨੇ। ਉਹ ਮੋਸਟਲੀ ਬੱਚੇ ਨੂੰ ਬੜੇ ਹਿਲਦੇ ਹੁੰਦੇ ਨੇ ਜਾਂ ਉਹਨਾਂ ਦੀਆਂ ਜਿਹੜੀਆਂ ਜੜ੍ਹਾਂ ਨੇ ਪੱਕੀਆਂ ਨਹੀਂ ਹੁੰਦੀਆਂ ਉਹ ਕਢਾ ਦੇਣੇ ਚਾਹੀਦੇ ਨੇ, ਕਿਉਂਕਿ ਬੱਚੇ ਨੂੰ ਫੀਡ ਨਹੀਂ ਉਹ ਲੈਣ ਦਿੰਦੇ। ਮਾਂ ਦਾ ਜਿਹੜਾ ਬੱਚੇ ਨੇ ਦੁੱਧ ਚੁੰਘਣਾ ਹੈ ਮਾਂ ਦੇ ਛਾਤੀ ਤੋਂ, ਉਹ ਲੈਣ ਨਹੀਂ ਦਿੰਦਾ। ਉਹਦੇ 'ਚ ਵੀ ਬੜੀ ਮਜ਼ੇਦਾਰ ਗੱਲ ਹੈ ਕਿ ਬੱਚਿਆਂ ਦੇ ਵਿੱਚ ਨਾ ਖੂਨ ਜੰਮਣ ਦੀ ਸ਼ਕਤੀ ਨਹੀਂ ਹੁੰਦੀ ਤੇ ਉਹਨਾਂ ਨੂੰ ਵਿਟਾਮਿਨ ਕੇ ਦਾ ਇੰਜੈਕਸ਼ਨ ਲੱਗਦਾ ਹੈ।
2: ਅੱਛਾ,
3: ਜਦੋਂ ਬੱਚਾ ਹੁੰਦਾ ਨਾ ਨਵੇਂ ਜਨਮੇ ਬੱਚੇ ਨੂੰ ਵਿਟਾਮਿਨ ਕੇ ਦਾ ਇੰਜੈਕਸ਼ਨ ਲੱਗਦਾ ਹੈ। ਜੇ ਵਿਟਾਮਿਨ ਕੇ ਦਾ ਇੰਜੈਕਸ਼ਨ ਲੱਗਾ ਹੋਵੇ ਤਾਂ ਹੀ ਉਹਦੇ ਜਿਹੜੇ ਨਵ ਜਨਮਾ ਨਿਓਨੇਟਲ ਟੂਥ, ਯਾਨੀ ਕਿ ਜਿੱਦਾਂ ਹੀ ਬੱਚਾ ਜੰਮਿਆ ਉਹਦੇ ਮੂੰਹ 'ਚ ਇੱਕ ਦੰਦੀ ਹੈ ਜਿਹੜੀ ਉਹਨੂੰ ਇਰੀਟੇਟ ਕਰ ਰਹੀ ਹੈ, ਜਿਹੜੀ ਉਸਨੂੰ ਦੁੱਧ ਨਹੀਂ ਚੁੰਘਣ ਦੇ ਰਹੀ, ਤਾਂ ਉਹਨੂੰ ਜਦੋਂ ਕੱਢਣਾ ਤਾਂ ਆਪਾਂ ਨੂੰ ਇਹ ਪੱਕਾ ਕਰਨਾ ਪੈਂਦਾ ਵੀ ਹਾਂ ਇਹਨੂੰ ਕੇ ਦਾ, ਵਿਟਾਮਿਨ ਕੇ ਦਾ ਇੰਜੈਕਸ਼ਨ ਦਿੱਤਾ ਜਾ ਚੁੱਕਾ।
2: ਡਾਕਟਰ, ਇਹਦੇ ਨਾਲ ਇੱਕ ਗੱਲ ਜੁੜਦੀ ਹੈ, ਬਹੁਤ ਸਾਰੇ ਘਰਾਂ ਦੇ ਵਿੱਚ ਸਿਆਣੇ ਕਹਿੰਦੇ ਨੇ ਉਹ ਹਿਲਦੀ ਤਾਂ ਹੈਗੀ, ਖਿੱਚ ਕੇ ਆਪ ਹੀ ਕੱਢ ਦੇ, ਯਾਨੀ ਕਿ ਉਹ ਖਤਰਨਾਕ ਹੋ ਸਕਦਾ ਜੇ ਵਿਟਾਮਿਨ ਕੇ ਦਾ ਇੰਜੈਕਸ਼ਨ ਨਹੀਂ ਲੱਗਿਆ।
3: ਦੇਖੋ, ਛੋਟਾ ਬੱਚਾ 1 ਦਿਨ 2 ਦਿਨ ਦਾ 3 ਦਿਨ ਦਾ, ਤੁਸੀਂ ਉਹਨੂੰ ਕੋਈ ਦਵਾਈ ਵੀ ਨਹੀਂ ਦੇ ਸਕਦੇ, ਹੈ ਨਾ, ਕੁਛ ਵੀ ਨਹੀਂ ਦੇ ਸਕਦੇ ਤੁਸੀਂ ਉਹਨਾਂ ਦੇ। ਜਦ ਤੱਕ ਉਹਨਾਂ ਦੇ ਡਾਕਟਰ ਨਹੀਂ ਦੱਸਣਗੇ ਛੋਟੇ ਬੱਚੇ ਦੇ, ਤਾਂ ਆਪਾਂ ਤਾਂ ਇਹ ਕਰੀ ਤਾਂ ਕਲੀਨਿਕ ਵਿੱਚ ਹੀ ਹੋ ਜਾਂਦਾ, ਕੋਈ ਵੱਡੀ ਗੱਲ ਨਹੀਂ ਹੈਗੀ। ਜੈੱਲ ਆਉਂਦੀ ਹੈ ਲੋਕਲ, ਜਿਵੇਂ ਨਾ ਹੱਥਾਂ 'ਤੇ ਸੁੰਨ ਕਰਨ ਵਾਲੀ ਇੱਕ ਕਰੀਮ ਜੀ ਆਉਂਦੀ, ਉਹ ਮਲ ਕੇ ਦੰਦ ਕੱਢ ਦੇਈ ਦੇ, ਨਾਲ ਹੀ ਉਂਗਲ ਨਾਲ ਉਹਨੂੰ ਛੋਟਾ ਜਿਹਾ ਬੁੱਟਨ ਦਬਾ ਲਈਦਾ, ਬੱਚਾ ਥੋੜ੍ਹਾ ਰੋਂਦਾ, ਕੋਈ ਗੱਲ ਨਹੀਂ, ਹੈ ਨਾ। ਪਰ ਉਹ ਵਿੱਚ ਬਸ ਇੱਕ ਬੂੰਦ ਉਹਨੂੰ ਨਾਲ ਹੀ ਕਹੀਦਾ ਵੀ ਮਾਂ ਨੂੰ ਵੀ ਤੁਸੀਂ ਨਾਲ ਇਹਨੂੰ ਦੁੱਧ ਪਿਲਾ ਲਓ ਆਪਣਾ, ਜਿਹੜਾ ਬਿਲਕੁਲ 2-3 ਦਿਨ ਦਾ ਬੱਚਾ ਹੁੰਦਾ।
2: ਵੈਸੇ ਡਾਕਟਰ, ਜਦੋਂ ਇੱਕ ਵਾਰੀ ਬੱਚਾ ਪੈਦਾ ਹੋ ਗਿਆ ਕਿੰਨੀ ਦੇਰ ਦੇ ਵਿੱਚ ਦੰਦਾਂ ਦੀ ਆਮਦ ਸ਼ੁਰੂ ਹੋ ਜਾਂਦੀ ਹੈ?
3: 6 ਮਹੀਨੇ ਮੈਂ ਮੰਨ ਕੇ ਚੱਲੋ, 6 ਮਹੀਨੇ ਤੋਂ ਸ਼ੁਰੂ ਹੁੰਦੇ, ਪਰ ਕਈ ਬੱਚਿਆਂ ਦੇ ਦੰਦ 1.5 ਸਾਲ ਤੱਕ ਆਉਂਦੇ ਹੈ। ਕਈ ਵਾਰੀ ਮਾਂ ਬਾਪ ਨਾ ਚਿੰਤਾ ਕਰਨ ਲੱਗ ਜਾਂਦੇ ਵੀ ਫਲਾਣੇ ਦੇ ਤੇ ਬੜੀ ਛੇਤੀ 6 ਮਹੀਨੇ ਦੰਦੀਆਂ ਕੱਢ ਲਿਆ, ਮੇਰਾ ਹਰਿਆਣਾ 1 ਸਾਲ ਦਾ ਹੋ ਗਿਆ। ਤਾਂ ਮੈਂ ਸਾਰਿਆਂ ਨੂੰ ਇਹੀ ਕਹਾਂਗੀ, ਬਿਲਕੁਲ ਫਿਕਰ ਨਹੀਂ ਕਰਨਾ। ਕੋਈ ਬੱਚਾ ਪਹਿਲਾਂ ਤੁਰਦਾ ਹੈ, ਕੋਈ ਬੱਚਾ ਰਿੜਕੇ ਤੁਰਦਾ ਹੈ, ਉਸੇ ਤਰ੍ਹਾਂ ਦੰਦਾਂ ਨੇ ਆਉਣਾ ਹੀ ਆਉਣਾ ਹੈ।

0: ਹਾਂ ਕੋਈ ਕੰਡੀਸ਼ਨ ਹੋ ਸਕਦੀ ਹੈ ਐਸੀ ਵੀ ਜਿਹੜੇ ਦੰਦ ਨੇ ਪੂਰੇ ਨਾ ਆਣ, ਜਿਵੇਂ ਆਪਾਂ ਕਹਿੰਦੇ 32 ਦੇ 32 ਦੰਦ, ਦੁੱਧ ਦੇ ਦੰਦ ਥੋੜੇ ਹੁੰਦੇ ਨੇ, ਦੁੱਧ ਦੇ ਦੰਦ ਨਹੀਂ 32 ਹੁੰਦੇ, ਪੱਕੇ ਦੰਦ 32 ਦੇ ਹੁੰਦੇ ਨੇ। ਪਹਿਲੇ ਛੋਟੇ ਦੰਦਾਂ ਦਾ ਸੈੱਟ ਆਉਂਦਾ, ਉਹ ਜਾ ਕੇ 2-2.5-3 ਸਾਲ ਤੱਕ ਉਹ ਪੂਰਾ ਹੁੰਦਾ, ਫਿਰ 5 ਸਾਲ ਦਾ ਜਦੋਂ ਨਿਆਣਾ ਹੁੰਦਾ 6 ਸਾਲ ਦਾ, ਉਦੋਂ ਉਹਦੇ ਦੁੱਧ ਦੇ ਦੰਦ ਟੁੱਟਣੇ ਸ਼ੁਰੂ ਹੁੰਦੇ ਨੇ, ਅਤੇ ਜਾ ਕੇ 13-14 ਸਾਲ ਤੱਕ ਪੱਕੇ ਦੰਦਾਂ ਦਾ ਸੈੱਟ ਆਉਂਦਾ ਜੋ ਗੋਡ ਦਿੰਦਾ, ਜੋ ਪਰਮਾਤਮਾ ਦਿੰਦਾ
1: ਜੀ। ਡਾਕਟਰ ਸਾਹਿਬ, ਦੁੱਧ ਦੇ ਦੰਦ ਤੁਸੀਂ ਕਿਹਾ ਕਿ 1.5 ਸਾਲ ਤੱਕ ਆ ਜਾਂਦੇ ਨੇ, ਠੀਕ ਹੈ ਨਾ ਜੀ, ਉਸ ਤੋਂ ਬਾਅਦ ਚਿੰਤਾ ਕਰ ਲੈਣੀ
0: ਚਾਹੀਦੀ। 2-2.5 ਸਾਲ ਤੱਕ ਮੰਨ ਕੇ ਚੱਲੋ, ਹਾਂਜੀ
1: 2-2.5 ਸਾਲ ਤੱਕ ਮੰਨ ਕੇ ਚੱਲੋ, ਜੇ ਆ ਗਏ ਪੂਰੇ ਠੀਕ ਹੈ, ਨਹੀਂ ਤਾਂ ਡਾਕਟਰ ਦੀ ਸਲਾਹ ਲੈ ਲਓ।
0: ਬਿਲਕੁਲ।
1: ਡਾਕਟਰ ਸਾਹਿਬ, ਦੁੱਧ ਦੇ ਦੰਦ ਜਾਂਦੇ ਨੇ ਫਿਰ ਪੱਕੇ ਦੰਦ ਆਉਂਦੇ ਨੇ, ਤਕਲੀਫ ਤੇ ਉੱਥੇ ਵੀ ਬੜੀ ਹੁੰਦੀ ਹੈ, ਬੱਚਾ ਰੋਂਦਾ ਤੇ ਉੱਥੇ ਵੀ ਬੜਾ, ਜਿੱਥੋਂ ਨਿਕਲ ਜਾਂਦਾ ਤੇ ਉੱਥੇ ਮਾਂ ਬਾਪ ਨੂੰ ਵਰਗਲਾਉਂਦੇ ਨੇ, ਚਿੜੀਏ ਚਿੜੀਏ ਪੁਰਾਣਾ ਦੰਦ ਲੈ ਜਾ ਤੇ ਨਵਾਂ ਦੰਦ ਦੇ ਜਾ, ਤੇ ਜਾਂ ਫਿਰ ਫੇਰੀ ਟੇਲ ਆਏਗੀ, ਤੇਰਾ ਇਹ ਦੰਦ ਲੈ ਜਾਏਗੀ ਤੇ ਦੂਜਾ ਦੰਦ ਦੇ ਜਾਏਗੀ। ਇਹੋ ਜਿਹੇ ਕਈ ਕਿੱਸੇ ਅਸੀਂ ਬੱਚਿਆਂ ਦੇ ਨਾਲ ਜੋੜ ਕੇ ਰੱਖੇ ਹੋਏ ਨੇ, ਪਰ ਕਹਿੰਦੇ ਨੇ ਕਿ ਬੱਚੇ ਬਾਰ ਬਾਰ ਉਸ ਜਗ੍ਹਾ ਦੇ ਉੱਤੇ ਜੀਭ ਲਗਾਉਂਦੇ ਨੇ, ਉਹਨਾਂ ਨੂੰ ਬੜਾ ਮਜ਼ਾ ਆਉਂਦਾ ਜਦੋਂ ਦੰਦ ਟੁੱਟਦਾ। ਕੀ ਬਾਰ ਬਾਰ ਜੀਭ ਲਗਾਉਣ ਨਾਲ ਦੰਦ ਉੱਚਾ ਨੀਵਾਂ ਹੋ ਸਕਦਾ?
0: ਨਹੀਂ, ਮੈਂ ਦੱਸਦੀ ਹਾਂ ਜੀ, ਜਦੋਂ ਕੋਈ ਬੱਚੇ ਦਾ ਦੰਦ ਹਿਲਦਾ ਨਾ, ਉਹਨੂੰ ਆਪਾਂ ਕਹਿੰਦੇ ਹਾਂ ਵੋਬਲੀ ਟੁੱਥ, ਹੈ ਨਾ, ਉਹ ਹਿਲਦਾ, ਉਹਨੂੰ ਜੀਭ ਲਗਾ ਲਗਾ ਕੇ ਬੱਚੇ ਨੂੰ ਬੜਾ ਮਜ਼ਾ ਆਉਂਦਾ, ਹੈ ਨਾ
1: ਜੀ।
0: ਜੇ ਤਾਂ ਦੰਦ ਹਿਲ ਰਿਹਾ ਤੇ ਬੱਚਾ ਜੀਭ ਲਗਾ ਰਿਹਾ, ਉਹਦੇ ਚ ਕੋਈ ਨੁਕਸਾਨ ਨਹੀਂ, ਲੇਕਿਨ ਕੁਝ ਆਦਤਾਂ ਬੱਚਿਆਂ ਦੀਆਂ ਹੁੰਦੀਆਂ ਜਿਹੜੀਆਂ ਮਾੜੀਆਂ ਨੇ, ਜਿਵੇਂ ਕਿ ਅੰਗੂਠਾ ਚੂਸਣਾ, ਜਿਵੇਂ ਕਿ ਕਈ ਲੋਕ ਕੁੜਤਾ ਕੱਪੜਾ ਮੂੰਹ ਚ ਪਾ ਕੇ ਚੂਸਦੇ ਨੇ। ਅੱਛਾ, ਦੁੱਧ ਦੀ ਬੋਤਲ ਲੈਣਾ, ਇਹ ਸਭ ਤੋਂ ਮਾੜੀ ਆਦਤ ਹੈ। ਦੁੱਧ ਦੀ ਬੋਤਲ ਲੈਣ ਦੇ ਨਾਲ ਨਾ ਨਰਸਿੰਗ ਬੋਟਲ ਕੇਰੀਜ਼ ਹੁੰਦਾ, ਵੀ ਸਾਹਮਣੇ ਦੰਦਾਂ ਨੂੰ ਨਾ ਕੀੜਾ ਲੱਗ ਜਾਂਦਾ। ਤੇ ਅੰਗੂਠਾ ਚੂਸਣ ਨਾਲ ਸਾਡਾ ਜਿਹੜਾ ਤਾਲੂ ਹੈ ਨਾ, ਬੀੜ, ਉਹ ਉੱਚਾ ਹੋ ਜਾਂਦਾ। ਤਾਂ ਇਹਨਾਂ ਆਦਤਾਂ ਦਾ ਆਪਾਂ ਨੂੰ ਖਿਆਲ ਰੱਖਣਾ ਚਾਹੀਦਾ। ਜਿਹੜੀ ਜੀਭ ਮਾਰਨੀ ਬੱਚੇ ਨੇ, ਉਹ ਇੱਕ ਆਦਤ ਨਾ ਬਣ ਜਾਵੇ, ਹੈ ਨਾ। ਫਿਰ ਕਈ ਬੱਚੇ ਪੈਨਸਿਲ ਚਬਾਉਣਗੇ ਜਾਂ ਉਹ ਕੁਛ ਹੋਰ ਨਖੂਨ ਚਬਾਉਣਗੇ, ਇਹੋ ਜਿਹੀਆਂ ਆਦਤਾਂ ਉਹ ਆਪਾਂ ਨੂੰ ਬੱਚਿਆਂ ਨੂੰ ਦੇਖਣੀਆਂ ਚਾਹੀਦੀਆਂ। ਵੀ ਅੰਗੂਠਾ ਚੂਸਣਾ, ਕਈ ਮੈਂ ਦੇਖਦੀ ਹਾਂ 7ਵੀਂ 8ਵੀਂ ਦੇ ਨਿਆਣੇ ਚੁੱਪ ਚਾਪ ਕੋਨੇ ਜਾ ਕੇ ਅੰਗੂਠਾ ਚੂਸ ਰਹੇ ਹੁੰਦੇ ਨੇ, ਉਹਨਾਂ ਨੂੰ ਅਜੀਬ ਜਿਹਾ ਸਕੂਨ ਮਿਲਦਾ, ਪਰ ਇਹ ਆਦਤਾਂ ਚੰਗੀਆਂ ਨਹੀਂ। ਅੱਛਾ, ਕਈ ਬੱਚੇ ਦੰਦ ਕਰੀਚਦੇ ਨੇ, ਦੰਦਾਂ ਦਾ ਕਰੀਚਣਾ ਵੀ ਨਾ, ਕਈ ਵਾਰੀ ਕਹਿੰਦੇ ਆ ਜੀ ਪੇਟ ਚ ਕੀੜੇ ਨੇ ਤਾਂ ਦੰਦ ਕਰੀਚਦੇ ਨੇ, ਪਰ ਕਈ ਵਾਰੀ ਨਾ ਦੰਦ ਟੇਢੇ ਮੇਢੇ ਆਉਂਦੇ ਨੇ, ਉਹਦੇ ਕਰਕੇ ਵੀ ਨਾ ਬੈਲੈਂਸ ਜਿਹਾ ਨਹੀਂ ਬਣਦਾ ਤੇ ਬੱਚੇ ਦੰਦ ਕਰੀਚਣਾ ਸ਼ੁਰੂ ਕਰ ਦਿੰਦੇ ਨੇ। ਤਾਂ ਮੈਂ ਇਹੀ ਕਹਾਂਗੀ ਮਾਂ ਬਾਪ ਨੂੰ, ਇਹ ਦਰਖਾਸਤ ਕਰਾਂਗੀ ਛੋਟੇ ਬੱਚਿਆਂ ਦੇ ਮਾਂ ਬਾਪ ਨੂੰ, ਕਿ ਜੋ ਵੀ ਬੱਚਾ ਕਰ ਰਿਹਾ ਨਾ, ਉਹਨੂੰ ਨੋਟ ਕਰਨ। ਕੀੜਾ ਵੀ ਲੱਗਦਾ ਦੁੱਧ ਦੇ ਦੰਦਾਂ ਨੂੰ, ਉਹਨੂੰ ਵੀ ਭਰਵਾ ਲੈਣਾ ਚਾਹੀਦਾ, ਇਹ ਨਹੀਂ ਸੋਚਣਾ ਚਾਹੀਦਾ ਵੀ ਦੁੱਧ ਦੇ ਦੰਦਾਂ ਝੜ ਜਾਣੇ ਨੇ। ਅੱਛਾ, ਕਈ ਕੇਸਿਸ 'ਚ ਕੀ ਹੁੰਦਾ ਵੀ ਦੁੱਧ ਦਾ ਦੰਦ ਝੜਦਾ ਨਹੀਂ, ਪੱਕਾ ਆਉਣ ਲੱਗ ਜਾਂਦਾ, ਉਸ ਕੇਸ ਵਿੱਚ ਸਾਨੂੰ ਦੁੱਧ ਦਾ ਦੰਦ ਜਾ ਕੇ ਦੰਦਾਂ ਦੇ ਡਾਕਟਰ ਤੋਂ ਕਢਾਉਣਾ ਪੈਂਦਾ, ਨਹੀਂ ਤਾਂ ਦੰਦ ਅੱਗੇ ਪਿੱਛੇ ਆ ਜਾਂਦੇ।
1: ਜੀ ਜੀ, ਇਹ ਵੀ ਇੱਕ ਬੜੀ ਚਿੰਤਾ ਵਾਲੀ ਗੱਲ ਹੈ। ਇਹ ਤਾਂ ਅੱਗੇ ਪਿੱਛੇ ਵਾਲੀ ਗੱਲ ਹੋ ਗਈ, ਤੇ ਕਈ ਵਾਰੀ ਆਪਾਂ ਦੇਖਿਆ ਕੁਝ ਕੇਸ, ਬਹੁਤ ਜ਼ਿਆਦਾ ਨਹੀਂ, ਕਿ ਦੁੱਧ ਦੇ ਦੰਦ ਟੁੱਟਦੇ ਹੀ ਨਹੀਂ।
0: ਹਾਂਜੀ, ਜਿਹੜਾ
1: ਤੁਸੀਂ ਪੱਕੇ ਬਣ ਜਾਂਦੇ ਨੇ, ਨਿੱਕੇ ਨਿੱਕੇ ਜਿਹਾ ਸਾਈਜ਼ ਚ ਰਹਿ ਜਾਂਦੇ।
0: ਹਾਂ, ਇਹ ਮੈਮ ਇੱਕ ਕੰਡੀਸ਼ਨ ਹੁੰਦੀ ਹੈ ਜਿਹਨੂੰ ਇਨੋਡੋਂਚੀਆ ਕਹਿੰਦੇ ਨੇ, ਮਤਲਬ ਇਹਦੇ ਵਿੱਚ ਕੀ ਹੁੰਦਾ, ਰੇਅਰ ਹੈ, ਹਜ਼ਾਰਾਂ ਚ ਕੋਈ ਕੇਸ ਹਿੱਸਾ ਹੁੰਦਾ ਹੈ ਵੀ ਦੁੱਧ ਦਾ ਦੰਦ ਤਾਂ ਹੁੰਦਾ, ਪੱਕੇ ਦੰਦ ਦਾ ਬੀਜ ਬਣਿਆ ਹੀ ਨਹੀਂ ਹੁੰਦਾ। ਉਸ ਕੇਸ ਵਿੱਚ ਦੁੱਧ ਦਾ ਦੰਦ ਹੀ ਜੰਮ ਜਾਂਦਾ, ਉਹ ਝੜਦਾ ਨਹੀਂ, ਪਰ ਉਹ ਓਨਾ ਪੱਕਾ ਨਹੀਂ ਹੁੰਦਾ, ਨਾ ਓਨਾ ਵੱਡਾ ਹੁੰਦਾ ਜਿੰਨਾ ਬਾਕੀ ਦੇ ਪੱਕੇ ਦੰਦ ਹੁੰਦੇ ਨੇ
1: ਜੀ,
0: ਛੋਟਾ ਹੀ ਰਹਿ ਜਾਂਦਾ। ਹਾਂਜੀ
1: ਡਾਕਟਰ ਸਾਹਿਬ, ਤੁਸੀਂ ਕਿਹਾ ਕਿ ਦੁੱਧ ਦੇ ਦੰਦਾਂ ਨੂੰ ਵੀ ਕੀੜਾ ਲੱਗ ਜਾਂਦਾ, ਸਾਰੇ ਜਾਣਦੇ ਨੇ ਅੱਜ ਕੱਲ ਕਿਉਂ ਲੱਗਦਾ, ਟੌਫੀਆਂ ਚਾਕਲੇਟਸ ਬਿਸਕਿਟਸ ਦੀ ਆਦਤ ਤੇ ਦੁੱਧ ਦੀ ਬੋਟਲ ਦੀ ਆਦਤ ਵੀ ਅਸੀਂ ਹੀ
0: ਜੀ ਜੀ ਬਿਲਕੁਲ
1: ਉਸ ਵਜ੍ਹਾ ਕਰਕੇ ਲੱਗਦਾ। ਔਰ ਕਹਿੰਦੇ ਨੇ ਕਿ ਜੇ ਕੀੜਾ ਲੱਗ ਗਿਆ ਦੁੱਧ ਦੇ ਦੰਦ ਹੀ ਨੇ, ਕੋਈ ਨਹੀਂ, ਸਾਨੂੰ ਦੁਬਾਰਾ ਜਦੋਂ ਪੱਕਾ ਦੰਦ ਆਏਗਾ ਆਪਣੇ ਆਪ ਸੋਹਣਾ ਦੰਦ ਆ ਜਾਏਗਾ। ਕੀ ਖਦਸ਼ਾ ਰਹਿੰਦਾ ਕਿ ਨਵੇਂ ਆਏ ਦੰਦ ਨੂੰ ਵੀ ਕੀੜਾ ਲੱਗਣ ਦਾ ਖਤਰਾ ਹੋ ਸਕਦਾ?
0: ਪਤਾ ਕੀ ਚੱਕਰ ਹੈ ਮੈਮ, ਇਹ ਇਨਡਾਇਰੈਕਟ ਹੈ। ਇਨਡਾਇਰੈਕਟ ਕਿੱਦਾਂ, ਆਦਤਾਂ ਥੋੜੀ ਬਦਲ ਜਾਣੀ ਹੈ
1: ਜੀ।
0: ਜੇ ਤੁਸੀਂ ਜਿੱਦਾਂ ਹੁਣ ਰੱਬ ਨੇ ਚੰਗੇ ਭਲੇ ਸੋਹਣੇ ਸੁਨੱਖੇ ਸਾਨੂੰ ਦੁੱਧ ਦੇ ਦੰਦ ਬਖਸ਼ੇ, ਕਿਉਂ ਕੀੜਾ ਲੱਗਾ? ਸਾਡੀਆਂ ਆਦਤਾਂ ਮਾੜੀਆਂ ਸੀ
1: ਜੀ,
0: ਹੈ ਨਾ। ਉਹੀ ਆਦਤਾਂ ਜੇ ਆਪਾਂ ਉਸੇ ਤਰ੍ਹਾਂ ਚੱਲੇ ਜਾਵਾਂਗੇ ਤਾਂ ਪੱਕੇ ਦੰਦਾਂ ਨੂੰ ਵੀ ਤਾਂ ਕੀੜਾ ਲੱਗੇਗਾ ਨਾ
1: ਜੀ ਜੀ।
0: ਲੇਕਿਨ ਜਿਹੜਾ ਤੁਹਾਡਾ ਸਵਾਲ ਇਹ ਹੈਗਾ ਕਿ ਮੰਨ ਲਓ ਜੇ ਦੁੱਧ ਦੇ ਦੰਦ ਨੂੰ ਕੀੜਾ ਹੈ, ਕੀ ਉਹਦਾ ਜੋੜੀਦਾਰ ਜਿਹੜਾ ਪੱਕਾ ਦੰਦ ਆ ਰਿਹਾ ਉਹਨੂੰ ਕੀੜਾ ਲੱਗੇਗਾ? ਤਾਂ ਇਹਦਾ ਆਨਸਰ ਹੈ ਨਹੀਂ। ਦੁੱਧ ਦੇ ਦੰਦ ਨੂੰ ਜੇ ਕੀੜਾ ਲੱਗਾ, ਜ਼ਰੂਰੀ ਨਹੀਂ ਕਿ ਉਸਦੇ ਜੋੜੀਦਾਰ ਪੱਕੇ ਦੰਦ ਤੱਕ ਕੀੜਾ ਪਹੁੰਚ ਜਾਵੇ
1: ਜੀ।
0: ਪਰ ਹਾਂ, ਜੇ ਬਹੁਤ ਜ਼ਿਆਦਾ ਕੀੜਾ ਹੈ, ਹੱਡੀ 'ਚ ਸੋਜ ਪੈ ਗਈ ਹੈ, ਮਸੂੜੇ ਫੁੱਲਦੇ ਨੇ, ਤਾਂ ਉਹਨਾਂ ਦੇ ਹੋਰ ਨੁਕਸਾਨ ਹੁੰਦੇ ਨੇ, ਬਾਕੀ ਦੰਦ ਖਰਾਬ ਹੋਣੇ ਸ਼ੁਰੂ ਹੁੰਦੇ ਨੇ। ਮੰਨ ਲਓ ਕੱਚੇ ਦੰਦ ਦਾ ਗੁਆਂਢੀ ਪੱਕਾ ਦੰਦ ਹੈਗਾ, ਕੱਚੇ ਦੰਦ ਨੂੰ ਕੀੜਾ ਲੱਗਾ ਹੋਇਆ, ਉਹ ਕਹਿੰਦਾ ਨਾ ਗੁਆਂਢੀ ਗੁਆਂਢੀ, ਉਹ ਕੀੜਾ ਪਹੁੰਚਾ ਦਿੰਦਾ ਉੱਥੋਂ ਤੱਕ। ਇੱਕ ਚੀਜ਼ ਮੈਂ ਹੋਰ ਦੱਸਣਾ ਚਾਹਾਂਗੀ, ਬੱਚਿਆਂ ਨੂੰ ਚਾਹੀਦਾ ਵੀ ਦੁੱਧ ਦੀਆਂ ਜਾਂ ਪਾਣੀ ਦੀਆਂ ਬੋਤਲਾਂ ਨਾ ਇੱਕ ਦੂਜੇ ਦੀਆਂ ਜੂਠੀਆਂ ਨਾ ਪੀਣ।

0: ਲੇਟੈਸਟ ਸਟੱਡੀ ਕਹਿੰਦੀ ਹੈ ਜੀ ਕਿ ਬਈ ਜਿਹੜਾ ਸਲਾਈਵਾ ਹੈ ਸਾਡਾ ਥੁੱਕ ਹੈ ਨਾ, ਉਹਦੇ ਵਿੱਚ ਜਿਹੜਾ ਕੀੜਾ ਪੈਦਾ ਕਰਨ ਵਾਲਾ ਕੀਟਾਣੂ ਹੈ ਨਾ, ਉਹ ਟ੍ਰਾਂਸਫਰ ਹੋ ਜਾਂਦਾ ਹੈ। ਵੀ ਜਿੱਦਾਂ ਸਾਡੇ ਸਿਆਣੇ ਕਹਿੰਦੇ ਸੀ ਨਾ, ਸੁੱਚਾ ਪਾਣੀ ਪੀਓ, ਤਾਂ ਇਹ ਚੀਜ਼ ਠੀਕ ਹੈ ਵੀ ਆਪਣਾ ਪਾਣੀ ਜਿਹੜਾ ਹੈ ਨਾ ਆਪਣੀ ਬੋਤਲ ਚੋਂ ਪੀਓ, ਦੂਜਿਆਂ ਦੇ ਨਿਆਣਿਆਂ ਦੀਆਂ ਬੋਤਲਾਂ ਚੋਂ ਪਾਣੀ ਨਹੀਂ ਪੀਣਾ ਚਾਹੀਦਾ।
1: ਬਿਲਕੁਲ ਠੀਕ ਕਿਹਾ ਤੁਸੀਂ, ਇਹ ਇੱਕ ਬਹੁਤ ਵੱਡੀ ਤੇ ਇੰਪੋਰਟੈਂਟ ਮਹੱਤਵਪੂਰਨ ਗੱਲ ਦੱਸੀ ਹੈ, ਕਿਉਂਕਿ ਆਮ ਮਾਮਾ ਕਹਿੰਦੇ ਬੱਚੇ ਦਾ ਪਾਣੀ ਹੈ ਕੋਈ ਗੱਲ ਨਹੀਂ ਪੀ ਲਓ, ਤੇ ਜਾਂ ਮਾਂ ਕਹਿੰਦੀ ਹੈ ਕਿ ਕੋਈ ਨਹੀਂ ਮੇਰਾ ਜੂਠਾ ਪੀ ਲੈ, ਬੱਚੇ ਨੂੰ ਕਹਿੰਦੀ ਹੈ ਬਸ ਕੀੜਿਆਂ ਦਾ ਧਿਆਨ ਰੱਖੋ।
0: ਘਰ ਦੇ ਵਿੱਚ ਤਾਂ ਚਲੋ ਮੈਮ ਮਦਰ ਤੇ ਨਾ ਮਾਂ ਤੇ ਬੱਚੇ ਦਾ ਤਾਂ ਚਲੋ ਫੇਰ ਵੀ ਆਪਾਂ 1% ਮੰਨ ਲਈਏ, ਲੇਕਿਨ ਮੈਂ ਨਾ ਸਕੂਲ ਗਈ ਸੀ ਬੱਚਿਆਂ ਦੇ ਛੋਟੇ ਕੇਜੀ ਵਿੰਗ ਦੇ ਬੱਚੇ,
1: ਅੱਛਾ ਉਹ ਇੱਕ ਦੂਜੇ ਦਾ ਪਾਣੀ ਪੀ ਰਹੇ,
0: ਹਾਂ ਇੱਕ ਦੂਜੇ ਦੀ ਬੋਤਲ ਜਿਹਦੀ ਸਭ ਤੋਂ ਸੋਹਣੀ ਬੋਤਲ ਹੁੰਦੀ ਆ ਉਹਦੇ ਚੋਂ ਸਾਰੇ ਪੀਣਾ ਪਸੰਦ ਕਰਦੇ ਆ।
1: ਡਾਕਟਰ ਸਾਹਿਬ, ਬੱਚੇ ਨੂੰ ਬਰਸ਼ ਕਰਨ ਦੀ ਆਦਤ ਕਦੋਂ ਪਾਉਣੀ ਚਾਹੀਦੀ ਹੈ, ਕਿੰਨੇ ਸਾਲ ਤੋਂ, ਇੱਕ ਦੰਦੀ ਆਈ ਉਦੋਂ ਤੋਂ?
0: ਜਦੋਂ ਨਿਆਣਾ 1.5 ਸਾਲ ਦਾ ਹੁੰਦਾ ਨਾ ਜੀ, ਇੱਕ ਸਾਲ ਦਾ 1.25 ਸਾਲ ਦਾ, ਉਹਨੂੰ ਸਿੰਪਲ ਬਰਸ਼ ਫੜਾ ਦਿਓ, ਪੇਸਟ ਨਾ ਲਗਾਓ, ਬਰਸ਼ ਫੜਾਓ, ਉਹਨੂੰ ਆਪਾਂ ਕਹਿੰਦੇ ਇੰਟਰੋਡਕਸ਼ਨ ਟੂ ਬਰਸ਼ਿੰਗ, ਬਰਸ਼ ਫੜਾਓ ਤੇ ਥੋੜੀ ਦੇਰ ਬਾਅਦ ਲੈ ਲਓ। ਨਹੀਂ ਤਾਂ ਬੱਚਾ ਨਾ ਬਰਸ਼ ਚਬਾਈ ਜੇ ਕੋਈ ਦੰਦੀਆਂ ਆਉਣ ਦਾ ਟਾਈਮ ਹੁੰਦਾ, ਸਾਰੀਆਂ ਨਿਕਲੀਆਂ ਵੀ ਹੁੰਦੀਆਂ, ਤੇ ਨਾ ਸਪੈਸ਼ਲ ਪੇਸਟ ਆਉਂਦੇ ਨੇ 0-2 0-2 ਮਤਲਬ ਬਿਲਕੁਲ ਨਵਜੰਮੇ ਤੋਂ 2 ਸਾਲ ਦੇ, ਨਵਜੰਮੇ ਨੂੰ ਤਾਂ ਲੋੜ ਹੀ ਨਹੀਂ ਜੀ, ਸਿਰਫ ਲਿਖਿਆ 0-2 ਹੁੰਦਾ ਪੇਸਟਾਂ ਦੇ ਉੱਤੇ। 1-1.5 ਸਾਲ ਦੇ ਬੱਚੇ ਨੂੰ ਤੁਸੀਂ ਬਰਸ਼ ਦੇਣਾ ਹੈ, ਉਸ ਤੋਂ ਬਾਅਦ ਜਦੋਂ ਬੱਚਾ 2 ਸਾਲ ਦਾ ਹੋ ਜਾਵੇ ਥੋੜ੍ਹਾ ਉਹਨਾਂ ਦੇ ਸਪੈਸ਼ਲ ਪੇਸਟ ਆਉਂਦੇ ਨੇ ਬੱਚਿਆਂ ਦੇ, ਉਹ ਲਗਾਉਣੇ ਨੇ, ਤਾਂ ਕਿ 2-2.5 ਸਾਲ ਦੇ ਵਿੱਚ ਆਪਾਂ ਬੱਚੇ ਨੂੰ ਆਦਤ ਪਾਉਣੀ ਹੈ ਕਿ ਘੱਟੋ ਘੱਟ 2 ਵਾਰੀ ਸਵੇਰੇ ਤੇ ਰਾਤ ਨੂੰ ਬਰਸ਼ ਕਰੇ। ਤੇ ਇੱਕ ਮੈਂ ਹੋਰ ਮਾਵਾਂ ਨੂੰ ਦਰਖਾਸਤ ਕਰਾਂਗੀ, ਕਈ ਮਾਵਾਂ ਕਹਿੰਦੀਆਂ ਜੀ ਸਾਡਾ ਬੱਚਾ ਨਾ ਬਿਨਾਂ ਬੋਤਲ ਲਈ ਸੌਂਦਾ ਨਹੀਂ ਹੈਗਾ, ਇਹਨੂੰ ਬੋਤਲ ਚਾਹੀਦੀ ਹੀ ਚਾਹੀਦੀ ਹੈ, ਤੇ ਮੈਡਮ ਭਾਵੇਂ ਉਹ ਆਪ ਬੋਤਲ ਲੈ ਕੇ ਬੱਚਾ ਜਦੋਂ ਸੌ ਜਾਂਦਾ ਨਾ, ਦੁੱਧ ਤਾਂ ਕੁਦਰਤੀ ਮਿੱਠਾ ਹੈ, ਤੁਸੀਂ ਭਾਵੇਂ ਨਾ ਵੀ ਉਹਦੇ ਚ ਮਿੱਠਾ ਪਾਓ, ਲੈਕਟੋਜ ਸ਼ੂਗਰ ਦੁੱਧ ਚ ਹੁੰਦੀ ਹੈ, ਉਹਦੇ ਨਾਲ ਵੀ ਬੱਚਿਆਂ ਨੂੰ ਕੀਟਾਣੂ ਲੱਗਦੇ ਨੇ। ਤਾਂ ਜੇ ਬਿਲਕੁਲ ਹੀ ਬੋਤਲ ਨਹੀਂ ਛੁਡਾ ਸਕਦੀਆਂ, ਆਪਾਂ ਮੰਨ ਹੀ ਲੈਂਦੇ ਹਾਂ ਕਿ ਨਹੀਂ ਛੁਡਾ ਸਕਦੀਆਂ, ਕੋਈ ਮਜਬੂਰੀ ਹੈ, ਤਾਂ ਘੱਟੋ ਘੱਟ ਇੱਕ ਪਾਣੀ ਵਾਲੀ ਬੋਤਲ ਨਾਲ ਰੱਖੋ, ਤਾਂ ਕਿ ਬੱਚੇ ਨੂੰ ਸੌਣ ਤੋਂ ਪਹਿਲੇ ਤੇ ਮੂੰਹ 'ਚ ਪਾਣੀ ਵਾਲੀ ਬੋਤਲ ਦੇ ਦਿੱਤੀ ਕਿ ਉਹਦਾ ਮੂੰਹ ਜਿਹੜਾ ਹੈ ਸਾਫ਼ ਹੋ ਜਾਏ।
1: ਡਾਕਟਰ ਸਾਹਿਬ, ਇੱਕ ਤੁਸੀਂ ਆਮ ਇਹ ਵੀ ਕਹਾਵਤ ਸੁਣੀ ਹੈ, ਕੁੜੀ ਤਾਂ ਸੋਹਣੀ ਹੈ ਦੰਦਾਂ ਦਾ ਬੀੜ ਉੱਚਾ, ਇਹ ਜਿਹੜੇ ਦੰਦਾਂ ਦਾ ਬੀੜ ਉੱਚਾ ਕਹਿੰਦੇ ਨੇ ਕਿ ਅੱਜ ਕੱਲ੍ਹ ਤਾਂ ਬੜੀਆਂ ਸਾਰੀਆਂ ਟੈਕਨੀਕਸ ਆ ਗਈਆਂ ਨੇ, ਨੀਵਾਂ ਕੀਤਾ ਜਾ ਸਕਦਾ?
0: ਜੀ ਹਾਂ, ਇਹਦੇ ਵਿੱਚ ਨਾ ਮੈਂ ਇੱਕ ਗੱਲ ਹੋਰ ਵੀ ਐਡ ਕਰਨੀ ਸੀ ਜੋ ਅਸੀਂ ਫੀਲ ਕਰਦੇ ਹਾਂ। ਪਹਿਲਾਂ ਆਪਾਂ ਕਹਿੰਦੇ ਸੀ ਨਾ ਕਿ ਦੰਦ ਗਏ ਸਵਾਦ ਗਿਆ, ਜਾਂ ਦੰਦ ਸਾਨੂੰ ਖਾਣਾ ਖਾਣ ਲਈ ਚਾਹੀਦੇ ਨੇ, ਬੜਾ ਚੇਂਜ ਹੈ ਮੈਮ ਅੱਜ ਕੱਲ੍ਹ ਤੇ ਜਿਹੜੇ ਯੰਗ ਬੱਚੇ ਨੇ ਉਹਨਾਂ ਨੂੰ ਸੋਹਣਾ ਦਿਖਣਾ ਅੱਜ ਕੱਲ੍ਹ ਦੀ ਆਪਾਂ ਕਹਿ ਸਕਦੇ ਹਾਂ ਜ਼ਰੂਰਤ ਬਣ ਚੁੱਕੀ। ਕੋਈ ਦੰਦ ਟੇਢਾ ਮੇਢਾ, ਪੀੜ ਉੱਚਾ ਹੈ, ਹਰ ਚੀਜ਼ ਦਾ ਹੱਲ ਹੈ। ਇੱਕ ਤਾਂ ਮੈਂ ਜਿਵੇਂ ਹੁਣੇ ਗੱਲ ਕੀਤੀ ਵੀ ਜੇ ਅੰਗੂਠਾ ਚੂਸਣ ਨਾਲ ਪੀੜ ਉੱਚਾ ਹੋ ਗਿਆ, ਜਾਂ ਕੋਈ ਕੁਦਰਤੀ ਸਾਡਾ ਨਾ ਕਈ ਵਾਰੀ ਸਾਡੇ 2 ਜਬਾੜੇ ਹੁੰਦੇ ਨੇ, ਹੇਠਲਾ ਜਬਾੜਾ ਉੱਪਰਲਾ ਜਬਾੜਾ, ਉੱਪਰਲੇ ਜਬਾੜੇ ਨੂੰ ਮੈਗਜ਼ਿਲਾ ਕਹਿੰਦੇ ਆ, ਹੇਠਲੇ ਜਬਾੜੇ ਨੂੰ ਮੈਂਡੇਬਲ ਕਹਿੰਦੇ ਆ। ਕਈ ਵਾਰੀ ਕਿਸੇ ਬੱਚੇ ਦਾ 1 ਜਬਾੜਾ ਜ਼ਿਆਦਾ ਵੱਧਦਾ ਹੈ, 1 ਘੱਟ, ਗਰੋਥ ਦਾ ਫਰਕ ਹੁੰਦਾ ਹੈ। ਤਾਂ ਉਹ ਜਿਹੜੀਆਂ ਚੀਜ਼ਾਂ ਨੇ ਉਹ ਛੋਟੀ ਉਮਰ ਵਿੱਚ ਹੀ ਆਪਾਂ ਨੂੰ ਦੇਖਣੀਆਂ ਚਾਹੀਦੀਆਂ, ਜਿੱਦਾਂ 8-10 ਸਾਲ ਦੀ ਉਮਰ ਦੇ ਵਿੱਚ। ਜੇ ਮੰਨ ਲਓ ਜਬਾੜੇ ਠੀਕ ਨੇ, ਦੰਦ ਟੇਢੇ ਮੇਢੇ ਨੇ, ਤਾਂ ਤਕਰੀਬਨ 13 ਸਾਲ ਦੀ ਏਜ ਦੇ ਵਿੱਚ ਆਪਾਂ ਨੂੰ ਦੰਦਾਂ ਦੇ ਡਾਕਟਰ ਕੋਲ ਲੈ ਕੇ ਜਾਣਾ ਚਾਹੀਦਾ। ਤੇ ਟੇਢੇ ਮੇਢੇ ਦੰਦ ਠੀਕ ਕਰਨ ਲਈ ਨਾ ਤਾਰਾਂ ਲੱਗਦੀਆਂ ਨੇ ਬੱਚਿਆਂ ਨੂੰ, ਤਾਰਾਂ ਵੀ ਅੱਜ ਕੱਲ੍ਹ ਬੜੇ ਵੰਨ ਸੁਵੰਨੀਆਂ ਨੇ, ਮੈਟਲ ਦੀਆਂ ਤਾਰਾਂ, ਵਾਈਟ ਤਾਰਾਂ, ਤੇ ਅੱਜ ਕੱਲ੍ਹ ਇੱਕ ਹੋਰ ਵੀ ਚੀਜ਼ ਚੱਲੀ ਹੈ ਜਿਹਨੂੰ ਆਪਾਂ ਕਲੀਅਰ ਅਲਾਈਨਰਸ ਕਹਿੰਦੇ ਆ। ਕਿੱਦਾਂ ਜੀ, ਮੰਨ ਲਓ ਆਪਾਂ ਤਾਰਾਂ ਲਾਉਂਦੇ ਹਾਂ, ਉਹਦੇ ਵਿੱਚ ਕੀ ਹੈਗਾ ਕਿ ਡਾਕਟਰ ਤੁਹਾਡਾ ਤਾਰਾਂ ਲਾਏਗਾ, ਮਹੀਨੇ 'ਚ 1 ਵਾਰ ਬੁਲਾਏਗਾ, ਮੋਟੀ ਜੀ ਗੱਲ ਕਰੀਏ ਤਾਰਾਂ ਕੱਸਣ ਵਾਸਤੇ। ਪਰ ਮੈਂ ਦੇਖਦੀ ਹਾਂ ਹੁਣ 18-18 ਸਾਲ ਦੇ ਨਿਆਣੇ ਜਾ ਰਹੇ ਨੇ ਬਾਹਰ ਪੜ੍ਹਨ ਵਾਸਤੇ, ਹਰ ਘਰ 'ਚੋਂ ਕੋਈ ਨਾ ਕੋਈ ਬੱਚਾ ਬਾਹਰ ਗਿਆ ਹੀ ਹੈ। ਤਾਂ ਪਹਿਲਾਂ ਤਾਂ ਅਸੀਂ ਮਨਾ ਕਰ ਦਿੰਦੇ ਸੀ ਵੀ ਤੂੰ ਕਿੱਥੋਂ ਮਹੀਨੇ 'ਚ ਆਏਗਾ, ਪਰ ਹੁਣ ਇੱਕ ਐਸਾ ਟ੍ਰੀਟਮੈਂਟ ਚੱਲਿਆ ਜਿਹਨੂੰ ਅਸੀਂ ਕਲੀਅਰ ਅਲਾਈਨਰਸ ਕਹਿੰਦੇ ਹਾਂ। ਉਹ ਤਕਰੀਬਨ ਤੁਸੀਂ ਲਾ ਲਓ ਕਿ ਦੇਖਣ ਦੇ ਵਿੱਚ ਨਾ ਐਕਰੀਲਿਕ ਦੀਆਂ ਨਾ ਸ਼ੀਟਾਂ ਹੁੰਦੀਆਂ ਨੇ, ਦੰਦਾਂ ਦੇ ਨਾਪ 'ਤੇ ਫਿੱਟ ਹੋ ਜਾਂਦੀਆਂ ਨੇ, ਉਹ ਪਹਿਲਾਂ ਸਾਰੀ ਪਲੈਨਿੰਗ ਹੋ ਜਾਂਦੀ ਹੈ, ਅਤੇ ਫਿਰ ਉਹ ਸਾਰਾ ਦਾ ਸਾਰਾ ਸ਼ੀਟਾਂ ਦਾ ਸੈੱਟ ਜਿਹਨੂੰ ਅਸੀਂ ਕਹਿ ਸਕਦੇ ਹਾਂ ਕਲੀਅਰ ਅਲਾਈਨਰਸ, ਅਸੀਂ ਨਾਲ ਦੇ ਦਈਦੇ। ਮੰਨ ਲਓ ਜੇ ਸਾਲ ਬੱਚੇ ਨੇ ਉੱਥੇ ਰਹਿਣਾ, ਤਾਂ ਸਾਲ ਦੇ ਵਿੱਚ ਮੰਨ ਲਓ 20 ਸੈੱਟ ਉੱਪਰਲੇ, 20 ਸੈੱਟ ਥੱਲੇ ਵਾਲੇ ਅਸੀਂ ਨਾਲ ਦੇ ਦੇਣੇ ਨੇ। ਅਤੇ ਅੱਜ ਕੱਲ੍ਹ ਵੀਡੀਓ ਕਾਲ ਦੇ ਰਾਹੀਂ ਅਸੀਂ ਬੱਚੇ ਨੂੰ ਸਮਝਾ ਵੀ ਦੇਣਾ ਕਿ ਪਹਿਲਾਂ ਇਹ ਵਾਲਾ ਸੈੱਟ ਪਾਉਣਾ, ਹਫ਼ਤੇ 10 ਦਿਨ ਚੇਂਜ ਕਰਕੇ ਤੂੰ ਦੂਜਾ ਪਾ ਲੈ, ਤੀਜਾ ਪਾ ਲੈ। ਆਹ ਚੀਜ਼ ਅੱਜ ਕੱਲ੍ਹ ਜਿਹੜੀ ਹੈ ਇਹ ਨਵੀਂ ਹੈ, ਕਲੀਅਰ ਅਲਾਈਨਰਸ, ਉਹ ਟ੍ਰੀਟਮੈਂਟ ਜਿਹੜਾ ਕਿ ਦੂਰ ਬੈਠਾ ਵੀ ਬੱਚਾ ਤੁਹਾਡੇ ਤੋਂ ਲੈ ਸਕਦਾ। ਆਉਣਾ ਜ਼ਰੂਰੀ ਹੈ, ਇੱਕ ਵਾਰ ਤਾਂ ਉਹਨੇ ਆਉਣਾ ਹੈ, ਉਹਦੀ ਪਲੈਨਿੰਗ ਹੋਏਗੀ, ਉਹਦਾ ਨਾਪ ਲਿਆ ਜਾਏਗਾ, ਉਹਦਾ ਇਹ ਸਾਰੀਆਂ ਟ੍ਰੀਆਂ ਤਿਆਰ ਹੋਣਗੀਆਂ, ਪਰ ਉਹ ਸਾਰੇ ਸਾਲ ਦਾ ਜਿਹੜਾ ਹੈਗਾ ਸਮਾਨ ਉਸਨੂੰ ਨਾਲ ਦੇ ਕੇ ਭੇਜਿਆ ਜਾ ਸਕਦਾ।
1: ਡਾਕਟਰ ਸਾਹਿਬ, ਅੱਜ ਕੱਲ੍ਹ ਕੋਸਮੈਟਿਕ ਡੈਂਟਿਸਟਰੀ ਵੀ ਬਹੁਤ

0: ਨੌਜਵਾਨ ਪੀੜ੍ਹੀ ਦੇ ਵਿੱਚ ਮਕਬੂਲ ਹੋ ਰਹੀ ਹੈ, ਬੜੇ ਪਸੰਦ ਕਰ ਰਹੇ
1: ਨੇ।
0: ਕੁਝ ਤੇ ਦੰਦਾਂ ਦੇ ਉੱਤੇ ਡਾਇਮੰਡ ਲਗਵਾਉਂਦੇ ਨੇ, ਕੁਝ ਸੋਨੇ ਦਾ ਦੰਦ ਚੜਵਾਉਂਦੇ ਨੇ, ਤੇ ਜਾਂ ਫਿਰ ਅਲੱਗ ਅਲੱਗ ਤਰੀਕਿਆਂ ਦੇ ਨਾਲ ਉਹਨੂੰ ਸਜਾਉਂਦੇ ਨੇ
1: ਜੀ।
0: ਇਹ ਕਿੰਨੀ ਕੁ ਫਾਇਦੇਮੰਦ ਹੈ ਤੇ ਕੀ ਇਹਦਾ ਕੋਈ ਨੁਕਸਾਨ ਵੀ ਹੈ?
1: ਦੇਖੋ ਜੀ, ਆਪਾਂ ਕਹਿੰਦੇ ਨਾ ਸ਼ੌਂਕ ਦਾ ਕੋਈ
0: ਮੁੱਲ ਨਹੀਂ।
1: ਅੱਜ ਤੋਂ ਜੀ ਆਪਾਂ 15 ਕੁ ਸਾਲ ਪਿੱਛੇ ਜਾਈਏ ਨਾ, 15 ਕੁ ਸਾਲ ਪਹਿਲਾਂ ਨਾ ਇਹ ਸੋਨੇ ਦੇ ਦੰਦ ਜ਼ਿਆਦਾ ਕਾਮਨ ਸੀਗੇ। ਹਰ ਸਾਡੇ ਕੋਲ ਜਿੰਨੇ ਵੀ ਆਉਂਦੇ ਸੀਗੇ ਪੇਸ਼ੈਂਟਸ, ਜਿੰਨੇ ਵੀ ਬਾਹਰੋਂ ਆਉਂਦੇ ਸੀ ਨਾ, ਦਸਾਂ ਚੋਂ ਇੱਕ ਨੇ ਤਾਂ ਕਹਿਣਾ ਹੀ ਹੈ ਵੀ ਮੈਂ ਸੋਨੇ ਦਾ ਦੰਦ ਚੜਾਉਣਾ। ਤੇ ਟੁੱਥ ਜੁਐਲਰੀ ਜਿਹੜੀ ਕਹਿ ਰਹੇ ਹੋ ਵੀ ਨੱਗ ਜਿਹੜੇ ਦੰਦਾਂ ਨੂੰ ਲੱਗਦੇ ਨੇ, ਉਦੋਂ ਹੀ ਜ਼ਿਆਦਾ ਕਾਮਨ ਸੀਗੇ। ਹੁਣ ਥੋੜ੍ਹਾ ਜਿਹਾ ਟ੍ਰੈਂਡ ਚੇਂਜ ਹੋ ਰਿਹਾ ਹੈ, ਪਰ ਤੁਸੀਂ ਪੁੱਛਿਆ ਸੀ ਨੁਕਸਾਨ, ਇਹਨਾਂ ਦਾ ਨੁਕਸਾਨ ਨਹੀਂ ਹੁੰਦਾ। ਟੁੱਥ ਜੁਐਲਰੀ ਵੀ ਜਿਹੜੀ ਹੈਗੀ ਉਹਦੇ ਵਿੱਚ ਅਸੀਂ ਦੰਦ ਚ ਖੱਡਾ ਖੋਦ ਕੇ ਨਹੀਂ ਨੱਗ ਲਾਉਂਦੇ। ਸਮਝ ਲਓ ਇੱਕ ਗੂੰਦ ਆਉਂਦੀ ਹੈ ਵਧੀਆ ਵਾਲੀ, ਜਿਹਨੂੰ ਅਸੀਂ ਕੰਪੋਜ਼ਿਟ ਕਹਿੰਦੇ ਹਾਂ, ਉਹਦੇ ਨਾਲ ਜਿਹੜਾ ਨੱਗ ਹੈ ਉਹ ਲੱਗ ਜਾਂਦਾ ਹੈ।
0: ਡਾਕਟਰ ਸਾਹਿਬ, ਆਮ ਤੌਰ 'ਤੇ ਕਿਹਾ ਜਾਂਦਾ ਹੈ ਕਿ ਜੇ ਸੱਟ ਫੇਟ ਲੱਗ ਗਈ ਹੈ, ਦੰਦ ਨਿਕਲ

0: ਤਾਂ ਨੁਕਸਾਨ ਨਹੀਂ ਹੁੰਦਾ। ਟੁੱਥ ਜਵੈਲਰੀ ਵੀ ਜਿਹੜੀ ਹੈਗੀ ਉਹਦੇ ਵਿੱਚ ਅਸੀਂ ਦੰਦ ਚ ਖੱਡਾ ਖੋਦ ਕੇ ਨਹੀਂ ਨਗ ਲਾਉਂਦੇ, ਸਮਝ ਲਓ ਇੱਕ ਗੂੰਦ ਆਉਂਦੀ ਹੈ ਵਧੀਆ ਵਾਲੀ ਜਿਹਨੂੰ ਅਸੀਂ ਕੰਪੋਜ਼ਿਟ ਕਹਿੰਦੇ ਹਾਂ, ਉਹਦੇ ਨਾਲ ਜਿਹੜਾ ਨਗ ਹੈ ਉਹ ਲੱਗ ਜਾਂਦਾ ਹੈ।
1: ਡਾਕਟਰ ਸਾਹਿਬ, ਆਮ ਤੌਰ 'ਤੇ ਕਿਹਾ ਜਾਂਦਾ ਹੈ ਕਿ ਜੇ ਸੱਟ ਫੇਟ ਲੱਗ ਗਈ ਹੈ, ਦੰਦ ਨਿਕਲ ਗਿਆ, ਅਤੇ ਇੰਨੀ ਦੇਰ ਦੇ ਵਿੱਚ ਤੁਸੀਂ ਆਪਣਾ ਅਸਲੀ ਦੰਦ ਰੂੰ 'ਚ ਲਪੇਟ ਕੇ ਜਾਂ ਦੁੱਧ 'ਚ ਪਾ ਕੇ ਡਾਕਟਰ ਦੇ ਕੋਲ ਲੈ ਜਾਓ ਅਤੇ ਉਹ ਦੁਬਾਰਾ ਲੱਗ ਜਾਏਗਾ। ਕਈ ਵਾਰੀ ਕੀ ਹੁੰਦਾ, ਹਾਦਸੇ ਵਿੱਚ ਅੱਧਾ ਦੰਦ ਟੁੱਟਦਾ ਅਤੇ ਅੱਧਾ ਲੱਗਾ ਰਹਿੰਦਾ, ਫਿਰ ਵੀ ਕਹਿੰਦੇ ਨੇ ਕਿ ਜੇ ਤੁਹਾਡਾ ਉਹੀ ਦੰਦ ਹੈ ਤੁਹਾਨੂੰ ਮਿਲ ਜਾਂਦਾ ਤਾਂ ਤੁਸੀਂ ਡਾਕਟਰ ਦੇ ਕੋਲ ਪਹੁੰਚ ਜਾਓ। ਕੀ ਅੱਜ ਕੱਲ੍ਹ ਵੀ ਇਹੀ ਟੈਕਨੀਕ ਚੱਲਦੀ ਹੈ ਕਿ ਜਾਂ ਕੁਝ ਹੋਰ ਵੀ ਨਵਾਂ ਆ ਚੁੱਕਿਆ ਇਹਦੇ ਵਿੱਚ?
0: ਮੈਂ ਦੱਸਦੀ ਹਾਂ ਮੈਮ, ਮਤਲਬ ਨਾ ਹੁਣ ਤਾਂ ਕਹਿ ਸਕਦੇ ਕਿ ਬੱਚੇ ਪਾਲ ਕੇ ਵੱਡੇ ਕਰ ਲਏ।
1: ਹਾਂਜੀ ਹਾਂਜੀ,
0: ਤੇ ਮੇਰੇ ਕੋਲ ਤਾਂ ਫਾਲੋ ਅਪ ਵੀ ਹੈਗਾ। ਅੱਜ ਉਹ ਬੱਚਾ ਵੀ 22 ਸਾਲ ਦਾ ਹੋਣਾ ਜਿਹੜਾ 8-9 ਸਾਲ ਦੀ ਉਮਰ ਵਿੱਚ ਡਿੱਗ ਗਿਆ ਸੀਗਾ, ਡਿੱਗ ਕੇ ਉਹਦਾ ਦੰਦ ਨਾਲੇ ਥੜੀ ਤੇ ਪੂਰਾ ਦਾ ਪੂਰਾ ਦੰਦ ਡਿੱਗ ਗਿਆ ਸੀਗਾ। ਤੇ ਮੈਮ ਡਿੱਗੇ ਦੰਦ ਨੂੰ ਰੋਜ਼ ਨਹੀਂ ਲਪੇਟੀ ਦਾ, ਦੁੱਧ ਕਈ ਵਾਰੀ ਦੁੱਧ ਅਵੇਲੇਬਲ ਨਹੀਂ ਹੁੰਦਾ ਤਾਂ ਪਾਣੀ, ਜੇ ਮੰਨ ਲਓ ਤੁਹਾਡੇ ਕੋਲ ਪਾਣੀ ਵੀ ਅਵੇਲੇਬਲ ਨਹੀਂ ਹੈ ਤਾਂ ਤੁਸੀਂ ਉਸ ਬੱਚੇ ਨੂੰ ਹੀ ਕਹਿਣਾ ਕਿ ਉਹਨੂੰ ਨਾ ਮੂੰਹ 'ਚ ਹੀ ਰੱਖ ਲੈ, ਟੁੱਟੇ ਹੋਏ ਦੰਦ ਨੂੰ ਮੂੰਹ 'ਚ, ਕਿਉਂਕਿ ਉਹਨੂੰ ਸੁਕਾਈਦਾ ਨਹੀਂ ਹੈਗਾ। ਅੱਧੇ ਘੰਟੇ ਦੇ ਅੰਦਰ ਅੰਦਰ ਜੇ ਤੁਸੀਂ ਡਾਕਟਰ ਕੋਲ ਪਹੁੰਚ ਜਾਂਦੇ ਹੋ ਤਾਂ ਤੁਹਾਡਾ ਸੇਮ ਦੰਦ ਲੱਗ ਜਾਂਦਾ, ਜਿਹਨੂੰ ਅਸੀਂ ਰੀਪਲਾਂਟੇਸ਼ਨ ਕਹਿੰਦੇ ਹਾਂ। ਕਾਫੀ ਕੇਸਿਸ ਆਪਾਂ ਰੀਪਲਾਂਟੇਸ਼ਨ ਦੇ ਕੀਤੇ, ਉਹਨਾਂ ਦੀ ਸਕਸੈਸ, ਉਹਨਾਂ ਦੀ ਸਫਲਤਾ ਵੀ ਦੇਖੀਏ। ਤੁਸੀਂ ਪੁੱਛਿਆ ਸੀ ਜੇ ਅੱਧਾ ਦੰਦ ਟੁੱਟ ਜਾਵੇ, ਜੇ ਅੱਧਾ ਦੰਦ ਟੁੱਟ ਜਾਵੇ ਫਿਰ ਉਹ ਅੱਧਾ ਨਹੀਂ ਜੁੜਦਾ ਨਾਲ, ਫਿਰ ਆਪਾਂ ਕੀ ਕਰੀਦਾ, ਜਿਹੜਾ ਅੱਧਾ ਪੋਰਸ਼ਨ ਬਚਿਆ ਉਹਨੂੰ ਭਰ ਕੇ, ਜਿਵੇਂ ਉਹਦਾ ਜੇ ਰੂਟ ਕੈਨਾਲ ਦੀ ਲੋੜ ਹੈ ਉਹ ਕਰਕੇ ਉਹਦੇ ਉੱਤੇ ਖੋਲ ਚੜਾ ਦੇਈਏ,
1: ਕੈਪਿੰਗ ਜਿਹਨੂੰ ਕਹਿੰਦੇ
0: ਜੀ, ਖੋਲ ਚੜਾ ਦੇਈਏ।
1: ਜੀ ਜੀ ਜੀ, ਡਾਕਟਰ ਆਮ ਇੱਕ ਸ਼ਿਕਾਇਤ ਪਹਿਲਾਂ ਤਾਂ ਬਜ਼ੁਰਗਾਂ ਕੋਲੋਂ ਸੁਣਦੇ ਸੀ, ਠੰਡਾ ਤੱਤਾ ਲੱਗਦਾ, ਅੱਜ ਕੱਲ੍ਹ ਨੌਜਵਾਨ ਪੀੜ੍ਹੀ ਵੀ ਕਹਿਣ ਲੱਗ ਪਈ ਕਿ ਠੰਡਾ ਤੱਤਾ ਲੱਗਦਾ ਦੰਦਾਂ ਦੇ ਉੱਤੇ, ਅਜਿਹਾ ਕਿਉਂ ਹੁੰਦਾ?
0: ਠੰਡਾ ਤੱਤਾ ਲੱਗਣ ਦੇ ਬੜੇ ਸਾਰੇ ਕਾਰਨ ਨੇ। ਇੱਕ, ਕਈ ਵਾਰੀ ਮੈਂ ਜਿਵੇਂ ਹੁਣੇ ਗੱਲ ਕੀਤੀ ਕਰੀਚ ਦੇ ਬੱਚੇ ਦੰਦ, ਬਚਪਨ ਤੋਂ ਹੀ ਉਹਨਾਂ ਦਾ ਇਨੈਮਲ, ਸਾਡਾ ਜਿਹੜਾ ਦੰਦ ਹੈ ਨਾ, ਸਮਝੋ ਮੈਡਮ, ਇਹ ਨਾ ਪਰਮਾਤਮਾ ਨੇ ਨਾ ਇਹਨੂੰ ਨਾ ਲੇਅਰਸ ਵਿੱਚ, ਤਹਿਆਂ ਵਿੱਚ ਬਣਾਇਆ। ਬਾਹਰਲੀ ਇਨੈਮਲ ਸਭ ਤੋਂ ਪੱਕੀ, ਸਮਝੋ ਕਿਲਾ, ਉਹਦੇ ਅੰਦਰ ਆ ਜਾਂਦਾ ਡੈਂਟੀਨ, ਮਤਲਬ ਕਿ ਕੋਈ ਨਰਮ ਚੀਜ਼ ਲਾ ਲਓ ਤੁਸੀਂ, ਵੀ ਕਿਲਾ ਖੋਲਿਆ, ਦਰਵਾਜ਼ਾ ਖੋਲਿਆ, ਅੰਦਰ ਠੀਕ ਹੈ ਵੀ ਨਰਮ ਚੀਜ਼ ਪਈ ਹੈ, ਉਦੋਂ ਅੰਦਰ ਚੱਲ ਜਾਓ ਤਾਂ ਬਿਲਕੁਲ ਹੀ ਜਿਵੇਂ ਟਿਸ਼ੂ ਮਾਸ ਟਾਈਪ ਪਲਪ, ਇਨੈਮਲ ਡੈਂਟੀਨ ਪਲਪ, ਤਿੰਨ ਆਪਣੀਆਂ ਤੇਹਾਂ ਨੇ। ਹੁਣ ਕੀੜੇ ਨੇ ਪਾਰ ਕਰਨੀ ਹੈ ਇੱਕ ਬਾਏ ਇੱਕ ਕਰਕੇ। ਆਪਾਂ, ਤੁਸੀਂ ਕਿਹਾ ਠੰਡਾ ਤੱਤਾ ਲੱਗਣਾ, ਪਹਿਲੇ ਤਾਂ ਜੇ ਦੰਦ ਆਪਾਂ ਕਰੀਚ ਕਰੀਚ ਕੇ ਘਸਾ ਲਿਆ, ਇਨੈਮਲ ਘਸਾ ਲਈ, ਦੂਜਾ ਕਈ ਲੋਕ ਇੰਨੀ ਸਖ਼ਤ ਬਰੱਸ਼ਿਸ ਯੂਜ਼ ਕਰਦੇ ਨੇ, ਉਹਨਾਂ ਨੂੰ ਕਹਿੰਦੇ ਜੀ ਸਾਨੂੰ ਮਜ਼ਾ ਹੀ ਨਹੀਂ ਆਉਂਦਾ ਜਦ ਤੱਕ ਅਸੀਂ ਚੰਗਾ ਹਾਰਡ ਬਰੱਸ਼ ਨਾ ਕਰੀਏ, ਸਖ਼ਤ ਬਰੱਸ਼ ਨਾ ਵਰਤੀਏ। ਉਹਨਾਂ ਨੂੰ, ਮੈਂ ਭਾਈਆਂ ਨੂੰ, ਵੀਰਾਂ ਨੂੰ, ਭੈਣਾਂ ਨੂੰ ਇਹ ਗੁਜ਼ਾਰਿਸ਼ ਕਰਾਂਗੀ ਕਿ ਕਦੀ ਆਪਣਾ ਮੋਬਾਈਲ ਫੋਨ ਜਾਂ ਗੱਡੀ ਤੁਸੀਂ ਝਾਵੇ ਨਾਲ ਸਾਫ਼ ਕੀਤੀ ਜੇ, ਕਦੀ ਲੈ ਕੇ ਆਓ ਝਾਵਾ ਮਾਰੋ, ਸਕਰੈਚ ਤਾਂ ਕਿੰਨਾ ਦਿਲ ਤੇ ਲੱਗਦਾ ਨਾ, ਸਕਰੈਚ ਤੇ ਆਪਣਾ ਇਨੈਮਲ ਤੇ ਕਿਉਂ ਕੈਰ ਢਾਂਦੇ ਆ। ਇਨੈਮਲ ਲਈ ਦੰਦਾਂ ਲਈ ਹਮੇਸ਼ਾ ਨਰਮ ਬਰੱਸ਼ਾਂ ਦੀ ਵਰਤੋਂ ਕਰਨੀ ਚਾਹੀਦੀ ਹੈ ਤੇ ਸਹੀ ਤਰੀਕੇ ਨਾਲ ਬਰੱਸ਼, ਯਾਨੀ ਕਿ ਉੱਪਰੋਂ ਥੱਲੇ ਥੱਲੇ ਉੱਪਰ ਕਰਨਾ ਚਾਹੀਦਾ। ਇਹਦੇ ਕਰਕੇ ਜਿਹੜਾ ਹੈਗਾ ਠੰਡਾ ਤੱਤਾ ਅੱਗੇ ਜਾ ਕੇ ਨਹੀਂ ਲੱਗਦਾ। ਦੂਸਰਾ ਕਾਰਨ ਹੁੰਦਾ ਕੀੜਾ ਲੱਗਣਾ। ਜੇ ਸਾਨੂੰ ਪਤਾ ਹੀ ਨਾ ਚੱਲੇ ਸੂਈ ਜਿੰਨਾ ਛੇਦ ਕੋਈ ਸੁਰੰਗ ਟਾਈਪ ਉਹ ਅੰਦਰ ਅੰਦਰ ਹੀ ਹੋ ਗਿਆ ਤਾਂ ਵੀ ਸਾਨੂੰ ਜਿਹੜਾ ਠੰਡਾ ਗਰਮ ਲੱਗੇਗਾ। ਇੱਕ ਹੋਰ ਚੀਜ਼ ਹੁੰਦੀ ਹੈ ਜਿਹਨੂੰ ਅਸੀਂ ਕਹਿੰਦੇ ਹਾਂ ਜਿੰਜਾਈਵਲ ਰਿਸੈਸ਼ਨ, ਮਤਲਬ ਕਈਆਂ ਨੂੰ ਮਸੂੜਿਆਂ ਦੀ ਦਿੱਕਤ ਹੁੰਦੀ ਹੈ। ਉਮਰ ਹਲੇ ਥੋੜ੍ਹੀ ਹੈ ਪਰ ਮਸੂੜੇ ਦੰਦਾਂ ਨੂੰ ਛੱਡਣਾ ਸ਼ੁਰੂ ਕਰ ਦਿੰਦੇ ਨੇ, ਉਹ ਪਿੱਛੇ ਹਟ ਜਾਂਦੇ ਨੇ ਤੇ ਦੰਦਾਂ ਦੀ ਜੜ੍ਹਾਂ ਨੂੰ ਜਾ ਕੇ ਪਾਣੀ ਜਿਹੜਾ ਉਹ ਲੱਗਣਾ ਸ਼ੁਰੂ ਹੋ ਜਾਂਦਾ ਹੈ। ਸੋ ਕਾਫੀ ਕਾਰਨ ਨੇ ਠੰਡਾ ਗਰਮ ਲੱਗਣ ਦੇ, ਪਰ ਸਭ ਤੋਂ ਜ਼ਿਆਦਾ ਕਾਮਨ ਹੈਗਾ ਗਲਤ ਤਰੀਕੇ ਨਾਲ ਬਰੱਸ਼ਿੰਗ ਕਰਨਾ, ਇਹ ਸਭ ਤੋਂ ਜ਼ਿਆਦਾ ਕਾਮਨ ਕਾਰਨ ਹੈ ਠੰਡਾ ਗਰਮ ਲੱਗਣ ਦਾ।
1: ਚਿੱਟੇ ਮੋਤੀਆਂ ਵਰਗੇ ਦੰਦ ਹਰ ਕਿਸੇ ਨੂੰ ਸੋਹਣੇ ਲੱਗਦੇ ਨੇ, ਕਰੇੜਾ ਜੰਮ ਜਾਂਦਾ, ਦੰਦਾਂ ਤੇ ਪੀਲਾਪਨ ਆ ਜਾਂਦਾ
0: ਜੀ, ਉਹਦਾ ਵੀ ਬੜਾ ਅੱਛਾ ਹੱਲ ਹੈ। ਜਿਹੜਾ ਦੰਦਾਂ ਤੇ ਕਰੇੜਾ ਆ ਜਾਂਦਾ ਹੈ ਉਹਦੇ ਲਈ ਇੱਕ ਚੀਜ਼ ਬਣੀ ਹੈ ਜਿਹਨੂੰ ਅਸੀਂ ਸਕੇਲਿੰਗ ਕਹਿੰਦੇ ਹਾਂ, ਯਾਨੀ ਕਿ ਪ੍ਰੋਫੈਸ਼ਨਲ ਤਰੀਕੇ ਨਾਲ ਦੰਦਾਂ ਦੀ ਸਫਾਈ, ਉਹ ਸਭ ਨੂੰ ਹੀ ਸਾਲ 'ਚ ਇੱਕ ਵਾਰ ਜਾਂ ਦੋ ਵਾਰ ਕਰਾਉਣੀ ਚਾਹੀਦੀ ਹੈ। ਉਹਦੇ ਨਾਲ ਕਰੇੜੇ ਦੀ ਲੇਅਰ, ਪਰਤ ਜਿਹੜੀ ਹੈ ਉਤਰ ਜਾਂਦੀ ਹੈ, ਔਰ ਸਭ ਤੋਂ ਵਧੀਆ ਉਹਦਾ ਰਹਿੰਦਾ ਹੈ ਫਾਇਦਾ ਕਿ ਮਸੂੜਿਆਂ ਦੀ ਜਿਹੜੀ ਹੈਲਥ ਹੈ, ਯਾਨੀ ਕਿ ਮਸੂੜਿਆਂ ਦਾ ਸਵਾਸਥਯ ਇਕਦਮ ਮਜ਼ਬੂਤ ਰਹਿੰਦਾ, ਮਸੂੜੇ ਟਾਈਟ ਰਹਿੰਦੇ ਨੇ। ਜੇ ਆਪਾਂ 10-15 ਸਾਲ ਕਰਵਾਉਂਦੇ ਨੇ ਸਕੇਲਿੰਗ ਤਾਂ ਫਿਰ ਐਡੀ ਮੋਟੀ ਕਰੇੜੇ ਦੀ ਪਰਤ ਜੰਮੀ ਹੁੰਦੀ ਹੈ ਤੇ ਜਦੋਂ ਲੋਕੀ ਉਹ ਉਤਰਵਾਉਂਦੇ ਨੇ ਫਿਰ ਉਹਨਾਂ ਨੂੰ ਲੱਗਦਾ ਸਾਡੇ ਤੇ ਦੰਦ ਢਿੱਲੇ ਹੋ ਗਏ, ਦੰਦਾਂ ਵੀ ਜਗ੍ਹਾ ਬਣ ਗਈ। ਪਰ ਜੇ ਆਪਾਂ ਹਰ ਕੋਈ 18 ਸਾਲ 19 ਸਾਲ ਤੋਂ ਉੱਪਰ ਵਾਲਾ ਬੱਚਾ ਕਰਾਈ ਜਾਵੇ ਤੇ ਕੋਈ ਨੁਕਸਾਨ ਨਹੀਂ, ਫਾਇਦਾ ਹੀ ਹੈ। ਅੱਜ ਕੱਲ੍ਹ ਸਭ ਤੋਂ ਸਾਡੇ ਕੋਲ ਇੱਕ ਹੋਰ ਚੀਜ਼ ਬੜੀ ਕਾਮਨ ਬੱਚੇ ਪੁੱਛਦੇ ਨੇ, ਸਕੇਲਿੰਗ ਤਾਂ ਹੋ ਗਿਆ ਦੰਦਾਂ ਦੀ ਸਫਾਈ, ਵਾਈਟਨਿੰਗ ਬਾਰੇ ਪੁੱਛਦੇ ਨੇ, ਦੰਦਾਂ ਨੂੰ ਚਿੱਟੇ ਕਰਨ ਬਾਰੇ। ਤਾਂ ਚਿੱਟੇ ਕਰਾਉਣਾ ਵੀ ਇੱਕ ਸ਼ੌਂਕ ਹੈ, ਕੋਈ ਜ਼ਰੂਰਤ ਨਹੀਂ ਹੈ ਸਾਡੀ, ਇੱਕ ਸ਼ੌਂਕ ਹੈ। ਪਰ ਹਾਂ, ਚਿੱਟੇ ਕਰਨ ਦੇ ਵੀ ਵਧੀਆ ਵਧੀਆ ਜਿਹੜੇ ਤਰੀਕੇ ਨੇ, ਉਹਨੂੰ ਜਿੱਦਾਂ ਟੁੱਥ ਬਲੀਚ ਕਹਿੰਦੇ ਨੇ, ਵਾਈਟਨਿੰਗ ਕਹਿੰਦੇ ਨੇ, ਲੇਜ਼ਰ ਲਾਈਟ ਬਲੀਚ, ਇਹ ਸਾਰਾ ਵੀ ਨਿਆਣੇ ਜਿਹੜੇ ਨੇ ਆਪਣੀ ਸੁੰਦਰਤਾ ਵਾਸਤੇ ਅੱਜ ਕੱਲ੍ਹ ਕਰਵਾਉਂਦੇ ਨੇ।

0: ਸਤੂਰ ਨੀ ਦਿਲ ਨਾਲ ਨਾਲ ਰਵੇ ਆਪ ਦੂਰ ਦੂਰ ਨੀ ਦਿਲ ਨਾਲ ਨਾਲ ਰਵੇ ਆਪ ਦੂਰ ਦੂਰ ਨੀ ਐਵੇਂ ਚੌਕੀਦਾਰ ਬਨ ਬਨ ਬਹਿੰਦੇ ਤੇ ਲੋਕੀ ਪੈੜੇ ਸ਼ੱਕ ਕਰਦੇ ਤੇ ਲੋਕੀ ਪੈੜੇ ਸ਼ੱਕ ਕਰਦੇ ਕਿਤੇ ਦੰਦ ਹੱਸੇ ਨੂੰ ਨਹੀਂ ਰਹਿੰਦੇ ਤੇ ਲੋਕੀ ਪੈੜੇ ਸ਼ੱਕ ਕਰਦੇ ਹਾਏ ਤੇ ਲੋਕੀ ਪੈੜੇ ਸ਼ੱਕ
1: ਮੋਮਲ ਜਿਨ੍ਹਾਂ ਨੂੰ ਮੁਸਕਰਾਉਣ ਦੀ ਆਦਤ ਹੁੰਦੀ ਹੈ ਨਾ ਤੇ ਜਿਨ੍ਹਾਂ ਦੇ ਚਿਹਰੇ ਤੇ ਸਮਾਈਲ ਰਹਿੰਦੀ ਹੈ ਤੇ ਉਹਨੂੰ ਦੇਖ ਕੇ ਅਕਸਰ ਕਈ ਵਾਰੀ ਮਨ ਸੋਚਦਾ ਤਾਂ ਹੈ ਵੀ ਹੱਸਦੀ ਕਿਵੇਂ ਰਹਿੰਦੀ ਹੈ ਹਮੇਸ਼ਾ।
2: ਬਿਲਕੁਲ ਤੁਹਾਡੀ ਗੱਲ ਸਹੀ ਹੈ ਤੇ ਆਪਾਂ ਕਈ ਲੋਕ ਤਾਂ ਸੋਚਦੇ ਨੇ ਵੀ ਸਾਨੂੰ ਤੇ ਰੋਜ਼ ਇੰਨੀਆਂ ਪਰੇਸ਼ਾਨੀਆਂ ਰਹਿੰਦੀਆਂ ਨੇ ਤੇ ਇਹ ਹੱਸਦੇ ਹੀ ਰਹਿੰਦੇ ਨੇ, ਪਰ ਸੱਚੀ ਗੱਲ ਇਹ ਵੀ ਕਿ ਉਹਨਾਂ ਨੂੰ ਵੀ ਪਰੇਸ਼ਾਨੀਆਂ ਹੁੰਦੀਆਂ ਨੇ ਪਰ ਉਹਨਾਂ ਨੂੰ ਉਹਨਾਂ ਨਾਲ ਨਜਿੱਠਣਾ ਆਉਂਦਾ ਹੈ ਅੱਛੀ ਤਰ੍ਹਾਂ ਆਉਂਦਾ ਹੈ ਜਿਹਦੇ ਕਰਕੇ ਉਹ ਉਹਨਾਂ ਨੂੰ ਵੀ ਸੰਭਾਲ ਲੈਂਦੇ ਨੇ ਤੇ ਆਪਣੀ ਸਮਾਈਲ ਨੂੰ ਵੀ ਸੰਭਾਲ ਲੈਂਦੇ।
1: ਬਿਲਕੁਲ ਜੀ, ਸਾਈਕੋਲੋਜਿਸਟ ਇਹ ਕਹਿੰਦੇ ਨੇ ਕਿ ਜੇਕਰ ਤੁਸੀਂ ਹਰ ਟਾਈਮ ਮੁਸਕਰਾਉਂਦੇ ਰਹਿੰਦੇ ਹੋ, ਆਪਣੇ ਚਿਹਰੇ ਤੇ ਇੱਕ ਮਿੱਠੀ ਜਿਹੀ ਮੁਸਕਾਨ ਰੱਖਦੇ ਹੋ ਨਾ, ਤਾਂ ਇਸ ਦੇ ਨਾਲ ਤੁਹਾਡੇ ਦਿਮਾਗ ਨੂੰ ਵੀ ਇਹ ਸੰਕੇਤ ਜਾਂਦਾ ਹੈ ਕਿ ਤੁਸੀਂ ਖੁਸ਼ ਹੋ ਤੇ ਉਹ ਆਪਣੇ ਆਪ ਹੀ ਪਰੇਸ਼ਾਨੀਆਂ ਦੇ ਨਾਲ ਸਟ੍ਰੈਸ ਦੇ ਨਾਲ ਨਜਿੱਠਣ ਦੇ ਲਈ ਤਾਕਤ ਇਕੱਠੀ ਕਰ ਲੈਂਦਾ। ਸੋ ਸਾਡੀ ਸਿਹਤ ਦੇ ਲਈ ਵੀ ਮੁਸਕਰਾਉਣਾ ਬਹੁਤ ਜ਼ਰੂਰੀ ਹੈ।
2: ਬਿਲਕੁਲ, ਔਰ ਤਾਕਤ ਵੀ ਇਕੱਠੀ ਕਰ ਲੈਂਦਾ ਹੈ ਤੇ ਨਾਲੇ ਜਿਹੜੀ ਸਾਡੀ ਪਰੇਸ਼ਾਨੀ ਹੈ ਨਾ ਉਹਨੂੰ ਹੱਲ ਕਰਨ ਲਈ ਕਈ ਸਾਰੇ ਸਲੂਸ਼ਨ ਸਾਡੇ ਅੱਗੇ ਰੱਖ ਦਿੰਦਾ ਹੈ, ਕਈ ਆਪਸ਼ਨਸ ਆ ਜਾਂਦੀਆਂ ਨੇ ਸਾਡੇ ਸਾਹਮਣੇ ਔਰ ਅਸੀਂ ਸ਼ਾਂਤੀ ਨਾਲ ਜਦੋਂ ਉਹਨਾਂ ਨੂੰ ਦੇਖਾਂਗੇ ਤੇ ਹੱਲ ਨਿਕਲ ਆਉਂਦਾ, ਪਰ ਜਦੋਂ ਅਸੀਂ ਪੈਨਿਕ ਹੋ ਜਾਂਦੇ ਹਾਂ ਨਾ ਔਰ ਆਪਣੇ ਆਪ ਨੂੰ ਕੰਮ ਨਹੀਂ ਰੱਖ ਸਕਦੇ ਉਦੋਂ ਸਾਨੂੰ ਕੋਈ ਹੱਲ ਨਹੀਂ ਲੱਭਦਾ।
1: ਬਿਲਕੁਲ ਜੀ, ਤੇ ਇਹ ਗੀਤ ਸੰਗੀਤ ਸਾਨੂੰ ਜ਼ਿੰਦਗੀ ਦੇ ਜੋ ਵੀ ਤਣਾਅ ਨੇ ਦੌੜ ਭੱਜ ਹੈ ਉਸ ਤੋਂ ਮੁਕਤ ਰੱਖਣ ਦੇ ਵਿੱਚ ਬਹੁਤ ਹੀ ਮਦਦ ਕਰਦਾ। ਦੇਖੋ ਸਵਾਣੀ ਨੂੰ ਖਾਸ ਤੌਰ ਤੇ ਕਿੰਨੇ ਕੰਮ ਹੁੰਦੇ ਨੇ ਤੇ ਹਰ ਸਮੇਂ ਕੁਝ ਨਾ ਕੁਝ ਦਿਮਾਗ ਦੇ ਵਿੱਚ ਜ਼ਿਹਨ ਦੇ ਵਿੱਚ ਉਹਨਾਂ ਦੇ ਕੰਮ ਚੱਲਦਾ ਰਹਿੰਦਾ ਹੈ, ਪਰ ਕੁਝ ਪਲ ਆਪਣੇ ਲਈ ਉਹ ਕੱਢ ਕੇ ਜੇਕਰ ਇਹਨਾਂ ਗੀਤ ਸੰਗੀਤ ਦਾ ਆਨੰਦ ਮਾਣਨ ਜਾਂ ਇੱਕ ਕੱਪ ਚਾਹ ਦਾ ਪਿਆਲਾ ਆਪਣੇ ਲਈ ਬਣਾ ਕੇ ਬਾਲਕਨੀ ਦੇ ਵਿੱਚ ਜਾਂ ਕਮਰੇ ਦੇ ਵਿੱਚ ਬੈਠ ਕੇ ਆਰਾਮ ਦੇ ਨਾਲ ਉਸਦਾ ਆਨੰਦ ਲੈਣ, ਤਾਂ ਇਹ ਛੋਟੀ ਛੋਟੀ ਕੋਸ਼ਿਸ਼ਾਂ ਨੇ ਜੋ ਉਹਨਾਂ ਨੂੰ ਸਟ੍ਰੈਸ ਤੋਂ ਦੂਰ ਰੱਖ ਸਕਦੀਆਂ ਨੇ।
2: ਬਿਲਕੁਲ, ਤੇ ਸਟ੍ਰੈਸ ਤੋਂ ਅਗਰ ਦੂਰ ਰਹੀਏ ਨਾ ਤੇ ਸਿਹਤ ਵੀ ਬਹੁਤ ਅੱਛੀ ਰਹਿੰਦੀ ਹੈ ਤੇ ਸਾਨੂੰ ਇੰਝ ਲੱਗਦਾ ਹੈ ਕਿ ਆਸ ਪਾਸ ਸਾਰੇ ਹੀ ਬੜੇ ਖੁਸ਼ ਨੇ ਕਿਉਂਕਿ ਅਸੀਂ ਆਪਣੇ ਆਪ ਨੂੰ ਹਲਕਾ ਮਹਿਸੂਸ ਕਰ ਰਹੇ ਹਾਂ ਤੇ ਸਾਰੇ ਹੀ ਐਵੇਂ ਦੇ ਫੀਲ ਕਰ ਰਹੇ ਨੇ।
1: ਬਿਲਕੁਲ ਸਹੀ ਕਿਹਾ ਤੁਸੀਂ, ਤੇ ਹੁਣ ਇਸ ਸੁਨੇਹੇ ਦੇ ਨਾਲ ਹੀ ਸਾਡਾ ਪ੍ਰੋਗਰਾਮ ਦਾ ਵੇਲਾ ਵੀ ਖਤਮ ਹੋ ਚੁੱਲਿਆ ਤੇ ਕੱਲ ਆਪਣੀ ਅਸੀਂ ਹੋਰ ਸਿਸਟਰੀ ਲੈ ਕੇ ਆਉਣੀ ਨੇ ਜਾਣਕਾਰੀਆਂ ਦੇ, ਗੀਤ ਸੰਗੀਤ ਦੇ ਤੇ ਨਵੇਂ ਸਾਥੀ ਉਸ ਨੂੰ ਪੇਸ਼ ਕਰਨਗੇ। ਅੱਜ ਦਾ ਇਹ ਪ੍ਰੋਗਰਾਮ ਵਸਦੇ ਵੇੜੇ ਖਤਮ ਕਰਨ ਦੀ ਕੋਮਲ ਹੁਣ ਲਈਏ ਜੀ ਇਜਾਜ਼ਤ। ਨਮਸਕਾਰ।

ਹੁਣ ਤੋਂ ਥੋੜੀ ਦੇਰ ਬਾਅਦ 1:10 ਤੇ ਤੁਸੀਂ ਪ੍ਰਾਦੇਸ਼ਿਕ ਖਬਰਾਂ ਸੁਣੋਗੇ। ਸਵਾ 1 ਤੋਂ ਲੈ ਕੇ 2:15 ਤੱਕ ਪ੍ਰੋਗਰਾਮ ਸੁਣੋਗੇ ਫੌਜੀ ਵੀਰਾਂ ਲਈ। ਇਸ ਵਿੱਚ ਖਬਰਾਂ ਆਪਣੇ ਨਿਰਧਾਰਿਤ ਸਮੇਂ ਤੇ ਪ੍ਰਸਾਰਿਤ ਕੀਤੀਆਂ ਜਾਣਗੀਆਂ। ਬਾਅਦ ਦੁਪਹਿਰ 2:30 ਲੋਕ ਗੀਤਾਂ ਦੇ ਪ੍ਰੋਗਰਾਮ ਰੰਗਲੀ ਧਰਤੀ ਤਹਿਤ ਅੱਜ ਤੁਸੀਂ ਨਿਰਮਲ ਸਿੰਘ ਧਾਰੀਵਾਲ ਦੇ ਗਾਏ ਲੋਕ ਗੀਤ ਸੁਣੋਗੇ। ਦੂਜੀ ਸਭਾ ਚ 4 ਦੀਆਂ ਮੁੱਖ ਖ਼ਬਰਾਂ ਤੋਂ ਬਾਅਦ 4:02 ਤੇ ਆਨੰਦ ਮਾਣੋਗੇ ਪੰਜਾਬੀ ਫਿਲਮ ਸੰਗੀਤ ਦਾ। ਸ਼ਾਮ 4:30 ਤੁਸੀਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰੋਗੇ ਤੇ ਸ਼ਾਮ 5:30 ਸਰਵਣ ਕਰੋਗੇ ਸਾਡਾ ਰੋਜ਼ਾਨਾ ਪ੍ਰੋਗਰਾਮ ਗੁਰਬਾਣੀ ਵਿਚਾਰ। ਸ਼ਾਮ 6:30 ਤੁਸੀਂ ਸੁਣੋਗੇ ਕਿਸਾਨ ਵਾਣੀ। ਅੱਜ ਇਸ ਵਿੱਚ ਖੇਤੀ ਸੰਦੇਸ਼, ਕਿਸਾਨ ਸਮਾਚਾਰ, ਮੌਸਮ ਦਾ ਹਾਲ, ਮੰਡੀਆਂ ਦੇ ਭਾਅ, ਇਸ ਤੋਂ ਇਲਾਵਾ ਇਸ ਪੰਦਰਵਾੜੇ ਦੇ ਰੁਝੇਵੇਂ, ਇਸ ਬਾਰੇ ਜਾਣਕਾਰੀ ਦੇਣਗੇ ਡਾਕਟਰ ਜੈਪਾਲ ਚੋਪੜਾ। ਇਸ ਤੋਂ ਇਲਾਵਾ ਗੀਤ ਸੰਗੀਤ ਵੀ ਸੁਣਾਇਆ ਜਾਏਗਾ। ਸੱਤ ਵਜੇ ਦਾ ਸਮਾਂ ਰਹੇਗਾ ਪੰਜਾਬੀ ਗੀਤਾਂ ਦਾ। 7:10 ਤੇ ਸਾਡੇ ਦਿੱਲੀ ਕੇਂਦਰ ਤੋਂ ਸੁਣੋਗੇ ਜਨ ਸੇਵਾ ਸੇ ਦੇਸ਼ ਸੇਵਾ। 7:45 ਤੇ ਸਮਾਚਾਰ ਦਰਸ਼ਨ ਸੁਣੋਗੇ। 7:55 ਤੇ ਤੁਸੀਂ ਸੁਣੋਗੇ ਗਜ਼ਲਾਂ ਦਾ ਪ੍ਰੋਗਰਾਮ ਆਬਸ਼ਾਰ। 8:00 ਤੁਸੀਂ ਫਿਲਮ ਸੰਗੀਤ ਸੁਣੋਗੇ। 8:10 ਤੇ ਜਨ ਸੇਵਾ ਤੋਂ ਦੇਸ਼ ਸੇਵਾ ਤੱਕ ਸਵੱਛ ਭਾਰਤ ਮਿਸ਼ਨ ਸੁਣ ਸਕਦੇ ਹੋ। 8:30 ਦਾ ਸਮਾਂ ਰਹੇਗਾ ਪੰਜਾਬੀ ਖ਼ਬਰਾਂ ਦਾ। 8:40 ਤੇ ਪੰਜਾਬੀ ਗੀਤ ਸੁਣੋਗੇ। 8:45 ਤੇ ਸਮਾਚਾਰ ਸੰਧਿਆ, 9:00 News@9, 9:15 ਸਪੋਟਲਾਈਟ, 9:30 ਕੰਟਰੀ ਵਾਈਡ ਤੇ 9:45 ਤੇ ਇਨਸਾਈਟਸ, 10:00 ਦਿੱਲੀ ਕੇਂਦਰ ਤੋਂ ਹੀ ਵੀਵੀਆਂ ਏਸ਼ੀਅਨ ਖੇਡਾਂ ਦੀਆਂ ਮੁੱਖ ਝਲਕੀਆਂ ਸੁਣੋਗੇ। 10:20 ਤੇ ਸੁਣੋਗੇ ਹਿੰਦੀ ਗੀਤ ਤੇ 10:30 ਸਰਗਮ ਪ੍ਰੋਗਰਾਮ ਦਾ ਆਨੰਦ ਮਾਣੋਗੇ। ਇਸ ਤੋਂ ਇਲਾਵਾ ਖ਼ਬਰਾਂ ਆਪੋ ਆਪਣੇ ਸਮੇਂ ਮੁਤਾਬਕ ਪ੍ਰਸਾਰਿਤ ਕੀਤੀਆਂ ਜਾਣਗੀਆਂ। DTH ਦੀ ਆਕਾਸ਼ਵਾਣੀ ਪੰਜਾਬ ਸੇਵਾ ਦੇ ਜ਼ਰੀਏ ਦਿਨੇ 3:00 ਤੁਸੀਂ ਸੁਣੋਗੇ ਪ੍ਰੋਗਰਾਮ ਚਿੱਠੀਆਂ ਮਿੱਠੀਆਂ ਤੇ 11:10 ਦਾ ਸਮਾਂ ਰਹੇਗਾ ਸੌਗਾਤ ਦਾ। 8:00 ਅੱਜ ਰਾਤ ਤੱਕ ਪ੍ਰਸਾਰਿਤ ਕੀਤੇ ਜਾਣ ਵਾਲੇ ਪ੍ਰੋਗਰਾਮ ਤੇ ਉਨ੍ਹਾਂ ਦਾ ਪ੍ਰਸਾਰਣ ਸਮਾਂ।

ਵੇਵ 343.6 ਮੀਟਰ ਯਾਨੀ 873 ਕਿਲੋਹਰਟਜ਼ ਤੇ ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ। ਦੁਪਹਿਰ ਦੇ 1:10 ਹੋਣ ਜਾ ਰਹੇ ਨੇ। ਕੁਝ ਹੀ ਪਲਾਂ ਚ ਤੁਸੀਂ ਸੁਣੋਗੇ ਪ੍ਰਾਦੇਸ਼ਿਕ ਖਬਰਾਂ।

0: ਨਮਸਕਾਰ, ਇਹ ਆਕਾਸ਼ਵਾਣੀ ਹੈ। ਹੁਣ ਤੁਸੀਂ ਚੰਚਲ ਸ਼ਰਮਾ ਤੋਂ ਪ੍ਰਦੇਸ਼ਕ ਖਬਰਾਂ ਸੁਣੋ। ਪੰਜਾਬ ਦੀਆਂ ਮੰਡੀਆਂ ਵਿਚ ਝੋਨੇ ਦੀ ਖਰੀਦ ਅੱਜ ਤੋਂ ਸ਼ੁਰੂ ਹੋ ਗਈ ਹੈ। ਕੈਬਨਿਟ ਮੰਤਰੀ ਲਾਲ ਚੰਦ ਕਟਾਰੂ ਚੱਕ ਨੇ ਕਿਹੈ ਕਿ ਇਸ ਖਰੀਦ ਲਈ ਸਰਕਾਰ ਨੇ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਨੇ। ਉਨ੍ਹਾਂ ਦਸਿਆ ਕਿ ਪੰਜਾਬ ਇਸ ਵਾਰ ਕੇਂਦਰੀ ਪੂਲ ਵਾਸਤੇ 180 ਲੱਖ ਮੈਟ੍ਰਿਕ ਟਨ ਖਰੀਦ ਕਰੇਗਾ।
1: ਖੁਸ਼ੀ ਇਸ ਗੱਲ ਦੀ ਵੀ ਹੈ ਕਿ ਇਸ ਵਾਰ ਝੋਨੇ ਦੀ ਫਸਲ ਬੜੀ ਸਾਫ ਸੁਥਰੀ ਹੈ, ਦਾਣਾ ਬਹੁਤ ਪਿਆਰਾ ਔਰ ਬੰਪਰ ਫਸਲ ਆਉਣ ਦੀ ਸੰਭਾਵਨਾ। ਕੇਂਦਰੀ ਪੂਲ ਦੇ ਲਈ ਟਾਰਗੇਟ ਮਿਲਿਆ 180 ਲੱਖ ਮੈਟ੍ਰਿਕ ਟਨ ਦਾ। ਜਿਹੜਾ ਬਾਰਦਾਨਾ ਸਾਨੂੰ ਚਾਹੀਦਾ ਉਹ ਵੀ ਸਾਡੇ ਕੋਲ ਅਵੇਲੇਬਲ ਹੈ ਪੂਰਾ, ਔਰ CCL 42,786 ਕਰੋੜ ਰੁਪਇਆ ਉਹ ਵੀ ਸਾਨੂੰ ਮਿਲ ਗਿਆ RBI ਵੱਲੋਂ। ਤੇ ਨਾਲ ਜਿਹੜਾ ਅਸੀਂ ਵਾਅਦਾ ਕਰਦੇ ਹਾਂ ਪੰਜਾਬ ਦੇ ਕਿਸਾਨਾਂ ਨੂੰ ਕਿ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਆਦੇਸ਼ ਹੈ ਕਿ ਕੱਲਾ ਕੱਲਾ ਦਾਣਾ ਵੀ ਚੱਕਾਂਗੇ ਔਰ ਖਰੀਦਣ ਤੋਂ 24 ਘੰਟਿਆਂ ਦੇ ਅੰਦਰ ਅੰਦਰ ਤੁਹਾਡੇ ਖਾਤੇ 'ਚ ਪੇਮੈਂਟ ਜਾਵੇ, ਪੈਸੇ ਜਾਣ, ਇਹ ਵੀ ਅਸੀਂ ਤੁਹਾਡੇ ਨਾਲ ਵਾਅਦਾ ਕਰਦੇ ਹਾਂ।
0: ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਫਸਲ ਨੂੰ ਮੰਡੀਆਂ 'ਚ ਲਿਆਉਣ ਤੋਂ ਪਹਿਲਾਂ ਚੰਗੀ ਤਰ੍ਹਾਂ ਸੁਕਾ ਲੈਣ ਤਾਂ ਜੋ ਉਨ੍ਹਾਂ ਨੂੰ ਕਿਸੇ ਤਰ੍ਹਾਂ ਦੀ ਮੁਸ਼ਕਿਲ ਪੇਸ਼ ਨਾ ਆਵੇ। ਇਸ ਦੌਰਾਨ ਸੂਬਾ ਸਰਕਾਰ ਵੱਲੋਂ ਬਾਹਰਲੇ ਸੂਬਿਆਂ ਤੋਂ ਆਉਣ ਵਾਲੇ ਝੋਨੇ ਤੇ ਬੋਗਸ ਖਰੀਦ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਰੋਕਣ ਵਾਸਤੇ ਇਸ ਵਾਰ ਝੋਨੇ ਦੀ ਖਰੀਦ ਦੌਰਾਨ ਹਰੇਕ ਢੇਰੀ ਦੀ ਫੋਟੋਗ੍ਰਾਫੀ ਕਰਨਾ ਲਾਜ਼ਮੀ ਕੀਤਾ ਗਿਆ। ਸਰਵਉੱਚ ਅਦਾਲਤ ਨੇ ਦੀਵਾਲੀ ਤੋਂ ਪਹਿਲਾਂ ਪਟਾਕਿਆਂ ਉੱਤੇ ਪੂਰੀ ਤਰ੍ਹਾਂ ਪਾਬੰਦੀ ਲਗਾਉਣ ਤੋਂ ਇਨਕਾਰ ਕਰ ਦਿੱਤਾ ਤੇ ਇੱਕ ਸੰਤੁਲਿਤ ਦ੍ਰਿਸ਼ਟੀਕੋਣ ਦਾ ਸੁਝਾਅ ਦਿੱਤਾ। ਜਸਟਿਸ MM ਸੁੰਦਰੇਸ਼ ਅਤੇ PB ਵਰਾਲੇ ਦੇ ਡਿਵੀਜ਼ਨ ਬੈਂਚ ਨੇ ਸੰਕੇਤ ਦਿੱਤਾ ਕਿ ਉਹ ਦੀਵਾਲੀ ਦੌਰਾਨ ਇੱਕ ਸਮਾਂ ਹੱਦ ਦੇ ਨਾਲ ਕੁਝ ਖਾਸ ਕਿਸਮਾਂ ਦੇ ਪਟਾਕੇ ਚਲਾਉਣ ਦੀ ਇਜਾਜ਼ਤ ਦੇਣਗੇ। ਸਰਵਉੱਚ ਅਦਾਲਤ ਨੇ ਧਾਰਮਿਕ ਭਾਵਨਾਵਾਂ ਤੇ ਹਵਾ ਪ੍ਰਦੂਸ਼ਣ ਦੇ ਮਾੜੇ ਪ੍ਰਭਾਵਾਂ ਦਰਮਿਆਨ ਸੰਤੁਲਨ ਬਣਾਉਣ ਦੀ ਲੋੜ ਤੇ ਜ਼ੋਰ ਦਿੱਤਾ। ਅਦਾਲਤ ਨੇ ਕਿਹਾ ਕਿ ਪਟਾਕਿਆਂ ਉੱਤੇ ਪੂਰੀ ਤਰ੍ਹਾਂ ਪਾਬੰਦੀ ਜਨਤਕ ਭਾਵਨਾਵਾਂ ਨੂੰ ਠੇਸ ਪਹੁੰਚਾ ਸਕਦੀ ਹੈ, ਜਦਕਿ ਉਨ੍ਹਾਂ ਨੂੰ ਦਿਨ ਭਰ ਚਲਾਉਣ ਦੀ ਇਜਾਜ਼ਤ ਦੇਣ ਨਾਲ ਵਾਤਾਵਰਨ ਤੇ ਬਜ਼ੁਰਗਾਂ ਅਤੇ ਬਿਮਾਰਾਂ ਦੀ ਸਿਹਤ ਤੇ ਮਾੜਾ ਪ੍ਰਭਾਵ ਪੈ ਸਕਦੈ। ਬੈਂਚ ਨੇ ਇਹ ਟਿੱਪਣੀ ਰਾਸ਼ਟਰੀ ਰਾਜਧਾਨੀ ਦਿੱਲੀ ਤੇ ਇਸ ਦੇ ਨੇੜਲੇ ਖੇਤਰਾਂ ਤੇ ਉੱਤਰ ਭਾਰਤ ਦੇ ਕਈ ਹੋਰ ਸੂਬਿਆਂ 'ਚ ਹਵਾ ਪ੍ਰਦੂਸ਼ਣ ਦੇ ਸਮੇਂ ਦੌਰਾਨ ਪਟਾਕਿਆਂ ਉੱਤੇ ਪਾਬੰਦੀ ਨਾਲ ਸਬੰਧਤ ਇੱਕ ਬਕਾਇਆ ਮਾਮਲੇ ਦੀ ਸੁਣਵਾਈ ਦੌਰਾਨ ਕੀਤੀ ਹੈ। ਦੁਬਈ ਤੋਂ ਇਜ਼ਰਾਈਲ ਦੇ ਤੇਲ ਅਵੀਵ ਜਾ ਰਹੀ ਫਲਾਈ ਦੁਬਈ ਦੀ ਇੱਕ ਉਡਾਣ ਦੇ ਸਹਿ ਪਾਇਲਟ ਨੂੰ ਕੈਪਟਨ ਉੱਤੇ ਚਾਕੂ ਨਾਲ ਹਮਲਾ ਕਰਨ ਦੀ ਕੋਸ਼ਿਸ਼ ਕਰਨ ਦੇ ਇਲਜ਼ਾਮ 'ਚ ਗ੍ਰਿਫਤਾਰ ਕਰ ਲਿਆ ਗਿਆ। ਇਸ ਹਮਲੇ ਕਾਰਨ ਜਹਾਜ਼ 2 ਮਿੰਟਾਂ ਤੋਂ ਵੀ ਘੱਟ ਸਮੇਂ 'ਚ ਕਰੀਬ 17,400 ਫਿੱਟ ਹੇਠਾਂ ਉਤਰ ਗਿਆ। ਹਾਲਾਂਕਿ ਅਮਲੇ ਸਮੇਤ ਮੁਸਾਫਰਾਂ ਤੇ ਚਾਲਕ ਦਲ ਦੇ ਮੈਂਬਰਾਂ ਨੇ ਕਾਕਪਿਟ 'ਚ ਦਾਖਲ ਹੋ ਕੇ ਹਮਲਾਵਰ ਨੂੰ ਕਾਬੂ ਕੀਤਾ ਤੇ ਜਹਾਜ਼ ਨੂੰ ਸਥਿਰ ਕਰਨ ਵਿੱਚ ਮਦਦ ਕੀਤੀ। ਇਸ ਤੋਂ ਬਾਅਦ ਉਡਾਣ ਨੂੰ ਮੋੜ ਦਿੱਤਾ ਗਿਆ ਤੇ ਉੱਤਰ ਪੱਛਮੀ ਸਾਊਦੀ ਅਰਬ ਦੇ ਤਾਬੂਕ ਖੇਤਰੀ ਹਵਾਈ ਅੱਡੇ ਤੇ ਸੁਰੱਖਿਅਤ ਉਤਾਰਿਆ ਗਿਆ। ਰਾਸ਼ਟਰਪਤੀ ਦ੍ਰੌਪਦੀ ਮੁਰਮੂ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਵਿਦੇਸ਼ ਮੰਤਰੀ ਡਾ. HJ ਨੇ ਪਾਇਲਟ ਸਮਿਥ ਮਛਾਰ ਦੀ ਸ਼ਲਾਘਾ ਕੀਤੀ ਹੈ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਸਭ ਤੋਂ ਵੱਡੇ ਖਤਰੇ ਦਾ ਸਾਹਮਣਾ ਕਰਨ ਤੇ ਗੰਭੀਰ ਜ਼ਖਮੀ ਹੋਣ ਦੇ ਬਾਵਜੂਦ ਕੈਪਟਨ ਸਮਿਥ ਨੇ ਦੂਜਿਆਂ ਦੀ ਜਾਨ ਦੀ ਰੱਖਿਆ ਲਈ ਅਟਲ ਹਿੰਮਤ ਤੇ ਦ੍ਰਿੜ ਸੰਕਲਪ ਦਾ ਪ੍ਰਦਰਸ਼ਨ ਕੀਤਾ। ਇੱਕ ਸੋਸ਼ਲ ਮੀਡੀਆ ਪੋਸਟ 'ਤੇ ਸ੍ਰੀ ਮੋਦੀ ਨੇ ਕਿਹਾ ਕਿ ਉਨ੍ਹਾਂ ਦੀ ਬਹਾਦਰੀ ਨੇ ਸੈਂਕੜੇ ਜਾਨਾਂ ਬਚਾਈਆਂ ਅਤੇ ਇੱਕ ਵੱਡੇ ਦੁਖਾਂਤ ਨੂੰ ਟਾਲਣ 'ਚ ਮਦਦ ਕੀਤੀ ਹੈ। ਉਨ੍ਹਾਂ ਕਿਹਾ ਕਿ ਕੈਪਟਨ ਸਮਿਥ ਇੱਕ ਜਾਂਬਾਜ਼ ਹੀਰੋ ਨੇ ਤੇ ਭਾਰਤ ਨੂੰ ਉਨ੍ਹਾਂ 'ਤੇ ਮਾਣ ਹੈ। ਪੰਜਾਬ ਦੇ ਰਾਜਪਾਲ ਤੇ ਕੇਂਦਰ ਸ਼ਾਸਤ ਪ੍ਰਦੇਸ਼ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਅੱਜ ਚੰਡੀਗੜ੍ਹ ਵਿਚ ਸਮਾਧਾਨ ਸ਼ਿਵਰ ਮੌਕੇ ਦੋ ਨਾਗਰਿਕ ਕੇਂਦਰਿਤ ਈ ਪਹਿਲਕਦਮੀਆਂ ਈ ਸੰਪਦਾ CHD ਮੋਬਾਈਲ ਐਪਲੀਕੇਸ਼ਨ ਅਤੇ ਫੇਸਲੈਸ ਸਰਵਿਸ ਡਿਲੀਵਰੀ ਸੁਵਿਧਾ ਦੀ ਰਸਮੀ ਤੌਰ ਤੇ ਸ਼ੁਰੂਆਤ ਕੀਤੀ। ਇਸ ਦਾ ਉਦੇਸ਼ ਚੰਡੀਗੜ੍ਹ ਦੇ ਨਾਗਰਿਕਾਂ ਤੱਕ ਈ ਸਟੇਟ ਆਫਿਸ ਦੀਆਂ ਜਾਇਦਾਦ ਸਬੰਧੀ ਸੇਵਾਵਾਂ ਆਸਾਨੀ ਨਾਲ ਪਹੁੰਚਾਉਣਾ ਏ। ਰਾਮ ਦਰਬਾਰ ਸਥਿਤ ਕਮਿਊਨਿਟੀ ਸੈਂਟਰ ਵਿਖੇ ਡਿਪਟੀ ਕਮਿਸ਼ਨਰ ਤੇ ਸਟੇਟ ਅਫਸਰ ਨਿਸ਼ਾਂਤ ਕੁਮਾਰ ਯਾਦਵ ਨੇ ਦੋਨੋਂ ਪਹਿਲਕਦਮੀਆਂ ਦੀਆਂ ਵਿਸ਼ੇਸ਼ਤਾਵਾਂ ਤੇ ਫਾਇਦਿਆਂ ਦੀ ਜਾਣਕਾਰੀ ਦਿੱਤੀ। ਉਨ੍ਹਾਂ ਦਸਿਆ ਕਿ ਸੰਪਦਾ CHD ਮੋਬਾਈਲ ਐਪਲੀਕੇਸ਼ਨ ਜ਼ਰੀਏ ਨਿਵਾਸੀ ਆਪਣੇ ਮੋਬਾਈਲ ਫੋਨ ਤੇ ਆਫਿਸ ਦੀਆਂ ਸੇਵਾਵਾਂ ਦਾ ਲਾਭ ਲੈ ਸਕਦੇ ਨੇ ਅਤੇ ਫੇਸਲੈਸ ਸਰਵਿਸ ਡਿਲੀਵਰੀ ਸੁਵਿਧਾ ਦੇ ਤਹਿਤ ਬਿਨੈਕਾਰ ਬਿਨਾਂ ਅਪੁਆਇੰਟਮੈਂਟ ਲਈ ਆਪਣੀਆਂ ਅਰਜ਼ੀਆਂ ਤੇ ਸਹਾਇਕ ਦਸਤਾਵੇਜ਼ ਆਨਲਾਈਨ ਜਮ੍ਹਾਂ ਕਰ ਸਕਦੇ ਨੇ। ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਲੋਹੀਆਂ ਤੋਂ ਜਕੋਪੁਰ ਨੂੰ ਜਾਣ ਵਾਲੀ ਸੜਕ ਦੀ ਮੁਰੰਮਤ ਦਾ ਕੱਲ੍ਹ ਕੰਮ ਸ਼ੁਰੂ ਕਰਵਾਇਆ। ਇਹ ਸੜਕ ਹੜ੍ਹਾਂ ਦੌਰਾਨ ਨੁਕਸਾਨੀ ਗਈ ਸੀ, ਜਿਸ ਕਾਰਨ ਲੋਕਾਂ ਨੂੰ ਇੱਥੋਂ ਲੰਘਣਾ ਮੁਸ਼ਕਿਲ ਹੋ ਰਿਹਾ ਸੀ। ਉਨ੍ਹਾਂ ਕਿਹਾ ਕਿ ਇਸ ਉਪਰਾਲੇ ਦਾ ਮਕਸਦ ਰਸਤੇ ਨੂੰ ਆਵਾਜਾਈ ਯੋਗ ਬਣਾਉਣਾ ਹੈ ਤਾਂ ਜੋ ਵਾਢੀ ਦੇ ਸੀਜ਼ਨ ਦੌਰਾਨ ਕਿਸਾਨਾਂ ਨੂੰ ਆਪਣੀ ਫਸਲ ਦੀ ਢੋਆ ਢੁਆਈ ਵਿੱਚ ਮੁਸ਼ਕਿਲ ਪੇਸ਼ ਨਾ ਆਵੇ। ਗੁਰਦਾਸਪੁਰ ਪੁਲਿਸ ਨੇ ਇੱਕ ਅੰਤਰਰਾਜੀ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਰੈਕੇਟ ਦਾ ਪਰਦਾਫਾਸ਼ ਕਰਦੇ ਹੋਏ 4 ਮੁਲਜ਼ਮਾਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਪਾਸੋਂ 8 ਮੈਗਜ਼ੀਨਾਂ ਸਮੇਤ 7 ਪਿਸਤੌਲ ਬਰਾਮਦ ਕੀਤੇ ਨੇ। ਮੁੱਢਲੀ ਜਾਂਚ ਤੋਂ ਪਤਾ ਚੱਲਿਆ ਕਿ ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਦੇ ਦੁਬਈ ਤੇ ਅਮਰੀਕਾ ਸਥਿਤ ਵਿਅਕਤੀਆਂ ਨਾਲ ਸੰਪਰਕ ਸਨ। ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।

0: ਭਾਰਤ ਨੇ ਬੀਤੀ ਰਾਤ ਗੁਹਾਟੀ ਚ ਖੇਡੇ ਗਏ ਤਿੰਨ ਮੈਚਾਂ ਦੀ ਲੜੀ ਦੇ ਦੂਜੇ ਇਕ ਰੋਜ਼ਾ ਮੈਚ ਵਿਚ ਵੈਸਟ ਇੰਡੀਜ਼ ਨੂੰ 8 ਵਿਕਟਾਂ ਨਾਲ ਹਰਾ ਦਿੱਤੈ। ਭਾਰਤ ਦੇ ਕਪਤਾਨ ਸ਼ੁਭਮਨ ਗਿੱਲ ਦੀਆਂ ਨਾਬਾਦ 223 ਦੌੜਾਂ ਤੇ ਰੋਹਿਤ ਸ਼ਰਮਾ ਦੇ ਸੈਂਕੜੇ ਦੀ ਬਦੌਲਤ 44ਵੇਂ ਓਵਰ ਚ ਟੀਚਾ ਪ੍ਰਾਪਤ ਕਰ ਲਿਆ ਗਿਆ ਤੇ ਇਸ ਦੇ ਨਾਲ ਹੀ ਪ੍ਰਦੇਸ਼ਕ ਖ਼ਬਰਾਂ ਖਤਮ ਹੋਈਆਂ। ਸਾਡਾ ਐਕਸ ਹੈਂਡਲ ਹੈ @RIRNI ਜਲੰਧਰ। ਰਾਸ਼ਟਰੀ ਖ਼ਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਦੁਪਹਿਰ 1:40 ਤੇ। ਨਮਸਕਾਰ।
1: ਲਾ ਲਿਆ ਹੁਣ ਤੂੰ ਵੀ ਲਾ ਲੈ।
2: ਨਹੀਂ ਯਾਰ ਮੈਂ ਨਹੀਂ ਲਾਉਣਾ।
1: ਇਹ ਤਾਂ ਫਿਰ ਯਾਰ ਮਾਰ ਵਾਲੀ ਗੱਲ ਹੋ ਗਈ।
2: ਨਸ਼ਾ ਕਰਨ ਲਈ ਮਜਬੂਰ ਕਰਨ ਵਾਲੇ ਦੋਸਤ ਦੋਸਤ ਨਹੀਂ ਦੁਸ਼ਮਣ ਹੁੰਦੇ ਆ। ਨਾਲੇ ਇਹ ਤੇਰੀ ਸੂਈਆਂ ਸਾਂਝੀ ਕਰਨ ਨਾਲ ਤੈਨੂੰ HIV ਦਾ ਵੀ ਖਤਰਾ ਹੋ ਸਕਦਾ ਹੈ।
3: ਅੱਜ ਹੀ ਸਰਕਾਰ ਦੀ ਯੁੱਧ ਨਸ਼ਾ ਵਿਰੁੱਧ ਮੁਹਿੰਮ ਦਾ ਹਿੱਸਾ ਬਣੋ ਤੇ ਦੋਸਤਾਂ ਦਾ ਵੀ ਨਸ਼ਾ ਛੁਡਵਾਓ। ਬਾਕੀ ਜੇਕਰ HIV ਹੋਣ ਦਾ ਸ਼ੱਕ ਹੈ ਤਾਂ ਸਰਕਾਰੀ ਹਸਪਤਾਲ ਵਿੱਚ HIV ਦਾ ਟੈਸਟ ਮੁਫਤ ਕਰਵਾਓ। ਵਧੇਰੇ ਜਾਣਕਾਰੀ ਲਈ ਡਾਇਲ ਕਰੋ ਟੋਲ ਫ੍ਰੀ ਹੈਲਪਲਾਈਨ ਨੰਬਰ 1097। ਪੰਜਾਬ ਸਟੇਟ ਏਡਸ ਕੰਟਰੋਲ ਸੁਸਾਇਟੀ ਵੱਲੋਂ ਜਨ ਹਿੱਤ ਵਿੱਚ ਜਾਰੀ।
4: एक जमाने से कहानी है सुना रही आकाशवाणी।

ਫੌਜੀ ਵੀਰੋ, ਮੇਰੇ ਵੱਲੋਂ ਯਾਨੀ ਦੀਪਾਲੀ ਵਧਵਾ ਵੱਲੋਂ ਜੈ ਹਿੰਦ। ਤੁਹਾਡੇ ਮਨੋਰੰਜਨ ਲਈ ਲੈ ਕੇ ਹਾਜ਼ਰ ਹਾਂ ਕੁਝ ਹਿੰਦੀ ਫਿਲਮੀ ਨਗਮੇ। ਪੇਸ਼ ਹੈ ਪ੍ਰੋਗਰਾਮ ਦਾ ਪਹਿਲਾ ਗੀਤ, ਜੈਹੋ ਫਿਲਮ ਦਾ। ਆਵਾਜ਼ਾਂ ਸ਼ਾਨ ਤੇ ਸ਼੍ਰੇਆ ਘੋਸ਼ਾਲ ਦੀਆਂ, ਗੀਤਕਾਰ ਨੇ ਸਮੀਰ ਅੰਜਾਨ।

ਫੌਜੀ ਵੀਰਾਂ ਨੇ ਪ੍ਰੋਗਰਾਮ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਪੇਸ਼ ਕੀਤਾ ਜਾ ਰਿਹਾ ਹੈ। ਫੌਜੀ ਵੀਰੋ, ਪ੍ਰੋਗਰਾਮ ਚ ਅਗਲਾ ਗੀਤ ਸੁਲਤਾਨ ਫਿਲਮ ਦਾ, ਆਵਾਜ਼ ਰਾਹਤ ਫਤਿਹ ਅਲੀ ਖਾਨ ਦੀ, ਗੀਤਕਾਰ ਨੇ ਇਰਸ਼ਾਦ ਕਾਮਿਲ ਤੇ ਸੰਗੀਤਕਾਰ ਵਿਸ਼ਾਲ ਸ਼ੇਖਰ।

0: ਜਾਪਾਨ ਦੇ ਖੇਡ ਮੈਦਾਨਾਂ ਵਿੱਚ ਹੁਣ ਗੂੰਜੇਗਾ ਏਸ਼ੀਆ ਦਾ ਦਮ। ਖੇਡਾਂ ਦੇ ਸਭ ਤੋਂ ਵੱਡੇ ਮਹਾਕੁੰਭ ਏਸ਼ੀਅਨ ਖੇਡਾਂ ਦਾ ਰੋਮਾਂਚ ਹੁਣ ਆਕਾਸ਼ਵਾਣੀ ਜਲੰਧਰ ਤੁਹਾਡੇ ਤੱਕ ਪਹੁੰਚਾਏਗਾ। ਕੌਣ ਰਚੇਗਾ ਇਤਿਹਾਸ, ਕੌਣ ਚੁੰਮੇਗਾ ਜਿੱਤ ਦਾ ਸਿਖਰ, ਭਾਰਤੀ ਖਿਡਾਰੀ ਕਿੰਨੇ ਮੈਡਲ ਕਰਨਗੇ ਆਪਣੇ ਨਾਮ, ਇਹ ਸਭ ਜਾਣਨ ਲਈ ਸੁਣੋ ਜਾਪਾਨ 'ਚ ਹੋ ਰਹੀਆਂ ਏਸ਼ੀਅਨ ਖੇਡਾਂ ਦੀ ਰੋਜ਼ਾਨਾ ਰੇਡੀਓ ਰਿਪੋਰਟ 19 ਸਤੰਬਰ ਤੋਂ 4 ਅਕਤੂਬਰ ਤੱਕ ਰਾਤ 10 ਵਜੇ ਤੋਂ 10:20 ਤੱਕ ਆਕਾਸ਼ਵਾਣੀ ਜਲੰਧਰ ਦੇ ਵੱਖ ਵੱਖ ਚੈਨਲਸ ਤੇ, FM ਰੇਨਬੋ ਪ੍ਰਾਇਮਰੀ ਚੈਨਲ, DRM ਤੇ DTH ਚੈਨਲਸ ਤੇ। ਇਹਦੇ ਨਾਲ ਨਾਲ ਅਪਡੇਟਸ ਜਾਣੋਗੇ FM ਰੇਨਬੋ ਚੈਨਲ ਤੇ 20 ਸਤੰਬਰ ਤੋਂ 3 ਅਕਤੂਬਰ ਤੱਕ। ਏਸ਼ੀਅਨ ਖੇਡਾਂ ਦੀ ਪਲ ਪਲ ਦੀ ਖਬਰ ਸਿਰਫ ਆਕਾਸ਼ਵਾਣੀ ਜਲੰਧਰ ਤੇ।
1: ਸਰੋਤਿਆਂ ਦੀ ਜਾਣਕਾਰੀ ਲਈ ਸੂਚਿਤ ਕੀਤਾ ਜਾਂਦਾ ਹੈ ਕਿ ਦਿੱਲੀ ਤੋਂ ਵਿਸ਼ੇਸ਼ ਪ੍ਰਸਾਰਣ ਹੋਣ ਕਾਰਨ 16 ਅਕਤੂਬਰ 2026 ਤੱਕ ਪੰਜਾਬੀ ਖਬਰਾਂ ਦੇ ਪ੍ਰਸਾਰਣ ਸਮੇਂ ਵਿੱਚ ਤਬਦੀਲੀ ਕੀਤੀ ਗਈ ਹੈ। ਇਸ ਅਨੁਸਾਰ 16 ਅਕਤੂਬਰ 2026 ਤੱਕ ਪੰਜਾਬੀ ਖਬਰਾਂ ਹੁਣ ਸ਼ਾਮ 7:30 ਵਜੇ ਦੀ ਬਜਾਏ ਰਾਤ 8:30 ਵਜੇ ਪ੍ਰਸਾਰਿਤ ਕੀਤੀਆਂ ਜਾਣਗੀਆਂ। ਸਾਰੇ ਸਰੋਤਿਆਂ ਨੂੰ ਬੇਨਤੀ ਹੈ ਕਿ ਕਿਰਪਾ ਕਰਕੇ ਨਵੇਂ ਪ੍ਰਸਾਰਣ ਸਮੇਂ ਦਾ ਧਿਆਨ ਰੱਖਣ।
2: ਜ਼ਰੂਰੀ ਸੂਚਨਾ, ਆਕਾਸ਼ਵਾਣੀ ਜਲੰਧਰ ਦੀ ਖੇਤਰੀ ਸਮਾਚਾਰ ਇਕਾਈ ਵਿੱਚ ਪੰਜਾਬ ਦੇ 10 ਜ਼ਿਲ੍ਹਿਆਂ ਜਲੰਧਰ, ਸ਼ਹੀਦ ਭਗਤ ਸਿੰਘ ਨਗਰ, ਮਲੇਰਕੋਟਲਾ, ਸੰਗਰੂਰ, ਬਰਨਾਲਾ, ਬਠਿੰਡਾ, ਮਾਨਸਾ, ਫਿਰੋਜ਼ਪੁਰ, ਮੋਗਾ ਅਤੇ ਫਰੀਦਕੋਟ ਲਈ ਕੰਟਰੈਕਟ ਆਧਾਰ ਤੇ ਪਾਰਟ ਟਾਈਮ ਕੋਰਸਪੋਂਡੈਂਟਸ ਦੇ ਅਹੁਦੇ ਲਈ ਯੋਗ ਉਮੀਦਵਾਰਾਂ ਤੋਂ ਅਰਜ਼ੀਆਂ ਦੀ ਮੰਗ ਕੀਤੀ ਜਾਂਦੀ ਹੈ। ਅਰਜ਼ੀ ਫਾਰਮ ਲੈਣ ਅਤੇ ਭੇਜਣ ਲਈ ਪਤਾ ਹੈਡ ਆਫ ਆਫਿਸ ਆਕਾਸ਼ਵਾਣੀ, ਨੇੜੇ BMC ਚੌਂਕ, ਜਲੰਧਰ ਏ। ਉਮੀਦਵਾਰ ਅਰਜ਼ੀ ਫਾਰਮ ਸਮੇਤ ਵਧੇਰੇ ਜਾਣਕਾਰੀ ਆਕਾਸ਼ਵਾਣੀ ਦੀ ਵੈਬਸਾਈਟ www

0: ਵਈ ਮਨੂ, ਤੂੰ ਅੱਜ ਕੱਲ ਸੋਸ਼ਲ ਮੀਡੀਆ ਤੇ ਬਹੁਤ ਸਟੋਰੀਆਂ, ਸਟੇਟਸ ਤੇ ਗਿਆਨ ਵੰਡਦਾ।
1: ਉਹ ਮੈਂ ਤਾਂ ਸਮਝਦਾਰੀ ਬਹੁਤ ਆ, ਬਸ ਕਦੇ ਮਾਨ ਜਾ ਨਹੀਂ ਕੀਤਾ।
0: ਅੱਛਾ, ਫਿਰ ਇੱਕ ਗੱਲ ਦਾ ਜਵਾਬ ਦੇ, HIV ਕਿਵੇਂ ਫੈਲਦਾ ਹੈ?
1: HIV
0: ਨਹੀਂ ਪਤਾ ਨਾ ਸਮਝਦਾਰ ਵੀਰੇ, ਤਾਂ ਸੁਣ, HIV ਕਿਵੇਂ ਸੰਕ੍ਰਮਿਤ ਸੂਈ ਸਰਿੰਜ ਸਾਂਝਾ ਕਰਨ ਨਾਲ, ਸੰਕ੍ਰਮਿਤ ਵਿਅਕਤੀ ਦੇ ਨਾਲ ਅਸੁਰੱਖਿਅਤ ਯੌਨ ਸੰਬੰਧ ਬਣਾਉਣ ਨਾਲ, ਸੰਕ੍ਰਮਿਤ ਖੂਨ ਜਾਂ ਖੂਨ ਦੇ ਉਤਪਾਦਾਂ ਦੀ ਵਰਤੋਂ ਨਾਲ ਸੰਕ੍ਰਮਿਤ ਗਰਭਵਤੀ ਮਾਂ ਤੋਂ ਉਸ ਦੇ ਹੋਣ ਵਾਲੇ ਬੱਚੇ ਨੂੰ HIV ਦੀ ਬਿਮਾਰੀ ਹੋ ਸਕਦੀ ਹੈ।
2: ਵਧੇਰੇ ਜਾਣਕਾਰੀ ਲਈ ਟੋਲ ਫ੍ਰੀ ਏਡਜ਼ ਹੈਲਪਲਾਈਨ ਨੰਬਰ 1097 ਤੇ ਕਾਲ ਕਰੋ। ਪੰਜਾਬ ਸਟੇਟ ਏਡਜ਼ ਕੰਟਰੋਲ ਸੁਸਾਇਟੀ ਦੁਆਰਾ ਜਨਹਿਤ ਵਿੱਚ ਜਾਰੀ।
3: ਸਾਈਬਰ ਫਰਾਡ ਜਾਂ ਧੋਖਾਧੜੀ ਦੀ ਜਾਣਕਾਰੀ ਲਈ 1930 ਹੈਲਪਲਾਈਨ ਨੰਬਰ ਡਾਇਲ ਕਰੋ ਜਾਂ www.cybercrime.gov.in ਤੇ ਸ਼ਿਕਾਇਤ ਦਰਜ ਕਰਵਾਓ।
2: ਸਰੋਤਿਆਂ ਦੀ ਜਾਣਕਾਰੀ ਲਈ ਸੂਚਿਤ ਕੀਤਾ ਜਾਂਦਾ ਹੈ ਕਿ ਦਿੱਲੀ ਤੋਂ ਵਿਸ਼ੇਸ਼ ਪ੍ਰਸਾਰਣ ਹੋਣ ਕਾਰਨ 16 ਅਕਤੂਬਰ 2026 ਤੱਕ ਪੰਜਾਬੀ ਖਬਰਾਂ ਦੇ ਪ੍ਰਸਾਰਣ ਸਮੇਂ ਵਿੱਚ ਤਬਦੀਲੀ ਕੀਤੀ ਗਈ ਹੈ। ਇਸ ਅਨੁਸਾਰ 16 ਅਕਤੂਬਰ 2026 ਤੱਕ ਪੰਜਾਬੀ ਖਬਰਾਂ ਹੁਣ ਸ਼ਾਮ 7:30 ਵਜੇ ਦੀ ਬਜਾਏ ਰਾਤ 8:30 ਵਜੇ ਪ੍ਰਸਾਰਿਤ ਕੀਤੀਆਂ ਜਾਣਗੀਆਂ। ਸਾਰੇ ਸਰੋਤਿਆਂ ਨੂੰ ਬੇਨਤੀ ਹੈ ਕਿ ਕਿਰਪਾ ਕਰਕੇ ਨਵੇਂ ਪ੍ਰਸਾਰਣ ਸਮੇਂ ਦਾ ਧਿਆਨ ਰੱਖਣ।
4: ਕੀ ਕਿਹਾ, ਤੁਹਾਡੀ ਲੋਟਰੀ ਨਿਕਲੀ ਹੈ? ਟਿਕਟ ਖਰੀਦੀ ਸੀ? ਨਹੀਂ, ਅੱਛਾ, ਤੁਹਾਨੂੰ ਫੋਨ ਆਇਆ ਕਿ ਤੁਹਾਡਾ ਨੰਬਰ ਸ਼ਾਰਟ ਲਿਸਟ ਕੀਤਾ ਗਿਆ ਤੇ ਹੁਣ ਆਧਾਰ ਨੰਬਰ, ਪੈਨ ਨੰਬਰ ਤੇ ਅਕਾਊਂਟ ਨੰਬਰ ਦੇ ਕੇ ਪੈਸੇ ਤੁਹਾਡੇ ਖਾਤੇ ਵਿੱਚ ਪੈ ਜਾਣੇ ਨੇ। ਰੁਕੋ, ਅਜਿਹਾ ਨਾ ਕਰਨਾ, ਇਹ ਧੋਖਾ ਹੋ ਸਕਦਾ ਤੁਹਾਡੀ ਨਿੱਜੀ ਜਾਣਕਾਰੀ ਚੁਰਾਉਣ ਦਾ। ਚੌਕਸ ਰਹੋ, ਜਾਗਰੂਕ ਬਣੋ, ਕਦੇ ਵੀ ਬਿਨਾਂ ਸੋਚੇ ਸਮਝੇ ਆਪਣੀ ਨਿੱਜੀ ਜਾਣਕਾਰੀ ਕਿਸੇ ਨਾਲ ਸਾਂਝੀ ਨਾ ਕਰੋ।
5: ਮੈਂ ਤਾਂ ਟੀਕਾ ਲਾ ਲਿਆ, ਹੁਣ ਤੂੰ ਵੀ ਲਾ ਲੈ।
6: ਨਹੀਂ ਯਾਰ, ਮੈਂ ਨਹੀਂ ਲਾਉਣਾ।
5: ਇਹ ਤਾਂ ਫਿਰ ਯਾਰ ਮਾਰ ਵਾਲੀ ਗੱਲ ਹੋ ਗਈ।
6: ਨਸ਼ਾ ਕਰਨ ਲਈ ਮਜਬੂਰ ਕਰਨ ਵਾਲੇ ਦੋਸਤ ਦੋਸਤ ਨਹੀਂ, ਦੁਸ਼ਮਣ ਹੁੰਦੇ ਆ। ਨਾਲੇ ਇਹ ਤੇਰੀ ਸੂਈਆਂ ਸਾਂਝੀ ਕਰਨ ਨਾਲ ਤੈਨੂੰ HIV ਦਾ ਵੀ ਖਤਰਾ ਹੋ ਸਕਦਾ ਹੈ।
7: ਅੱਜ ਹੀ ਸਰਕਾਰ ਦੀ ਯੁੱਧ ਨਸ਼ਾ ਵਿਰੁੱਧ ਮੁਹਿੰਮ ਦਾ ਹਿੱਸਾ ਬਣੋ ਤੇ ਦੋਸਤਾਂ ਦਾ ਵੀ ਨਸ਼ਾ ਛੁਡਵਾਓ। ਬਾਕੀ ਜੇਕਰ HIV ਹੋਣ ਦਾ ਸ਼ੱਕ ਹੈ ਤਾਂ ਸਰਕਾਰੀ ਹਸਪਤਾਲ ਵਿੱਚ HIV ਦਾ ਟੈਸਟ ਮੁਫਤ ਕਰਵਾਓ। ਵਧੇਰੇ ਜਾਣਕਾਰੀ ਲਈ ਡਾਇਲ ਕਰੋ ਟੋਲ ਫ੍ਰੀ ਹੈਲਪਲਾਈਨ ਨੰਬਰ 1097। ਪੰਜਾਬ ਸਟੇਟ ਏਡਜ਼ ਕੰਟਰੋਲ ਸੁਸਾਇਟੀ ਵੱਲੋਂ ਜਨਹਿਤ

0: ਜਾਰੀ
1: ਫੌਜੀ ਵੀਰਾਂ ਲਈ ਪ੍ਰੋਗਰਾਮ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਪੇਸ਼ ਕੀਤਾ ਜਾ ਰਿਹਾ ਹੈ। ਪ੍ਰੋਗਰਾਮ ਇਸੇ ਤਰ੍ਹਾਂ ਜਾਰੀ ਰਹੇਗਾ। 2 ਵਜੇ ਤੁਹਾਡੀ ਸੇਵਾ ਚ ਕੁਝ ਹੋਰ ਗੀਤਾਂ ਨਾਲ ਹਾਜ਼ਰ ਹੋਵਾਂਗੇ। 1:40 ਹੋਣ ਜਾ ਰਹੇ ਨੇ। ਪਹਿਲਾਂ ਸੁਣੋਗੇ ਪੰਜਾਬੀ ਖ਼ਬਰਾਂ ਤੇ 1:50 ਤੇ ਉਰਦੂ ਚ ਖ਼ਬਰਾਂ ਸੁਣੋਗੇ।
2: ਨਮਸਕਾਰ, ਇਹ ਆਕਾਸ਼ਵਾਣੀ ਹੈ। ਖਬਰਾਂ ਦੇ ਨਾਲ ਮੈਂ ਸਰਬਜੀਤ ਕੌਰ। ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ UPSC ਦੇ ਸ਼ਤਾਬਦੀ ਸਮਾਰੋਹ ਨੂੰ ਸੰਬੋਧਨ ਕੀਤਾ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਸਰਕਾਰ ਹਥਿਆਰਬੰਦ ਫੌਜਾਂ ਵਿਚ ਤਾਲਮੇਲ ਅਤੇ ਏਕੀਕਰਨ ਤੇ ਬੇਹੱਦ ਜ਼ੋਰ ਦੇ ਰਹੀ ਏ। ਸਰਕਾਰ ਨੇ ਖੰਡ ਡੀਲਰਾਂ ਲਈ ਭੰਡਾਰ ਰੱਖਣ ਦੀ ਮਿਆਦ ਘਟਾ ਕੇ 15 ਦਿਨ ਕੀਤੀ ਤੇ ਭੰਡਾਰ ਰੱਖਣ ਦੀ ਸੀਮਾ 1,000 ਕੁਇੰਟਲ ਤੈਅ ਕੀਤੀ ਏ। ਕੇਂਦਰੀ ਵਪਾਰ ਤੇ ਸਨਅਤ ਮੰਤਰੀ ਪਿਊਸ਼ ਗੋਇਲ ਨੇ ਭਾਰਤ EU ਆਜ਼ਾਦ ਵਪਾਰ ਸਮਝੌਤੇ ਤੇ ਦਸਤਖਤ ਕਰਨ ਅਤੇ ਲਾਗੂ ਕਰਨ ਵੱਲ ਹੋਈ ਪ੍ਰਗਤੀ ਦੀ ਸਮੀਖਿਆ ਕੀਤੀ। ਏਸ਼ੀਆਈ ਖੇਡਾਂ ਵਿਚ ਭਾਰਤੀ ਕੰਪਾਊਂਡ ਤੀਰਅੰਦਾਜ਼ ਗਣੇਸ਼ ਮਣੀਰਤਨਮ ਤਿਰੁਮੁਰੂ ਨੇ ਮਰਦਾਂ ਦਾ ਵਿਅਕਤੀਗਤ ਕਾਂਸੀ ਦਾ ਤਮਗਾ ਜਿੱਤਿਆ ਤੇ ਮਰਦਾਂ ਦੇ ਕ੍ਰਿਕਟ ਵਿਚ ਭਾਰਤ ਨੇ ਸ੍ਰੀਲੰਕਾ ਨੂੰ 124 ਰਨਾਂ ਨਾਲ ਹਰਾ ਕੇ ਪਾਕਿਸਤਾਨ ਖਿਲਾਫ਼ ਫਾਈਨਲ ਵਿਚ ਥਾਂ ਬਣਾ ਲਈ ਏ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ UPSC ਦੇ 100 ਸਾਲਾਂ ਦੇ ਸਫ਼ਰ ਵਿਚ ਪੀੜੀਆਂ, ਸਰਕਾਰਾਂ, ਤਕਨਾਲੋਜੀ ਅਤੇ ਸਿਲੇਬਸ ਬਦਲੇ ਨੇ, ਪਰ ਇਸ ਸੰਸਥਾ ਵਿਚ ਵਿਸ਼ਵਾਸ ਪਹਿਲਾਂ ਵਾਂਗ ਹੀ ਅਟੁੱਟ ਬਣਿਆ ਹੋਇਐ। ਅੱਜ ਨਵੀਂ ਦਿੱਲੀ ਦੇ ਭਾਰਤ ਮੰਡਪਮ ਵਿਖੇ ਸੰਘ ਲੋਕ ਸੇਵਾ ਕਮਿਸ਼ਨ UPSC ਦੇ ਸ਼ਤਾਬਦੀ ਸਮਾਰੋਹ ਨੂੰ ਸੰਬੋਧਨ ਕਰਦਿਆਂ ਸ੍ਰੀ ਮੋਦੀ ਨੇ ਨੌਜਵਾਨਾਂ ਨੂੰ ਜਨਤਕ ਸੇਵਾ ਵਿਚ ਲਿਆਉਣ ਦੀ ਜ਼ਰੂਰਤ ਤੇ ਜ਼ੋਰ ਦਿੱਤਾ, ਜੋ ਸਰਕਾਰੀ ਅਹੁਦਿਆਂ ਤੋਂ ਨਹੀਂ ਸਗੋਂ ਜਨਤਕ ਸੇਵਾ ਤੋਂ ਪ੍ਰੇਰਿਤ ਹੋਣ।
3: हमें ऐसे युवाओं को पब्लिक सर्विस में लाना होगा जो पब्लिक ऑफिस से नहीं पब्लिक सर्विस से आकर्षित हो। इसलिए जरूरी है कि रिक्रूटमेंट की परीक्षा सिर्फ यह न परखे कैंडिडेट कितना जानता है, बल्कि वो यह भी देखे कि वह युवा सिविल सर्विसेज में आना क्यों चाहता है।
2: ਉਨ੍ਹਾਂ ਕਿਹਾ ਕਿ ਅੱਜ 21ਵੀਂ ਸਦੀ ਦਾ ਭਾਰਤ ਇਕ ਨਵੇਂ ਕਾਰਜ ਸਭਿਆਚਾਰ ਨਾਲ ਅੱਗੇ ਵੱਧ ਰਿਹਾ, ਜਿਸ ਦਾ ਮੁੱਖ ਸਿਧਾਂਤ ਲੋਕਾਂ ਪੱਖੀ ਸੁਖਾਵਾਂ ਹੋਣਾ, ਕਾਰਜਸ਼ੀਲ ਅਤੇ ਸੁਸ਼ਾਸਨ ਏ।
3: ਹਮੇ ਪ੍ਰੋ ਪੀਪਲ ਪ੍ਰੋ ਐਕਟਿਵ ਗੁਡ ਗਵਰਨੈਂਸ ਕੇ ਪੈਰਾਮੀਟਰਸ ਕੇ ਆਧਾਰ ਪਰ ਦੇਸ਼ ਕੋ ਵੋ ਪ੍ਰੋਫੈਸ਼ਨਲਸ ਦੇਣੇ ਹੈ ਜਿਨਮੇ ਗਰੀਬ ਕੀ ਤਕਲੀਫ ਸਮਝਨੇ ਕੀ ਸੰਵੇਦਨਾ ਹੋ, ਜੋ ਯੁਵਾ ਜੋਸ਼ ਕੇ ਸਾਥ ਖੁਦ ਆਗੇ ਬੜ ਕਰ ਕਾਮ ਕਰੇ, जो इनोवेटिव तरीके से कठिन समस्याओं का रास्ता निकाले, जो कानून का पालन कराएं, लेकिन ये भी परख सके कि उस कानून से लोगों का जीवन आसान हो रहा है या फिर वो रुकावट बन रहा है।
2: प्रधानमंत्री ने कहा कि उन्हों सरकार का मंत्र नागरिक ते वो पावे अति नागरिकों की सेवा करना सब तो अहम है। उन्होंने कहा कि UPSC ते राज लोक सेवा कमिशन वर्गे अदारे देश नू विकसित भारत लई लोड़ींदे प्रशासन नू वड्डे पद्धर ते समर्थ बनाउणगे। श्री मोदी ने कहा कि अज भर्ती किए जा रहे नौजवान विकसित भारत बनाउण विच महत्वपूर्ण भूमिका निभाउणगे। अमला लोक शिकायतां ते पेंशन बारे राज मंत्री डॉ जितेंद्र सिंह ने कहा कि UPSC ने पिछले 12 सालों विच कई मील पत्थर हासिल किए ने अते नवे पहलू जोड़े ने। ਉਨ੍ਹਾਂ ਕਿਹਾ ਕਿ UPSC ਰਾਹੀਂ ਸਰਕਾਰੀ ਨਿਯੁਕਤੀਆਂ ਦੀ ਗਿਣਤੀ ਵਿਚ ਵਾਧਾ ਹੋਇਐ ਅਤੇ ਭਰਤੀ ਪ੍ਰਕਿਰਿਆ ਵਧੇਰੇ ਪਾਰਦਰਸ਼ੀ ਹੋ ਗਈ ਏ, ਜਿਸ ਨਾਲ ਜਨਤਾ ਦਾ ਭਰੋਸਾ ਵਧਿਆ। ਇਹ ਸਮਾਗਮ ਪਿਛਲੇ ਸਾਲ 1 ਅਕਤੂਬਰ ਨੂੰ 1926 ਵਿਚ UPSC ਦੀ ਸਥਾਪਨਾ ਦੀ 100ਵੀਂ ਵਰ੍ਹੇਗੰਢ ਦੀ ਯਾਦ ਵਿਚ ਸ਼ੁਰੂ ਹੋਏ 1 ਸਾਲ ਭਰ ਦੇ ਜਸ਼ਨਾਂ ਦੇ ਅੰਤ ਨੂੰ ਦਰਸਾਉਂਦਾ ਏ। ਇਸ ਮੌਕੇ ਨੂੰ ਮਨਾਉਣ ਲਈ ਪ੍ਰਧਾਨ ਮੰਤਰੀ ਮੋਦੀ ਨੇ UPSC ਦਾ ਸ਼ਤਾਬਦੀ ਯਾਦਗਾਰੀ ਸਿੱਕਾ, ਇਕ ਯਾਦਗਾਰੀ ਡਾਕ ਟਿਕਟ ਅਤੇ 100 ਲੈਂਡਮਾਰਕ ਜਜਮੈਂਟਸ ਸ਼ੇਪਿੰਗ ਦਾ ਪਾਲਿਸੀਜ਼ ਆਫ UPSC ਐਂਡ ਪਬਲਿਕ ਸਰਵਿਸ ਕਮਿਸ਼ਨ ਇਨ ਇੰਡੀਆ ਸਿਰਲੇਖ ਵਾਲੀ ਇਕ ਕਿਤਾਬ ਵੀ ਜਾਰੀ ਕੀਤੀ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਸਰਕਾਰ ਹਥਿਆਰਬੰਦ ਫੌਜਾਂ ਵਿਚ ਤਾਲਮੇਲ ਅਤੇ ਏਕੀਕਰਨ ਤੇ ਬੇਹੱਦ ਜ਼ੋਰ ਦੇ ਰਹੀ ਏ। ਅੱਜ ਨਵੀਂ ਦਿੱਲੀ ਵਿਚ ਰੱਖਿਆ ਲੇਖਾ ਦਿਵਸ ਤੇ ਬੋਲਦਿਆਂ ਸ੍ਰੀ ਸਿੰਘ ਨੇ ਕਿਹਾ ਕਿ ਮਾਲੀ ਪ੍ਰਣਾਲੀਆਂ ਨੂੰ ਏਕੀਕ੍ਰਿਤ ਕਰਨ ਨਾਲ ਸਮੁੱਚੇ ਰੱਖਿਆ ਪ੍ਰਬੰਧ ਵਿਚ ਸੁਧਾਰ ਹੋਏਗਾ ਅਤੇ ਇਸ ਨੂੰ ਹੋਰ ਵੀ ਕੁਸ਼ਲ ਬਣਾਇਆ ਜਾਏਗਾ। ਉਨ੍ਹਾਂ ਕਿਹਾ ਕਿ ਰੱਖਿਆ ਲੇਖਾ ਵਿਭਾਗ ਪੂਰੇ ਰੱਖਿਆ ਮੰਤਰਾਲੇ ਨੂੰ ਜੋੜਨ ਵਾਲੀ ਇਕ ਮਹੱਤਵਪੂਰਨ ਕੜੀ ਏ ਅਤੇ ਰੱਖਿਆ ਸਿਲਸਿਲੇ ਦੀ ਰੀੜ ਏ।
4: मैं समझता हूं कि अगर यह सिस्टम सही तरीके से इम्प्लीमेंट हो जाए तो यह न सिर्फ हमारी वेटरन्स और उनके परिवारों के लिए बहुत बड़ी राहत लेकर आएगा, बल्कि पूरे डिपार्टमेंट की एफिशिएंसी को भी एक नए लेवल पर यह पहुंचा देगा। और यह समय की मांग है और मुझे पूरा विश्वास है कि आप इस चुनौती को भी

ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਫੌਜੀ ਵੀਰਾਂ ਲਈ। ਫੌਜੀ ਵੀਰੋ, ਪ੍ਰੋਗਰਾਮ ਚ ਅਗਲਾ ਗੀਤ ਬਜਰੰਗੀ ਭਾਈਜਾਨ ਫਿਲਮ ਚੋਂ ਲਿਆ, ਆਵਾਜ਼ ਕੇਕੇ ਦੀ, ਗੀਤਕਾਰ ਨੇ ਕੌਸਰ ਮੁਨੀਰ ਔਰ ਸੰਗੀਤਕਾਰ ਨੇ ਪ੍ਰੀਤਮ।

ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਦੁਪਹਿਰ ਦੇ 2:15 ਹੋਣ ਜਾ ਰਹੇ ਨੇ। ਕੁਝ ਹੀ ਪਲਾਂ ਚ ਤੁਸੀਂ ਸੁਣੋਗੇ ਦੁਪਹਿਰ ਸਮਾਚਾਰ ਸਾਡੇ ਦਿੱਲੀ ਕੇਂਦਰ ਤੋਂ।

ਹੁਣ ਤੁਸੀਂ ਨਿਰਮਲ ਸਿੰਘ ਧਾਰੀਵਾਲ ਦੀ ਆਵਾਜ਼ ਚ ਹੀਰ ਸੁਣ ਰਹੇ ਸੀ। ਹੁਣ ਸੁਣੋ ਇਹਨਾਂ ਦੀ ਹੀ ਆਵਾਜ਼ ਚ ਪੂਰਨ ਭਗਤ।

0: ਸਾਈਬਰ ਫਰਾਡ ਜਾਂ ਧੋਖਾਧੜੀ ਦੀ ਜਾਣਕਾਰੀ ਲਈ 1930 ਹੈਲਪਲਾਈਨ ਨੰਬਰ ਡਾਇਲ ਕਰੋ ਜਾਂ www.cybercrime.gov.in ਤੇ ਸ਼ਿਕਾਇਤ ਦਰਜ ਕਰਵਾਓ।
1: ਜ਼ਰੂਰੀ ਸੂਚਨਾ, ਆਕਾਸ਼ਵਾਣੀ ਜਲੰਧਰ ਦੀ ਖੇਤਰੀ ਸਮਾਚਾਰ ਇਕਾਈ ਵਿੱਚ ਪੰਜਾਬ ਦੇ 10 ਜ਼ਿਲ੍ਹਿਆਂ ਜਲੰਧਰ, ਸ਼ਹੀਦ ਭਗਤ ਸਿੰਘ ਨਗਰ, ਮਲੇਰਕੋਟਲਾ, ਸੰਗਰੂਰ, ਬਰਨਾਲਾ, ਬਠਿੰਡਾ, ਮਾਨਸਾ, ਫਿਰੋਜ਼ਪੁਰ, ਮੋਗਾ ਅਤੇ ਫਰੀਦਕੋਟ ਲਈ ਕੰਟਰੈਕਟ ਆਧਾਰ ਤੇ ਪਾਰਟ ਟਾਈਮ ਕੋਰਸਪੋਂਡੈਂਟਸ ਦੇ

0: ਦੇ ਲਈ ਯੋਗ ਉਮੀਦਵਾਰਾਂ ਤੋਂ ਅਰਜ਼ੀਆਂ ਦੀ ਮੰਗ ਕੀਤੀ ਜਾਂਦੀ ਹੈ। ਅਰਜ਼ੀ ਫਾਰਮ ਲੈਣ ਅਤੇ ਭੇਜਣ ਲਈ ਪਤਾ ਹੈਡ ਆਫ ਆਫਿਸ ਆਕਾਸ਼ਵਾਣੀ ਨੇੜੇ BMC ਚੌਂਕ ਜਲੰਧਰ ਏ। ਉਮੀਦਵਾਰ ਅਰਜ਼ੀ ਫਾਰਮ ਸਮੇਤ ਵਧੇਰੇ ਜਾਣਕਾਰੀ ਆਕਾਸ਼ਵਾਣੀ ਦੀ ਵੈਬਸਾਈਟ www.newsonair.nic.in ਤੇ ਜਾ ਕੇ ਵੈਕੈਂਸੀ ਕਾਲਮ ਤੋਂ ਵੀ ਡਾਊਨਲੋਡ ਕਰ ਸਕਦੇ ਨੇ। ਅਰਜ਼ੀਆਂ ਭੇਜਣ ਦੀ ਆਖਰੀ ਤਰੀਕ 7 ਅਕਤੂਬਰ 2026 ਹੈ। ਧਿਆਨ ਰਹੇ, ਇਹ ਕੋਈ ਨਿਯਮਿਤ ਰੋਜ਼ਗਾਰ ਨਹੀਂ ਹੈ।
1: ਰੰਗਲੀ ਧਰਤੀ ਪ੍ਰੋਗਰਾਮ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਪੇਸ਼ ਕੀਤਾ ਜਾ ਰਿਹਾ ਹੈ। ਲਓ ਹੁਣ ਸੁਣੋ ਨਿਰਮਲ ਸਿੰਘ ਧਾਰੀਵਾਲ ਦੀ ਆਵਾਜ਼ ਚ ਗਾਇਆ ਜੋਗੀ ਖੜਾ ਦੁਆਰੇ ਤੇਰੇ।

0: ਰੰਗਲੀ ਧਰਤੀ ਪ੍ਰੋਗਰਾਮ ਚ ਹੁਣੇ ਤੁਸੀਂ ਨਿਰਮਲ ਸਿੰਘ ਧਾਰੀਵਾਲ ਦੀ ਆਵਾਜ਼ ਚ ਗਾਏ ਲੋਕ ਗੀਤ ਸੁਣ ਰਹੇ ਸੀ। ਹੁਣ ਅੱਜ ਦਾ ਇਹ ਪ੍ਰੋਗਰਾਮ ਖਤਮ ਹੁੰਦਾ ਹੈ। ਮੇਰੀ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ ਤੇ ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ। ਦਿਨ ਦੇ 3 ਵੱਜ ਰਹੇ ਨੇ। ਇਸ ਮੀਟਰ ਤੇ ਸਾਡੀ ਅੱਜ ਦੀ ਇਸ ਸਭਾ ਦੇ ਪ੍ਰੋਗਰਾਮ ਹੁਣ ਖਤਮ ਹੁੰਦੇ ਨੇ, ਪਰ DTH ਦੀ ਆਕਾਸ਼ਵਾਣੀ ਪੰਜਾਬ ਸੇਵਾ ਤੇ 3 ਵਜੇ
1: इस गीत के साथ ही आज का सदाबहार नगमे कार्यक्रम अब समाप्त होता है।

ਡੀਟੀਐਚ ਦੀ ਏਆਈਆਰ ਪੰਜਾਬ ਸੇਵਾ ਦਾ ਜਲੰਧਰ ਕੇਂਦਰ ਹੈ। ਦਿਨ ਦੇ 3 ਵਜ ਰਹੇ ਨੇ, ਲੋ ਸੁਣਦੇ ਆ ਹੁਣ ਤੱਕ ਦੇ ਮੁੱਖ ਸਮਾਚਾਰ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਦੇਸ਼ ਸੁਧਾਰ ਐਕਸਪ੍ਰੈਸ ਤੇ ਤੇਜ਼ੀ ਨਾਲ ਅੱਗੇ ਵੱਧ ਰਿਹਾ ਹੈ ਅਤੇ ਪ੍ਰੀਖਿਆ ਕਰਵਾਉਣ ਵਾਲੀਆਂ ਸੰਸਥਾਵਾਂ ਨੂੰ ਵੀ ਉਹਨਾਂ ਦੇ ਸੁਧਾਰਾਂ ਤੇ ਕੰਮ ਕਰਨਾ ਚਾਹੀਦਾ ਹੈ ਜੋ ਦੇਸ਼ ਦੀ ਜ਼ਰੂਰਤ ਨੇ। ਰੱਖਿਆ ਮੰਤਰੀ ਰਾਜਨਾਥ ਸਿੰਘ

ਨੇ ਕਿਹਾ ਹੈ ਕਿ ਸਰਕਾਰ ਹਥਿਆਰਬੰਦ ਫੌਜਾਂ ਵਿੱਚ ਤਾਲਮੇਲ ਅਤੇ ਏਕੀਕਰਨ ਤੇ ਬੇਹੱਦ ਜ਼ੋਰ ਦੇ ਰਿਹਾ ਹੈ। ਸਰਕਾਰ ਨੇ ਖੰਡ ਡੀਲਰਾਂ ਲਈ ਭੰਡਾਰ ਰੱਖਣ ਦੀ ਮਿਆਦ ਘਟਾ ਕੇ 15 ਦਿਨ ਕੀਤੀ ਤੇ ਭੰਡਾਰ ਰੱਖਣ ਦੀ ਸੀਮਾ 1000 ਕੁਇੰਟਲ ਤੈਅ ਕੀਤੀ ਗਈ ਹੈ। ਸਰਵੋੱਚ ਅਦਾਲਤ ਨੇ ਦੀਵਾਲੀ ਤੋਂ ਪਹਿਲਾਂ ਪਟਾਕਿਆਂ ਤੇ ਪੂਰੀ ਤਰ੍ਹਾਂ ਪਾਬੰਦੀ ਲਾਉਣ ਤੋਂ ਇਨਕਾਰ ਕਰਦਿਆਂ ਇੱਕ ਸੰਤੁਲਿਤ ਪਹੁੰਚ ਦਾ ਸੁਝਾਅ ਦਿੱਤਾ ਹੈ। ਪੰਜਾਬ ਦੀਆਂ ਮੰਡੀਆਂ ਵਿੱਚ ਝੋਨੇ ਦੀ ਖਰੀਦ ਅੱਜ ਤੋਂ ਸ਼ੁਰੂ ਹੋ ਗਈ ਹੈ। ਪੰਜਾਬ ਦੇ ਰਾਜਪਾਲ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਅੱਜ ਚੰਡੀਗੜ੍ਹ 'ਚ ਸਮਾਧਾਨ ਸ਼ਿਵਰ ਮੌਕੇ ਤੇ ਨਾਗਰਿਕਾਂ, ਕੇਂਦਰੀ ਈ ਪਹਿਲਕਦਮੀਆਂ, ਈ ਸੰਪਦਾ, CHD ਮੋਬਾਈਲ ਐਪਲੀਕੇਸ਼ਨ ਅਤੇ ਫੇਸਲੈਸ ਸਰਵਿਸ ਡਿਲੀਵਰੀ ਸੁਵਿਧਾ ਦੀ ਸ਼ੁਰੂਆਤ ਕੀਤੀ ਹੈ। ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸਿੱਚੇਵਾਲ ਨੇ ਲੋਹੀਆਂ ਤੋਂ ਜੋਖੋਪੁਰ ਤੋਂ ਨੂੰ ਜਾਣ ਵਾਲੀ ਸੜਕ ਦੀ ਮੁਰੰਮਤ ਦਾ ਕੰਮ ਸ਼ੁਰੂ ਕਰਵਾਇਆ। ਕੇਂਦਰੀ ਵਪਾਰ ਨੇ ਸਨਅਤ ਮੰਤਰੀ ਪਿਊਸ਼ ਗੋਇਲ ਨੇ ਭਾਰਤ EU ਆਜ਼ਾਦ ਵਪਾਰ ਸਮਝੌਤੇ ਤੇ ਦਸਤਖਤ ਕਰਨ ਅਤੇ ਲਾਗੂ ਕਰਨ ਵੱਲ ਹੋਈ ਪ੍ਰਗਤੀ ਦੀ ਸਮੀਖਿਆ ਕੀਤੀ। ਗੁਰਦਾਸਪੁਰ ਪੁਲਿਸ ਨੇ ਇੱਕ ਅੰਤਰਰਾਜੀ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਰੈਕਟ ਦਾ ਪਰਦਾਫਾਸ਼ ਕਰਦਿਆਂ 4 ਮੁਲਾਜ਼ਮਾਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਪਾਸੋਂ 8 ਮੈਗਜ਼ੀਨਾਂ ਸਮੇਤ 7 ਪਿਸਤੌਲ ਬਰਾਮਦ ਕੀਤੇ ਨੇ। ਏਸ਼ਿਆਈ ਖੇਡਾਂ ਵਿੱਚ ਭਾਰਤੀ ਕੰਬਾਊਂਡ ਤੀਰ ਅੰਦਾਜ਼ ਗਣੇਸ਼ਮਣੀ ਰਤਨਮ ਤਿਰੁਮੁਰ ਨੇ ਮਰਦਾਂ ਦੀ ਵਿਅਕਤੀਗਤ ਕਾਂਸੀ ਦਾ ਤਗਮਾ ਜਿੱਤਿਆ ਹੈ। ਏਸ਼ਿਆਈ ਖੇਡਾਂ ਵਿੱਚ ਮਰਦਾਂ ਦੀ ਕ੍ਰਿਕਟ ਵਿੱਚ ਭਾਰਤ ਨੇ ਸ੍ਰੀਲੰਕਾ ਨੂੰ 124 ਦੌੜਾਂ ਨਾਲ ਹਰਾ ਕੇ ਪਾਕਿਸਤਾਨ ਖਿਲਾਫ਼ ਫਾਈਨਲ ਵਿੱਚ ਥਾਂ ਬਣਾ ਲਿਆ ਹੈ। ਇਹ ਸਨ ਹੁਣ ਤੱਕ ਦੇ ਮੁੱਖ ਸਮਾਚਾਰ। ਸਮਾਂ ਹੋ ਰਿਹਾ ਤੁਹਾਡੇ ਪਸੰਦੀਦਾ ਪ੍ਰੋਗਰਾਮ ਚਿੱਠੀਆਂ ਮਿੱਠੀਆਂ ਦਾ। ਤੁਹਾਡਾ ਦਿਲੋਂ ਸਵਾਗਤ ਹੈ ਅਜਿਹੇ ਪ੍ਰੋਗਰਾਮ 'ਚ ਜਿੱਥੇ ਹਰ ਚਿੱਠੀ ਆਪਣੇ ਨਾਲ ਇੱਕ ਅਹਿਸਾਸ ਲੈ ਕੇ ਆਉਂਦੀ ਹੈ, ਹਰ ਲਫ਼ਜ਼ ਵਿੱਚ ਕਿਸੇ ਦੀ ਯਾਦ ਵਸਦੀ ਹੈ ਅਤੇ ਹਰ ਸੁਨੇਹੇ ਵਿੱਚ ਪਿਆਰ ਦੀ ਮਿਠਾਸ ਹੁੰਦੀ ਹੈ। ਚਲੋ ਜੀ, ਕਰਦੇ ਹਾਂ ਸ਼ੁਰੂਆਤ ਚਿੱਠੀਆਂ ਮਿੱਠੀਆਂ ਦੀ ਇਸ ਮਿੱਠੇ ਜਿਹੇ ਗੀਤ ਨਾਲ, ਸਤਿੰਦਰ ਸਰਤਾਜ ਦੇ ਗੀਤ ਨਾਲ।

0: ਤੁਸੀਂ ਸੁਣ ਰਹੇ ਪ੍ਰੋਗਰਾਮ ਚਿੱਠੀਆਂ ਮਿੱਠੀਆਂ। ਅੱਜ ਦੀ ਇਸ ਸੋਹਣੀ ਸ਼ਾਮ ਨੂੰ ਆਓ ਮਿਲ ਕੇ ਪੜ੍ਹੀਏ ਕੁਝ ਅਜਿਹੀਆਂ ਚਿੱਠੀਆਂ ਜਿਨ੍ਹਾਂ ਵਿੱਚ ਹੋਵੇਗਾ ਪਿਆਰ, ਜ਼ਿਆਦਾ ਆਪਣਾਪਣ ਤੇ ਦਿਲ ਦੀਆਂ ਅਣਕਹੀਆਂ ਗੱਲਾਂ। ਚਲੋ ਜੀ, ਪੜ੍ਹਦੇ ਹਾਂ ਅਸੀਂ ਪਹਿਲੀ ਚਿੱਠੀ, ਜੋ ਕਿ ਸਾਨੂੰ ਭੇਜੀ ਆ ਫਜ਼ਿਲਕਾ ਤੋਂ, ਕੰਧਵਾਲਾ ਹਾਜ਼ਰ ਖਾਂ ਪਿੰਡ ਤੋਂ, ਸਰਦਾਰ ਕੁਲਦੀਪ ਸਿੰਘ ਸੰਧੂ, ਗੋਰਖ ਸੰਧੂ, ਯਾਦਵੀਰ ਸਿੰਘ ਸੰਧੂ, ਗੁਰਪ੍ਰੀਤ ਸੰਧੂ, ਗੁਰਤੇਜ ਸਿੰਘ ਪੱਟੀ। ਅਗਲੀ ਚਿੱਠੀ ਸਾਡੇ ਕੋਲ ਆਈ ਹੈ ਗੁਰੂ ਗੋਬਿੰਦ ਸਿੰਘ ਨਗਰ, ਪ੍ਰੇਮ ਸਿੰਘ ਜੋੜਾ, ਮਨਜੀਤ ਕੌਰ ਜੋੜਾ, ਕਰਨਵੀਰ ਕਰਨ, ਦੁਪਿੰਦਰ, ਵਰਿੰਦਰ ਤੇ ਸਿਮਰਨ, ਕਮਲਦੀਪ, ਦਮਨ, ਅਭਿਜੋਤ ਤੇ ਏਕਮ। ਪਟਿਆਲਾ ਤੋਂ ਆਈ ਹੈ ਸਾਡੇ ਕੋਲ ਚਿੱਠੀ ਮੁਕੇਸ਼ ਬੱਤਾ, ਨੀਲਮ ਬੱਤਾ, ਨਿਤਿਨ, ਪਲਕ, ਕਰਨ, ਗੀਤੂ, ਨਿਹਾਰਿਕਾ ਤੇ ਵੰਸ਼। ਅਗਲੀ ਚਿੱਠੀ ਹੈ ਸਾਡੇ ਕੋਲ ਫਜ਼ਿਲਕਾ ਤੋਂ, ਪੰਗਾਲਾ, ਪਿੰਡ ਪੰਗਾਲਾ ਤੋਂ, ਕਮਲਦੀਪ ਗਿੱਲ, ਦਿਲਪ੍ਰੀਤ ਸਿੰਘ, ਮੋਹਨ ਸਿੰਘ, ਮਿੰਦਰਪਾਲ, ਗੁਰਮੇਲ ਸਿੰਘ, ਬੋਹੜ ਸਿੰਘ, ਗੈਵੀ ਗਿੱਲ ਤੇ ਏਕਮ। ਅਗਲੀ ਚਿੱਠੀ ਆਈ ਹੈ ਸਾਡੇ ਕੋਲ ਹਰਿਦੁਆਰ ਤੋਂ, ਤਾਜ ਮੁਹੰਮਦ ਅਸਾਰੀ, ਗੁਲਾਮ ਸਾਬਿਰ ਰਾਹੀ, ਮਹਿਰਾਜ ਜਹਾਂ। ਸੁੰਦਰ ਖੇਡ ਰਾਜਮਾਤਾ ਨਗਰ ਤੋਂ, ਮਹਾਰਾਸ਼ਟਰ ਤੋਂ ਆਈ ਹੈ ਚਿੱਠੀ, ਨਰਿੰਦਰ, ਜੋਤੀ, ਆਕੰਸ਼ਾ ਤੇ ਆਕਾਸ਼ ਕੁਮਾਰ। ਇਹਨਾਂ ਸਾਰੇ ਦੀ ਪਸੰਦ ਚ ਅਸੀਂ ਅਗਲਾ ਗੀਤ ਲਗਾਉਣ ਲੱਗੇ ਹਾਂ, ਰਾਜ ਬਰਾੜ ਦੀ ਆਵਾਜ਼ ਚ ਆ ਸੁਣਦੇ ਹਾਂ ਗੀਤ।
1: Is this where the party's at?

ਤੁਸੀਂ ਸੁਣ ਰਹੇ ਪ੍ਰੋਗਰਾਮ ਚਿੱਠੀਆਂ ਮਿੱਠੀਆਂ ਜਿੱਥੇ ਹਰ ਚਿੱਠੀ ਦਿਲ ਨਾਲ ਗੱਲ ਕਰਦੀ ਹੈ। ਜੇਕਰ ਤੁਸੀਂ ਵੀ ਸਾਡੇ ਪ੍ਰੋਗਰਾਮ ਚਿੱਠੀਆਂ ਮਿੱਠੀਆਂ ਨਾਲ ਜੁੜਨਾ ਚਾਹੁੰਦੇ ਹੋ ਤੇ ਨਾਲ ਹੀ ਆਪਣਾ ਮਨਪਸੰਦੀਦਾ ਗਾਣਾ ਸੁਣਨਾ ਚਾਹੁੰਦੇ ਹੋ ਤਾਂ ਤੁਸੀਂ ਵੀ ਸਾਨੂੰ ਚਿੱਠੀ ਪਾ ਸਕਦੇ ਹੋ। ਸਾਡਾ ਪਤਾ ਹੈ ਚਿੱਠੀਆਂ ਮਿੱਠੀਆਂ, ਮਾਰਫਤ ਸਟੇਸ਼ਨ, ਡਾਇਰੈਕਟਰ ਆਕਾਸ਼ਵਾਣੀ ਜਲੰਧਰ, ਜਿਸ ਵਿੱਚ ਤੁਸੀਂ ਆਪਣਾ ਮਨਪਸੰਦੀਦਾ ਗਾਣਾ ਤੇ ਗਾਇਕਾਰ ਦਾ ਨਾਮ ਲਿਖੋਗੇ। ਚਲੋ ਜੀ, ਪੜ੍ਹਦੇ ਹਾਂ ਅਸੀਂ ਅਗਲੀ ਚਿੱਠੀ ਜੋ ਕਿ ਸਾਡੇ ਕੋਲ ਆਈ ਹੈ ਮੋਗੇ ਤੋਂ। ਲਕਸ਼ਮਣ ਸਿੰਘ, ਲਵਪ੍ਰੀਤ ਸਿੰਘ, ਮਾਗੀ ਸਿੰਘ, ਦਰਸ਼ਨ ਸਿੰਘ, ਅਗਲੀ ਚਿੱਠੀ ਆਈ ਹੈ ਸਾਡੇ ਕੋਲ ਪੰਚਕੂਲਾ ਤੋਂ। ਆਸ਼ੂਚੁਗ, ਅਸ਼ਵਨੀ, ਗੋਬਿੰਦ, ਟੋਨੀ ਦੀਵਾਨ, ਲਵ, ਭਾਵਿਕ। ਅਗਲੀ ਚਿੱਠੀ ਸਾਡੇ ਕੋਲ ਆਈ ਹੈ ਰੋਪੜ ਤੋਂ, ਗਾਂਧੀ ਚੌਂਕ, ਹਰਦੇਵ ਮਿੱਕਾ, ਬਲਵਿੰਦਰ ਬੀਰਕ, ਜੈਤਕ ਬੀਰਕ, ਮਿੱਕਾ ਬੀਰਕ। ਫਰੈਂਡਸ ਕਲੋਨੀ ਕਰਨਾਲ ਤੋਂ ਆਈ ਹੈ ਚਿੱਠੀ ਸਾਨੂੰ, ਗੁਰਵਿੰਦਰ ਸਿੰਘ ਪਾਂਥਾ, ਇੰਦਰਜੀਤ ਕੌਰ, ਬੇਬੀ ਮਨਮੀਤ, ਮਨਵਿੰਦਰ ਸਿੰਘ ਪਾਂਥਾ। ਫਿਰੋਜ਼ਪੁਰ ਤੋਂ ਆਈ ਹੈ ਸਾਨੂੰ ਚਿੱਠੀ, ਬਿੱਲਾ ਬਜਾਜ, ਹੈਪੀ ਕਪੂਰ ਤੇ ਮਨੀਸ਼ ਬਜਾਜ। ਅਮਨਗੜ੍ਹ ਤੈ ਸਾਧੂਲ ਸ਼ਹਿਰ ਤੋਂ ਆਈ ਹੈ ਚਿੱਠੀ, ਕੁਲਵੰਤ ਮਾਨ, ਲਖਵਿੰਦਰ ਕੌਰ ਮਾਨ, ਖੁਸ਼ਪ੍ਰੀਤ ਕੌਰ ਮਾਨ, ਗੁਰਨੂਰ, ਹਰਵਿੰਦ ਮਾਨ, ਰਾਜਾ ਸਿੰਘ ਮਾਨ, ਕੁਲਵਿੰਦਰ ਕੌਰ ਮਾਨ ਤੇ ਕੇਐਸ ਮਾਨ। ਅਗਲੀ ਚਿੱਠੀ ਆਈ ਹੈ ਸਾਡੇ ਕੋਲ ਫਜ਼ਿਲਕਾ ਤੋਂ, ਅਮਨ ਵਰਮਾ, ਰਮਨ ਵਰਮਾ, ਦੀਵਾਨਸ਼ੂ ਵਰਮਾ, ਡਾਕਟਰ ਮਦਨ ਲਾਲ ਵਰਮਾ ਤੇ ਆਲ ਵਰਮਾ ਫੈਮਿਲੀ। ਇਹਨਾਂ ਸਾਰੇ ਦੀ ਪਸੰਦ ਸੀ, ਅਸੀਂ ਅਗਲਾ ਗੀਤ ਲਗਾਉਣ ਲੱਗੇ ਹਾਂ। ਕਨਵਰ ਗਰੇਵਾਲ ਦੀ ਆਵਾਜ਼ 'ਚ ਆਓ ਸੁਣਦੇ ਹਾਂ ਗੀਤ।

ਤੁਸੀਂ ਸੁਣ ਰਹੇ ਪ੍ਰੋਗਰਾਮ ਚਿੱਠੀਆਂ ਮਿੱਠੀਆਂ। ਚਲੋ ਜੀ ਪੜ੍ਹਦੇ ਹਾਂ ਅਸੀਂ ਅਗਲੀ ਚਿੱਠੀ ਜੋ ਕਿ ਸਾਨੂੰ ਭੇਜੀ ਹੈ ਅਨਾਰਕਲੀ ਬਾਜ਼ਾਰ ਜਗਰਾਮ ਤੋਂ ਸੁਨੀਲ ਪਾਠਕ, ਕਮਲ ਪਾਠਕ, ਦੀਪਿਕਾ ਮਲਹੋਤਰਾ, ਗਾਵਿਆ ਮਲਹੋਤਰਾ ਤੇ ਸੁੱਚਾ ਸਿੰਘ ਪਾਠਕ। ਜਮਸ਼ੇਦਪੁਰ ਤੋਂ ਆਈ ਹੈ ਸਾਨੂੰ ਚਿੱਠੀ ਹਰਜਿੰਦਰ ਸਿੰਘ ਭਾਟੀਆ, ਇੰਜਲ ਭਾਟੀਆ, ਨਵਨੀਤ ਭਾਟੀਆ ਤੇ ਪੱਪੀ ਭਾਟੀਆ। ਆਦਰਸ਼ ਨਗਰ ਮਲੋਟ ਤੋਂ ਆਈ ਹੈ ਚਿੱਠੀ ਰਾਜ ਸ਼ਰਮਾ, ਮੀਨਾ ਸ਼ਰਮਾ, ਜੋਗੇਸ਼ ਸ਼ਰਮਾ, ਮਹਿੰਦੀ ਸ਼ਰਮਾ, ਸੌਰਭ ਸ਼ਰਮਾ, ਸ਼ਾਇਨਾ ਸ਼ਰਮਾ ਤੇ ਨਿਵਾਨ ਸ਼ਰਮਾ। ਅਗਲੀ ਚਿੱਠੀ ਆਈ ਹੈ ਸਾਡੇ ਕੋਲ ਸ੍ਰੀ ਗੰਗਾਨਗਰ ਤੋਂ ਬਜਰੰਗ ਰਾਜ ਸ਼ਰਮਾ, ਜਗਮੋਹਨ ਸਿੰਘ ਅਨੇਜਾ, ਦਿਨੇਸ਼ ਕੁਮਾਰ, ਨਰੇਸ਼ ਕੁਮਾਰ ਸ਼ਰਮਾ। ਅਗਲੀ ਚਿੱਠੀ ਸਾਡੇ ਕੋਲ ਆਈ ਹੈ ਫਰੀਦਕੋਟ ਦੇ ਪੱਖੀ ਖੁਰਦ ਤੋਂ ਸਤਨਾਮ ਗਿੱਲ, ਗੁਰਿੰਦਰ ਗਿੱਲ, ਗੁਰਲੀਨ ਤੇ ਸਾਰਾ ਗਿੱਲ ਪਰਿਵਾਰ। ਫਤਿਹਗੜ੍ਹ ਸਾਹਿਬ ਤੋਂ ਆਈ ਹੈ ਚਿੱਠੀ ਸਾਡੇ ਕੋਲ ਰਾਮਨਾਥ, ਸੁਖਮਨਜੀਤ ਸਿੰਘ, ਸਹਿਜਪ੍ਰੀਤ ਕੌਰ। ਨਾਭੇ ਤੋਂ ਆਈ ਹੈ ਸਾਡੇ ਕੋਲ ਚਿੱਠੀ ਸੋਮਦੱਤ, ਕੈਰਵ, ਜੋਤੀ ਰਾਣੀ ਤੇ ਗੁਰਮੰਨਤ। ਇਹਨਾਂ ਸਾਰਿਆਂ ਦੇ ਪ੍ਰਸੰਗ ਚ ਸਿਗਲਾ ਗੀਤ ਲਗਾਉਣ ਲੱਗਿਆ ਸੁਖਬੀਰ ਦੀ ਆਵਾਜ਼ ਚ, ਆਓ ਸੁਣਦੇ ਹਾਂ ਗੀਤ।

ਤੁਸੀਂ ਸੁਣ ਰਹੇ ਪ੍ਰੋਗਰਾਮ ਚਿੱਠੀਆਂ ਮਿੱਠੀਆਂ, ਜਿੱਥੇ ਹਰ ਚਿੱਠੀ ਦਿਲ ਨਾਲ ਗੱਲ ਕਰਦੀ ਹੈ। ਜੇਕਰ ਤੁਸੀਂ ਵੀ ਸਾਡੇ ਪ੍ਰੋਗਰਾਮ ਚਿੱਠੀਆਂ ਮਿੱਠੀਆਂ ਨਾਲ ਜੁੜਨਾ ਚਾਹੁੰਦੇ ਹੋ ਤੇ ਨਾਲ ਹੀ ਆਪਣਾ ਮਨਪਸੰਦੀਦਾ ਗਾਣਾ ਸੁਣਨਾ ਚਾਹੁੰਦੇ ਹੋ ਤਾਂ ਤੁਸੀਂ ਵੀ ਸਾਨੂੰ ਚਿੱਠੀ ਪਾ ਸਕਦੇ ਹੋ। ਸਾਡਾ ਪਤਾ ਹੈ ਚਿੱਠੀਆਂ ਮਿੱਠੀਆਂ, ਮਾਰਫਤ ਸਟੇਸ਼ਨ, ਡਾਕਟਰ ਆਕਾਸ਼ਵਾਣੀ ਜਲੰਧਰ, ਜਿਸ ਵਿੱਚ ਤੁਸੀਂ ਆਪਣਾ ਮਨਪਸੰਦੀਦਾ ਗਾਣਾ ਤੇ ਗਾਇਕਾਰ ਦਾ ਨਾਮ ਲਿਖੋਗੇ। ਚਲੋ ਜੀ, ਪੜ੍ਹਦੇ ਹਾਂ ਅਸੀਂ ਅਗਲੀ ਚਿੱਠੀ ਜੋ ਕਿ ਸਾਨੂੰ ਭੇਜੀ ਹੈ ਮਲੌਟ ਤੋਂ ਸ਼ਮਸ਼ੇਰ ਸਿੰਘ, ਜਸਵਿੰਦਰ ਕੌਰ, ਕਰਮ ਪ੍ਰਤਾਪ ਸਿੰਘ, ਮਨਰੀਤ ਕੌਰ ਤੇ ਤਰਨਵੀਰ ਸਿੰਘ। ਅਗਲੀ ਚਿੱਠੀ ਆਈ ਸਾਡੇ ਕੋਲ ਮੁਕਤਸਰ ਤੋਂ ਬਾਬੂ ਸਿੰਘ ਦੀਵਾਨ, ਬਲਜਿੰਦਰ ਕੌਰ ਤੇ ਰਵਨੀਤ ਤੇ ਨਿਸ਼ੂ। ਉੱਤਰ ਪ੍ਰਦੇਸ਼ ਦੇ ਖੁਰਜਾ ਪਿੰਡ ਤੋਂ ਆਈ ਹੈ ਤਿਲਕ ਰਾਜ ਅਰੋੜਾ, ਪ੍ਰਕਾਸ਼ ਅਰੋੜਾ, ਚੰਦਨ ਅਰੋੜਾ ਤੇ ਅੰਕੁਸ਼ ਅਰੋੜਾ। ਪਟੇਲ ਨਗਰ ਮਲੌਟ ਤੋਂ ਆਈ ਹੈ ਚਿੱਠੀ।

ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਚਿੱਠੀਆਂ ਮਿੱਠੀਆਂ। ਚਲੋ ਜੀ ਪੜ੍ਹਦੇ ਹਾਂ ਸਿਗਲੀ ਚਿੱਠੀ ਜੋ ਕਿ ਸਾਡੇ ਕੋਲ ਆਈ ਹੈ ਚਕਲਾ ਬਾਜ਼ਾਰ। ਪੱਪੂ ਰਾਜ ਖੁਸ਼ ਦਿਲ, ਸੰਗੀਤਾ ਖੁਸ਼ ਦਿਲ, ਪੱਪੂ ਸਮਾਈਲ ਖੁਸ਼ ਦਿਲ, ਹਸਮੁਖ ਲਾਲ ਜਿੰਦਲ, ਸੰਜੀਵ ਸੁਨੀਤਾ ਬੰਟੀ, ਆਰਜੂ ਮਹਿਕ ਤੇ ਖੁਸ਼ ਸਾਰਾ ਖੁਸ਼ ਦਿਲ ਪਰਿਵਾਰ। ਅਗਲੀ ਚਿੱਠੀ ਆਈ ਹੈ ਸਾਡੇ ਕੋਲ ਗਿੱਦੜਬਾਹਾ ਤੋਂ ਮਨਜੀਤ ਤਨੇਜਾ, ਪ੍ਰਵੀਨ ਤਨੇਜਾ, ਪਾਇਲ ਬੇਬੀ ਕੈਰਵੀ। ਅਗਲੀ ਚਿੱਠੀ ਆਈ ਹੈ ਸਾਡੇ ਕੋਲ ਛੱਤੀਸਗੜ੍ਹ ਤੋਂ ਭਾਗਵਤ ਵਰਮਾ, ਗੁਲਾਬਦਾਸ, ਵਿਸ਼ਵਨਾਥ ਸਾਹੂ, ਦੁਰਗਾ ਰਾਮ ਸਾਹੂ। ਫਤਿਹਗੜ੍ਹ ਸਾਹਿਬ ਤੋਂ ਆਈ ਹੈ ਚਿੱਠੀ ਲੁਧਿਆਣੇ ਤੋਂ ਵਿਨੋਦ ਪੁਰੀ, ਵੀਪੀ ਰੰਜੂ, ਅਸ਼ੋਕ ਪੁਰੀ, ਸੁਸ਼ੀਲ ਪੁਰੀ, ਬੀ ਕੇ ਪੁਰੀ, ਕੈਲਾਸ਼, ਅਨੀਤਾ, ਮਮਤਾ, ਮੇਘਾ, ਪੂਜਾ, ਗਗਨ ਕਪੂਰ, ਗੁੰਜਨ ਕਪੂਰ, ਲਾਲਸਾ ਕਪੂਰ, ਰਮਾ ਮਲਿਕ, ਕੁਨਾਲ ਮਲਿਕ, ਨਿਧੀ ਮਲਿਕ, ਹਰੀਸ਼ ਪੁਰੀ, ਸਤੀਸ਼ ਪੁਰੀ, ਰਕੇਸ਼, ਵਿਨੋਦ, ਪਾਲੀ ਪੁਰੀ, ਡੀ ਸੀ ਪੁਰੀ, ਅਰੁਣ ਪੁਰੀ, ਨੇਹਾ ਪੁਰੀ, ਏਕਤਾ, ਸ਼ਮੀ, ਸੁਨੀਲ, ਵੀ ਕੇ ਪੁਰੀ ਤੇ ਆਰ ਐਸ ਪੁਰੀ। ਇਹਨਾਂ ਸਾਰੇ ਪ੍ਰਸੰਨ ਚ ਅਸੀਂ ਅਗਲਾ ਗੀਤ ਲਗਾਉਣ ਲੱਗੇ ਹਾਂ। ਹਰਭਜਨ ਮਾਨ ਦੀ ਆਵਾਜ਼ ਚ ਆ ਸੁਣਦੇ ਹਾਂ ਗੀਤ।

ਤੁਸੀਂ ਸੁਣਿਆ ਪ੍ਰੋਗਰਾਮ ਚਿੱਠੀਆਂ ਮਿੱਠੀਆਂ, ਜਿੱਥੇ ਹਰ ਚਿੱਠੀ ਦਿਨ ਨਾਲ ਗੱਲ ਕਰਦੀ ਹੈ। ਜੇਕਰ ਤੁਸੀਂ ਵੀ ਸਾਡੇ ਪ੍ਰੋਗਰਾਮ ਚਿੱਠੀਆਂ ਮਿੱਠੀਆਂ ਦੇ ਨਾਲ ਜੁੜਨਾ ਚਾਹੁੰਦੇ ਹੋ ਤੇ ਆਪਣਾ ਮਨਪਸੰਦ ਗਾਣਾ ਸੁਣਨਾ ਚਾਹੁੰਦੇ ਹੋ ਤਾਂ ਤੁਸੀਂ ਵੀ ਸਾਨੂੰ ਚਿੱਠੀ ਪਾ ਸਕਦੇ ਹੋ। ਸਾਡਾ ਪਤਾ ਹੈ ਚਿੱਠੀਆਂ ਮਿੱਠੀਆਂ, ਮਾਰਫਤ ਸਟੇਸ਼ਨ, ਡਾਇਰੈਕਟਰ ਆਕਾਸ਼ਵਾਣੀ ਜਲੰਧਰ, ਜਿਸ ਵਿੱਚ ਤੁਸੀਂ ਆਪਣਾ ਮਨਪਸੰਦ ਗਾਣਾ ਤੇ ਗਾਇਕਾਰ ਦਾ ਨਾਮ ਲਿਖੋਗੇ। ਚਲੋ ਜੀ, ਪੜ੍ਹਦੇ ਹਾਂ ਅਸੀਂ ਅਗਲੀ ਚਿੱਠੀ ਜੋ ਕਿ ਸਾਨੂੰ ਭੇਜੀ ਹੈ ਟਾਹਲੀ ਵਾਲਾ ਜੱਟਾ ਤੋਂ ਸਾਹਿਬ ਸਿੰਘ, ਸੁਖਜੀਤ ਕੌਰ, ਬਲਵਿੰਦਰ, ਹਰਜਿੰਦਰ ਕੌਰ, ਰਵਿੰਦਰ ਕੌਰ, ਮਨਿੰਦਰ ਤੇ ਸੁਰਿੰਦਰ ਕੌਰ। ਡਵ ਵਾਲੀ ਤੋਂ ਆਈ ਹੈ ਸਾਡੇ ਕੋਲ ਚਿੱਠੀ, ਦਰਸ਼ਨ ਲੋਰ, ਸ਼ਰਗੁਨ, ਇੰਦਰਜੀਤ, ਕਮਲਜੀਤ, ਮੀਨਾਕਸ਼ੀ, ਸਾਗਰ ਤੇ ਹਨੀ ਲੋਟ। ਸ੍ਰੀ ਗੰਗਾਨਗਰ ਤੋਂ ਆਈ ਹੈ ਸਾਡੇ ਕੋਲ ਚਿੱਠੀ, ਡਾਕਟਰ ਬਨਵਾਰੀ ਜੈਪਾਲ, ਬਿਮਲਾ ਜੈਪਾਲ, ਸੋਨੂ, ਮਮਤਾ, ਮੋਸ਼, ਦਿਸ਼ਾ, ਸੁਸ਼ਾਂਤ ਤੇ ਵਿਕਰਮ ਜੈਪਾਲ। ਅਗਲੀ ਚਿੱਠੀ ਆਈ ਹੈ ਸਾਡੇ ਕੋਲ ਰਾਜਸਥਾਨ, ਮੰਡੀ, ਗੋਲੂਵਾਲਾ ਤੋਂ ਬ੍ਰਿਜਲਾਲ ਚੌਹਾਨ, ਨੀਰਜ ਕੁਮਾਰ ਚੌਹਾਨ। ਚੰਡੀਗੜ੍ਹ ਤੋਂ ਆਈ ਹੈ ਸਾਡੇ ਕੋਲ ਚਿੱਠੀ, ਸ਼ਤੀਸ਼ ਅਨੇਜਾ, ਬਿਮਲਾ ਅਨੇਜਾ। ਅੰਬਾਲਾ ਤੋਂ ਸਾਨੂੰ ਚਿੱਠੀ ਭੇਜ ਰਹੇ ਨੇ ਰਵੀ ਕੁਮਾਰ, ਰਣਜੀਤ ਕੌਰ, ਪ੍ਰਿਯੰਕਾ, ਜੈਪ੍ਰਕਾਸ਼, ਰਾਹੁਲ, ਨੂਰ, ਨਮਨ, ਸਿਮਰਨ, ਗੁਰਕੀਰਤ ਤੇ ਗੁਰਸ਼ਬਦ। ਅਗਲੀ ਚਿੱਠੀ ਆਈ ਹੈ ਸਾਡੇ ਕੋਲ ਹਰਗੋਬਿੰਦ ਨਗਰ ਨਵਾਂਸ਼ਹਿਰ ਤੋਂ ਸੁਰਿੰਦਰ ਸੰਧੂ, ਅਨੀਤਾ ਸੰਧੂ, ਰੋਹਿਤ ਸੰਧੂ, ਰਿਤੇਸ਼ ਸੰਧੂ, ਸ਼ਿਖਾ ਸੰਧੂ ਤੇ ਪ੍ਰਤਿਸ਼ਠਾ ਸੰਧੂ। ਇਹਨਾਂ

0: ಮತ್ತೆ ಮುಂದೆ ಹಾಕುವ
1: ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਚਿੱਠੀਆਂ ਮਿੱਠੀਆਂ। ਚਲੋ ਜੀ ਪੜ੍ਹਦੇ ਹਾਂ ਅਸੀਂ ਅਗਲੀ ਚਿੱਠੀ ਜੋ ਕਿ ਸਾਨੂੰ ਭੇਜੀ ਹੈ ਮਲੋਟ ਕੈਂਪ ਤੋਂ ਸ਼ਤੀਸ਼ ਮਿਗਲਾਨੀ, ਸੀਮਾ, ਅਨਮੋਲ, ਧਰਮਪਾਲ, ਵੀਰ ਸਿੰਘ, ਲਖਵਿੰਦਰ, ਮਹਾਵੀਰ ਸੰਧੂ, ਗੁਰੂਚਰਨ ਸਰੋਵਰ, ਰਮੇਸ਼ ਮਿਗਲਾਨੀ। ਅਗਲੀ ਚਿੱਠੀ ਸਾਡੇ ਕੋਲ ਆਈ ਹੈ ਮਹਾਰਾਸ਼ਟਰ ਤੋਂ, ਅਭਿਜੀਤ, ਸਰਿਤਾ, ਸਿਧਾਰਥ, ਲਾਡਲਾ।

ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਚਿੱਠੀਆਂ ਮਿੱਠੀਆਂ, ਜਿੱਥੇ ਹਰ ਚਿੱਠੀ ਦਿਲ ਨਾਲ ਗੱਲ ਕਰਦੀ ਹੈ। ਜੇਕਰ ਤੁਸੀਂ ਵੀ ਸਾਡੇ ਪ੍ਰੋਗਰਾਮ ਚਿੱਠੀਆਂ ਮਿੱਠੀਆਂ ਦੇ ਨਾਲ ਜੁੜਨਾ ਚਾਹੁੰਦੇ ਹੋ ਅਤੇ ਨਾਲ ਹੀ ਆਪਣਾ ਮਨਪਸੰਦ ਦਾ ਗਾਣਾ ਸੁਣਨਾ ਚਾਹੁੰਦੇ ਹੋ ਤਾਂ ਤੁਸੀਂ ਵੀ ਸਾਨੂੰ ਚਿੱਠੀ ਪਾ ਸਕਦੇ ਹੋ। ਸਾਡਾ ਪਤਾ ਹੈ ਚਿੱਠੀਆਂ ਮਿੱਠੀਆਂ, ਮਾਰਫਤ ਸਟੇਸ਼ਨ, ਡਾਇਰੈਕਟਰ, ਆਕਾਸ਼ਵਾਣੀ ਜਲੰਧਰ, ਜਿਸ ਵਿੱਚ ਤੁਸੀਂ ਆਪਣਾ ਮਨਪਸੰਦ ਦਾ ਗਾਣਾ ਅਤੇ ਗਾਇਕਾਰ ਦਾ ਨਾਮ ਲਿਖੋਗੇ। ਇਸ ਪਿਆਰ ਅਪਰਾਪਨ ਦੇ ਚਿੱਠੀਆਂ ਦੀਆਂ ਮਿੱਠੀਆਂ ਯਾਦਾਂ ਦੇ ਨਾਲ ਅੱਜ ਦਾ ਪ੍ਰੋਗਰਾਮ ਚਿੱਠੀਆਂ ਮਿੱਠੀਆਂ ਤੋਂ ਲਈ ਇਜਾਜ਼ਤ। ਫਿਰ ਮਿਲਾਂਗੇ ਨਵੀਆਂ ਚਿੱਠੀਆਂ ਮਿੱਠੀਆਂ, ਨਵੀਆਂ ਗੱਲਾਂ, ਨਵੀਆਂ ਯਾਦਾਂ ਅਤੇ ਨਵੇਂ ਜਜ਼ਬਾਤਾਂ ਦੇ ਨਾਲ। ਖੁਸ਼ ਰਹੋ, ਆਬਾਦ ਰਹੋ ਅਤੇ ਸਾਨੂੰ ਵੱਧ ਤੋਂ ਵੱਧ ਚਿੱਠੀਆਂ ਭੇਜਦੇ ਰਹੋ। ਨਮਸਕਾਰ।

ਪੰਜਾਬੀ ਫਿਲਮ ਸੰਗੀਤ ਦਾ ਆਖਰੀ ਗੀਤ ਤੁਹਾਡੇ ਨਜ਼ਰ ਕਰ ਰਹੇ ਹਾਂ ਜੱਟ ਨੂੰ ਚੁੜੇਲ ਟੱਕਰੀ ਫਿਲਮ ਦਾ ਆਵਾਜ਼ਾਂ ਗਿੱਪੀ ਗਰੇਵਾਲ ਬੀ ਪ੍ਰੈਕ ਤੇ ਸਾਥੀਆਂ ਵੱਲੋਂ ਔਰ ਗੀਤ ਤੁਹਾਡੇ ਰੇਡੀਓ ਸੈੱਟ ਤੇ।

ਹੁਣੇ ਤੁਸੀਂ ਸੁਣ ਰਹੇ ਸੀ ਪੰਜਾਬੀ ਫਿਲਮ ਸੰਗੀਤ ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਜ਼ ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ ਇਸ ਵੇਲੇ ਸ਼ਾਮ ਦੇ 4:30 ਵੱਜ ਰਹੇ ਨੇ ਹੁਣ ਅਸੀਂ ਤੁਹਾਨੂੰ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਲੈ ਚਲਦੇ ਹਾਂ ਜਿੱਥੋਂ ਤੁਸੀਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰੋਗੇ

0: ਹੁਣ ਤੁਸੀਂ ਸਰਵਣ ਕਰ ਰਹੇ ਸੀ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ, ਡੀਆਰਐਮ 864 ਕਿਲੋ ਹਰਟਸ, ਐਫਐਮ 100.8 ਮੈਗਾ ਹਰਟਸ, ਐਫਐਮ 100.9 ਮੈਗਾ ਹਰਟਸ ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਆਓ ਹੁਣ ਸਰਵਣ ਕਰਦੇ ਹਾਂ ਸਾਡਾ ਰੋਜ਼ਾਨਾ ਪ੍ਰੋਗਰਾਮ ਗੁਰਬਾਣੀ ਵਿਚਾਰ।
1: इस प्रोग्राम दे प्रायोजक ने श्रोमणी गुरुद्वारा प्रबंधक कमेटी श्री अमृतसर।

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦਾਸ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸੇਵਾਦਾਰ ਗੁਰਬਾਣੀ ਵਿਚਾਰ ਜਿਹੜਾ ਆਕਾਸ਼ਬਾਣੀ ਜਲੰਧਰ ਤੋਂ ਬਹੁਤ ਲੰਬਾ ਅਰਸਾ ਚੱਲਦਾ ਰਿਹਾ। ਜਦੋਂ ਵਸੀਲੇ ਨਹੀਂ ਸੀ ਹੁੰਦੇ, ਲੋਕ ਤਕਾਲਾਂ ਨੂੰ ਆਪਣਾ ਰੇਡੀਓ ਆਨ ਕਰ ਲੈਂਦੇ ਸੀ ਤੇ ਅੱਧੇ ਘੰਟੇ ਦਾ ਇਹ ਗੁਰਬਾਣੀ ਵਿਚਾਰ ਪ੍ਰੋਗਰਾਮ ਆਕਾਸ਼ਬਾਣੀ ਜਲੰਧਰ ਤੋਂ ਪ੍ਰਸਾਰਿਤ ਕੀਤਾ ਜਾਂਦਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹ ਸੰਸਥਾ ਜਿਸ ਸੰਸਥਾ ਨੇ ਪ੍ਰਬੰਧ ਗੁਰਬਾਣੀ ਦੇ ਪ੍ਰਚਾਰ ਤੇ ਪ੍ਰਸਾਰ ਔਰ ਕਿਤੇ ਕੋਈ ਕੁਦਰਤੀ ਆਫਤਾ ਆ ਜਾਣ ਉੱਥੇ ਵੱਧ ਚੜ ਕੇ ਆਪਣਾ ਯੋਗਦਾਨ ਪਾਉਂਦੀ ਆ ਤੇ ਇਹਦੇ ਵਸੀਲੇ ਗੁਰੂ ਕੀ ਗੋਲਕ ਤੇ ਕੁਝ ਜਾਇਦਾਦਾਂ ਆ। 105 ਸਾਲ ਪੁਰਾਣੀ ਸੰਸਥਾ, ਇਹਦੇ ਜਿੱਥੇ ਵੱਖ ਵੱਖ ਗੁਰਦੁਆਰਾ ਸਾਹਿਬਾਨਾਂ ਦਾ ਪ੍ਰਬੰਧ ਆ, ਉੱਥੇ ਨਾਲ ਦੀ ਨਾਲ ਮੈਡੀਕਲ ਯੂਨੀਵਰਸਿਟੀ, ਇੱਕ ਮੈਡੀਕਲ ਕਾਲਜ, ਮੈਡੀਕਲ ਯੂਨੀਵਰਸਿਟੀ ਬੱਲੇ ਵਿਖੇ, ਜਿੱਥੇ ਅਨਕੋਲੋਜੀ ਦਾ ਵੀ ਬਹੁਤ ਵੱਡਾ ਜਿਹੜਾ ਇਲਾਜ ਕੀਤਾ ਜਾਂਦਾ। ਸੋ ਇਹ ਸੰਸਥਾ ਨੇ ਵਿਦਿਆ ਦੇ ਖੇਤਰ ਦੇ ਵਿੱਚ ਵੀ ਲਗਭਗ ਇੱਕ

8 ਸਕੂਲ ਕਾਲਜ ਜਿਹੜੇ ਆ ਉਹ ਸਾਡੇ ਹੋਂਦ ਦੇ ਵਿੱਚ ਆਏ ਆ, ਜਿਨ੍ਹਾਂ ਦੇ ਵਿੱਚੋਂ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ, ਉਹਦੇ ਨਾਲ ਦੀ ਨਾਲ ਸਾਡੇ ਕੋਲ ਬਹੁਤ ਸਾਰੇ ਟਰੱਸਟ ਵੀ ਚੱਲਦੇ ਆ। ਸੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਬਾਹਰ ਜਥੇਬੰਦੀ ਜਿਹੜੀ ਹਰ ਇੱਕ ਪੱਖ 'ਤੇ, ਚਾਹੇ ਆਰਥਿਕ ਪੱਖ ਦੇ ਤੌਰ ਦੇ ਉੱਤੇ ਵੱਖ ਵੱਖ ਕਈ ਵਾਰੀ ਲੋੜਵੰਦ ਹੁੰਦੇ ਉਹਨਾਂ ਨੂੰ ਸਹਾਇਤਾ ਵੀ ਦਿੱਤੀ ਜਾਂਦੀ ਆ। ਅਤੇ ਇੱਕ ਨਵਾਂ ਹੀ ਪਲਾਨ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪੁੱਟੀ ਆ ਕਿ ਨਿਸ਼ਚੇ ਅਕੈਡਮੀ ਜਿਹੜੀ IAS ਤੇ IPS ਬੱਚਿਆਂ ਲਈ ਸੈਕਟਰ 27 ਦੇ ਵਿੱਚ ਕਲਗੀਧਰ ਨਿਵਾਸ 'ਚ ਚੱਲਦੀ ਆ, ਜਿੱਥੇ ਸਾਡੇ ਹਰ ਸਾਲ 25 ਬੱਚੇ ਆਉਂਦੇ ਆ। ਸਾਰਾ ਕੁਝ, ਰਹਿਣ ਸਹਿਣ, ਪੜ੍ਹਾਈ, ਇਨਫਰਾਸਟ੍ਰਕਚਰ ਸਾਰਾ ਫਰੀ। ਇਸੇ ਤਰ੍ਹਾਂ ਜਿਹੜਾ ਗੁਰਚਰਨ ਸਿੰਘ ਟੌੜਾ ਇੰਸਟੀਚਿਊਟ ਦੇ ਵਿੱਚ ਅਸੀਂ ਜੁਡੀਸ਼ਲ ਅਕੈਡਮੀ ਨਿਸ਼ਚੇ ਅਕੈਡਮੀ ਦੇ ਤੌਰ 'ਤੇ ਡਿਵੈਲਪ ਕੀਤੀ ਆ, ਜਿੱਥੇ ਵੀ 25 ਬੱਚੇ ਹਰ ਸਾਲ ਉਹਦੇ ਵਿੱਚ ਹਿੱਸਾ ਲੈਂਦੇ। ਬਹੁਤ ਸਾਰੇ ਬੱਚੇ ਸਾਡੇ ਸਿਲੈਕਟ ਵੀ ਹੋਏ ਆ। ਅਸੀਂ ਹੁਣ ਨਵੀਂ ਲਹਿਰ ਸ਼ੁਰੂ ਕੀਤੀ ਆ, ਹਰ ਇੱਕ ਹਲਕਾ ਮੈਂਬਰ ਦੇ ਇੱਕ ਗੁਰਮਤ ਦਾ ਸਮਾਗਮ ਤੇ ਨਾਲ ਅੰਮ੍ਰਿਤ ਸੰਚਾਰ ਦੀ ਲਹਿਰ ਪ੍ਰਚੰਡ ਕੀਤੀ ਜਾਊਗੀ। ਬਹੁਤ ਬਹੁਤ ਧੰਨਵਾਦ।

ਦੇ ਦਿਨ ਪੁਰਾਣੇ ਮਾਡਲ ਦਾ ਹੋ ਜਾਵੇਗਾ। ਭਾਵ ਚਾਹ ਨਾਲ ਖਰੀਦੀ ਜਾਂ ਬਣਾਈ ਦੁਨਿਆਵੀ ਵਸਤੂ ਦੀ ਖੁਸ਼ੀ ਸਮੇਂ ਨਾਲ ਖਤਮ ਹੋ ਜਾਵੇਗੀ। ਪਰ ਗੁਰੂ ਸਾਹਿਬ ਨੇ ਇਸ ਤੁਕ ਵਿੱਚ ਸਦਾ ਸ਼ਬਦ ਵਰਤਿਆ ਹੈ, ਅਜਿਹੀ ਨਿਹਾਲਤਾ ਜਿਹੜੀ ਸਦੀਵੀ ਹੋਵੇ, ਅਜਿਹੀ ਖੁਸ਼ੀ ਜੋ ਸਮੇਂ ਜਾਂ ਹਾਲਾਤਾਂ ਅਨੁਸਾਰ ਨਾ ਬਦਲੇ, ਤੇ ਉਹ ਨਿਹਾਲਤਾ ਜਾਂ ਖੁਸ਼ੀ ਪ੍ਰਭੂ ਨੂੰ ਚੇਤੇ ਰੱਖਣ ਵਿੱਚ ਹੈ। ਹੁਣ ਇਹ ਵੀ ਸਮਝੀਏ ਕਿ ਜੇਕਰ ਪਰਮਾਤਮਾ ਨੂੰ ਚੇਤੇ ਰੱਖਣ ਤੇ ਸਦੀਵੀ ਖੁਸ਼ੀ ਮਿਲਦੀ ਹੈ ਤਾਂ ਉਸ ਨੂੰ ਭੁੱਲਣ ਤੇ ਕੀ ਨਤੀਜਾ ਹੁੰਦਾ ਹੈ। ਰਾਗ ਮਾਝ 12 ਮਾਂ ਦੀ ਬਾਣੀ ਵਿੱਚ ਪਾਵਨ

0: ਤੇ ਉਹ ਨਿਹਾਲਤਾ ਜਾਂ ਖੁਸ਼ੀ ਪ੍ਰਭੂ ਨੂੰ ਚੇਤੇ ਰੱਖਣ ਵਿੱਚ ਹੈ। ਹੁਣ ਇਹ ਵੀ ਸਮਝੀਏ ਕਿ ਜੇਕਰ ਪਰਮਾਤਮਾ ਨੂੰ ਚੇਤੇ ਰੱਖਣ ਤੇ ਸਦੀਵੀ ਖੁਸ਼ੀ ਮਿਲਦੀ ਹੈ ਤਾਂ ਉਸ ਨੂੰ ਭੁੱਲਣ ਤੇ ਕੀ ਨਤੀਜਾ ਹੁੰਦਾ ਹੈ। ਰਾਗ ਮਾਝ 12 ਮਾਹ ਦੀ ਬਾਣੀ ਵਿੱਚ ਪਾਵਨ ਅੰਕ 135 ਤੇ ਗੁਰੂ ਅਰਜਨ ਸਾਹਿਬ ਸਮਝਾਉਂਦੇ ਹਨ, ਪਰਮੇਸ਼ਰ ਤੇ ਭੁੱਲਿਆਂ ਵਿਆਪਨ ਸਭੇ ਰੋਗ। ਸਮਝਣ ਵਾਲੀ ਗੱਲ ਇਹ ਹੈ ਕਿ ਰੋਗ ਸਿਰਫ ਸਰੀਰ ਦੇ ਹੀ ਨਹੀਂ ਹੁੰਦੇ, ਸਭ ਤੋਂ ਵੱਡੇ ਰੋਗ ਮਨ ਦੇ ਹਨ। ਚਿੰਤਾ, ਡਰ, ਲੋਭ, ਹਉਮੈ, ਈਰਖਾ, ਬੇਚੈਨੀ ਆਦਿ। ਜਦੋਂ ਸਾਡਾ ਮਨ ਪਰਮਾਤਮਾ ਦੀ ਯਾਦ ਤੋਂ ਟੁੱਟਦਾ ਹੈ ਤਾਂ ਇਹ ਸਾਰੇ ਰੋਗ ਸਾਡੇ ਮਨ ਨੂੰ ਘੇਰ ਲੈਂਦੇ ਹਨ। ਪਰਮਾਤਮਾ ਦੀ ਯਾਦ ਬਣਾਈ ਰੱਖਣ ਲਈ ਘਰ ਬਾਰ ਤਿਆਗਣ ਦੀ ਲੋੜ ਨਹੀਂ, ਬਲਕਿ ਰੋਜ਼ ਦੇ ਕਾਰ ਵਿਹਾਰ ਕਰਦਿਆਂ ਵੀ ਇਹ ਅਵਸਥਾ ਪ੍ਰਾਪਤ ਕੀਤੀ ਜਾ ਸਕਦੀ ਹੈ। ਭਗਤ ਕਬੀਰ ਜੀ ਪਾਵਨ ਅੰਕ 1375 ਤੇ ਇੱਕ ਇਤਿਹਾਸਕ ਘਟਨਾ ਦਾ ਜ਼ਿਕਰ ਕਰਦੇ ਹਨ ਕਿ ਭਗਤ ਤ੍ਰਿਲੋਚਨ ਜੀ ਇੱਕ ਦਿਨ ਭਗਤ ਨਾਮਦੇਵ ਜੀ ਦੇ ਘਰ ਗਏ ਤਾਂ ਦੇਖਿਆ ਕਿ ਭਗਤ ਨਾਮਦੇਵ ਜੀ ਭਗਤੀ ਵਿੱਚ ਨਹੀਂ ਲੱਗੇ ਸਨ, ਬਲਕਿ ਆਪਣਾ ਕੱਪੜੇ ਤੇ ਛਪਾਈ ਕਰਨ ਦਾ ਕੰਮ ਕਰ ਰਹੇ ਸਨ। ਇਸ ਗੱਲ ਦਾ ਭਗਤ ਤ੍ਰਿਲੋਚਨ ਜੀ ਨੇ ਇਤਰਾਜ਼ ਕੀਤਾ। ਭਗਤ ਤ੍ਰਿਲੋਚਨ ਜੀ ਦੇ ਇਤਰਾਜ਼ ਨੂੰ ਸ਼ਬਦ ਦੀਆਂ ਪਹਿਲੀਆਂ ਤੁਕਾਂ ਵਿੱਚ ਬਿਆਨ ਕੀਤਾ, ਨਾਮਾ ਮਾਇਆ ਮੋਹਿਆ ਕਹਿ ਤ੍ਰਿਲੋਚਨ ਮੀਤ, ਕਾਹੇ ਛੀਪੋ ਛਾਈ ਲੈ ਰਾਮ ਨਾ ਲਾਵੋ ਚੀਤ। ਭਗਤ ਤ੍ਰਿਲੋਚਨ ਜੀ ਦੇ ਇਤਰਾਜ਼ ਨੂੰ ਸੁਣ ਕੇ ਭਗਤ ਨਾਮਦੇਵ ਜੀ ਭਗਤ ਤ੍ਰਿਲੋਚਨ ਜੀ ਨੂੰ ਇਸ ਤਰ੍ਹਾਂ ਸਮਝਾਉਂਦੇ ਹਨ, ਨਾਮਾ ਕਹਿ ਤ੍ਰਿਲੋਚਨਾ ਮੁਖ ਤੇ ਰਾਮ ਸੰਭਾਲ, ਹਾਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾਲ। ਭਾਵ, ਹੇ ਤ੍ਰਿਲੋਚਨ, ਪਰਮਾਤਮਾ ਨੂੰ ਯਾਦ ਕਰਨ ਲਈ ਤੈਨੂੰ ਕੰਮ ਛੱਡਣ ਦੀ ਲੋੜ ਨਹੀਂ, ਤੂੰ ਆਪਣੇ ਹੱਥਾਂ ਪੈਰਾਂ ਨਾਲ ਆਪਣੇ ਰੋਜ਼ਾਨਾ ਦੇ ਕੰਮ ਕਾਰ ਕਰਦਾ ਰਹਿ ਤੇ ਤੇਰੀ ਜੀਵ ਤੇ ਪ੍ਰਭੂ ਦਾ ਨਾਮ ਤੇ ਤੇਰੀ ਯਾਦ ਵਿੱਚ ਪ੍ਰਭੂ ਦੀ ਸਿਮਰਤੀ ਬਣੀ ਰਹੇ। ਗੁਰੂ ਨਾਨਕ ਸਾਹਿਬ ਸਾਨੂੰ ਸਮਝਾਉਂਦੇ ਹਨ, ਸਾਚੇ ਨਾਮ ਕੀ ਲਾਗੈ ਭੂਖ, ਉਤ ਭੁੱਖ ਹੈ ਖਾਏ ਚੱਲੀਐ ਦੁੱਖ। ਜਦੋਂ ਸਾਡੇ ਮਨ ਵਿੱਚ ਪਰਮਾਤਮਾ ਦੇ ਨਾਮ ਦੀ ਭੁੱਖ ਜਾਗਦੀ ਹੈ ਤਾਂ ਇਹ ਭੁੱਖ ਸਾਡੇ ਮਨ ਦੇ ਦੁੱਖਾਂ ਨੂੰ ਖਾ ਜਾਂਦੀ ਹੈ। ਇਹ ਸਭ ਗਿਆਨ ਹੋਣ ਦੇ ਬਾਵਜੂਦ ਅਸੀਂ ਸੋਚਦੇ ਹਾਂ ਕਿ ਪਹਿਲਾਂ ਸਾਡੇ ਸਾਰੇ ਦੁੱਖ ਦੂਰ ਹੋ ਜਾਣ, ਫਿਰ ਅਸੀਂ ਪ੍ਰਭੂ ਯਾਦ ਨਾਲ ਜੁੜਾਂਗੇ, ਸਿਮਰਨ ਕਰਾਂਗੇ। ਪਰ ਹਕੀਕਤ ਇਸ ਤੋਂ ਉਲਟ ਹੈ। ਪਹਿਲਾਂ ਪ੍ਰਭੂ ਯਾਦ ਨਾਲ ਜੁੜੋ, ਫਿਰ ਮਨ ਦੇ ਦੁੱਖ ਹੌਲੀ ਹੌਲੀ ਖਤਮ ਹੋਣ ਲੱਗਦੇ ਹਨ। ਕੰਮ ਕਾਰ ਕਰਦਿਆਂ, ਸਫ਼ਰ ਕਰਦਿਆਂ ਹਰ ਹਾਲਤ ਵਿੱਚ ਪ੍ਰਭੂ ਦੀ ਯਾਦ ਵਿੱਚ ਜੁੜੇ ਰਹੋ। ਕੋਈ ਵੱਖਰਾ ਸਮਾਂ ਕੱਢਣ ਦੀ ਲੋੜ ਨਹੀਂ, ਇਹ ਜੀਵਨ ਜਾਚ ਹੈ। ਜਦੋਂ ਜੀਵਨ ਦਾ ਹਰ ਕੰਮ ਹਰ ਕਦਮ ਪ੍ਰਭੂ ਦੀ ਯਾਦ ਨਾਲ ਜੁੜ ਜਾਂਦਾ ਹੈ ਤਾਂ ਸਾਡਾ ਮਨ ਤੇ ਮਨ ਤੇ ਪ੍ਰਭਾਵ ਪਾਉਣ ਵਾਲੇ ਵਿਚਾਰ ਬਦਲ ਜਾਂਦੇ ਹਨ। ਅਜਿਹੀ ਅਵਸਥਾ ਆਉਣ ਤੇ ਭਾਵੇਂ ਦੁਨਿਆਵੀ ਘਟਨਾਵਾਂ ਜਿਹੋ ਜਿਹੀਆਂ ਮਰਜ਼ੀ ਹੋਣ, ਪਰ ਪ੍ਰਭੂ ਯਾਦ ਵਿੱਚ ਜੁੜੇ ਮਨੁੱਖ ਦੀ ਦੂਜਿਆਂ ਨੂੰ ਦੇਖਣ ਦੀ ਨਜ਼ਰ ਬਦਲ ਜਾਂਦੀ ਹੈ। ਤੇ ਇਸੇ ਬਦਲੀ ਨਜ਼ਰ ਦਾ ਉਪਹਾਰ ਅੱਜ ਦੀ ਵਾਰਤਾ ਦਾ ਵਿਸ਼ਾ ਹੈ, ਚੀਤ ਆਵੇ ਤਾਂ ਸਦਾ ਨਿਹਾਲ। ਉਹ ਵਿਅਕਤੀ ਦੁੱਖਾਂ ਵਿੱਚ ਵੀ ਅਡੋਲ ਰਹਿੰਦਾ ਹੈ ਤੇ ਸਦੀਵੀ ਖੁਸ਼ੀ ਹਾਸਲ ਕਰ ਲੈਂਦਾ ਹੈ। ਆਓ ਅਸੀਂ ਵੀ ਪ੍ਰਭੂ ਯਾਦ ਨੂੰ ਜੀਵਨ ਦਾ ਹਿੱਸਾ ਬਣਾਈਏ ਤੇ ਜੀਵਨ ਵਿੱਚ ਨਿਹਾਲਤਾ ਪੈਦਾ ਕਰਨ ਦਾ ਯਤਨ ਕਰੀਏ।
1: ਚੀਤ ਆਵੇ ਤਾਂ ਸਦਾ ਨਿਹਾਲ। ਇਹ ਵਾਰਤਾ ਸੁਣਾ ਰਹੇ ਸਨ ਪ੍ਰਭਜੋਤ ਸਿੰਘ। 9ਵੇਂ ਪਾਤਸ਼ਾਹ ਜੀ ਦਾ ਫਰਮਾਨ ਹੈ, ਚੇਤਨਾ ਹੈ ਤਾਂ ਚੇਤ ਲੈ, ਨਿਸ ਦਿਨ ਮੈਂ ਪ੍ਰਾਣੀ, ਛਿਨ ਛਿਨ ਔਦ ਬਿਹਾਤ ਹੈ, ਫੂਟੈ ਘਟ ਜਿਉ ਪਾਣੀ। ਭਾਵ, ਹੇ ਪ੍ਰਾਣੀ, ਉਸ ਪ੍ਰਭੂ ਨੂੰ ਚੇਤੇ ਕਰਨਾ ਹੈ ਤਾਂ ਹੁਣੇ ਹੀ ਯਾਦ ਕਰ, ਨਹੀਂ ਤਾਂ ਸਵਾਸਾਂ ਰੂਪੀ ਪੂੰਜੀ ਇੰਜ ਮੁੱਕ ਜਾਏਗੀ ਜਿਵੇਂ ਤਿੜਕੇ ਹੋਏ ਘੜੇ ਵਿੱਚੋਂ ਪਾਣੀ ਰਿਸ ਰਿਸ ਕੇ ਇੱਕ ਦਿਨ ਮੁੱਕ ਹੀ ਜਾਂਦਾ ਹੈ। ਪੰਚਮ ਪਾਤਸ਼ਾਹ ਦੱਸਦੇ ਨੇ ਕਿ ਚੇਤੇ ਕਿਸ ਨੂੰ ਕਰਨਾ ਹੈ, ਉਸ ਪ੍ਰਭੂ ਨੂੰ ਯਾਦ ਕਰੋ ਜੋ ਸਭਨਾਂ ਦਾ ਸਾਹਿਬ ਹੈ, ਨਿਤਾਣਿਆਂ ਦਾ ਤਾਣ ਹੈ, ਜੋ ਆਵਾਗਮਨ ਤੋਂ ਮੁਕਤ ਹੈ। ਗੁਰੂ ਕਾ ਸ਼ਬਦ ਇਹ ਸੋਝੀ ਦਿੰਦਾ ਹੈ। ਜੇਕਰ ਵੱਡੀ ਮੁਸ਼ਕਿਲ ਹੋਵੇ, ਕੋਈ ਆਸਰਾ ਨਾ ਹੋਵੇ, ਸਾਰੇ ਵੈਰੀ ਬਣ ਜਾਣ, ਸੰਬੰਧੀ ਪਾਸਾ ਵੱਟ ਲੈਣ, ਸਾਰੇ ਆਸਰੇ ਨਿਸਫਲ ਹੋ ਜਾਣ, ਤਾਂ ਉਸ ਵੇਲੇ ਪ੍ਰਭੂ ਨੂੰ ਚੇਤੇ ਕਰਿਆਂ

ਧੱਤੀ ਵਾਹ ਨਹੀਂ ਲੱਗਦੀ। ਜੇ ਕੋਈ ਅੱਤ ਦਾ ਗਰੀਬ ਹੋਵੇ, ਕੋਲ ਧੇਲਾ ਵੀ ਨਾ ਹੋਵੇ, ਸਭ ਸਵਾਰਥੀ ਹੋ ਜਾਣ ਤਾਂ ਪ੍ਰਭੂ ਨੂੰ ਚੇਤੇ ਕੀਤਿਆਂ ਸਦੀਵੀ ਰਾਜ ਭੋਗ ਪ੍ਰਾਪਤ ਹੁੰਦਾ ਹੈ। ਜੇ ਕਿਸੇ ਨੂੰ ਅੱਤ ਦੀ ਚਿੰਤਾ ਹੋਵੇ, ਸਰੀਰ ਰੋਗੀ ਹੋ ਜਾਵੇ, ਗ੍ਰਸਥ ਵਿੱਚ ਦੁੱਖ ਹੋਵੇ, ਜੇ ਉਹ ਸਾਰੇ ਪਾਸੇ ਕੋਸ਼ਿਸ਼ ਕਰ ਲਵੇ, ਕੋਈ ਲਾਗੇ ਨਾ ਲੱਗੇ, ਤਾਂ ਪ੍ਰਭੂ ਨੂੰ ਚੇਤੇ ਕੀਤਿਆਂ ਮਨ ਤਨ ਸ਼ਾਂਤ ਹੋ ਜਾਂਦਾ ਹੈ। ਜੇ ਕੋਈ ਪ੍ਰਾਣੀ ਬੇਵਸ ਹੋ ਜਾਵੇ, ਉਸਨੇ ਕਦੇ ਪੋਥੀਆਂ ਆਦਿਕ ਦੇ ਉਪਦੇਸ਼ ਨਾ ਸੁਣੇ ਹੋਣ, ਫਿਰ ਵੀ ਜੇਕਰ ਪ੍ਰਭੂ ਨੂੰ ਚੇਤੇ ਕਰਦਾ ਹੈ ਤਾਂ ਇੱਕ ਨਿਮਕ ਸਿਮਰਨ ਕੀਤਿਆਂ ਭਵਸਾਗਰ ਚੋਂ ਤਰ ਜਾਂਦਾ ਹੈ। ਸ਼੍ਰੀ ਰਾਗ ਵਿੱਚ ਉਚਾਰੇ ਸ਼ਬਦ ਵਿੱਚ ਬਾਣੀ ਕੇ ਬੋਹਿਤ ਇਹ ਤੱਥ ਉਜਾਗਰ ਕਰਦੇ ਹੋਏ ਫਰਮਾਉਂਦੇ ਨੇ, ਚਿੱਤ ਆਵੈ ਉਸ ਪਾਰ ਬ੍ਰਹਮ, ਲਗੈ ਨ ਤੱਤੀ ਵਾਓ। ਇਸ ਸ਼ਬਦ ਦੇ ਪਹਿਲੇ ਚਾਰ ਪਦਿਆਂ ਦਾ ਗਾਇਨ ਕੀਤਾ ਹੈ ਭਾਈ ਤਰਲੋਚਨ ਸਿੰਘ ਤੇ ਉਹਨਾਂ ਦੇ

ਵਿਵੀਆਂ ਏਸ਼ੀਅਨ ਖੇਡਾਂ ਦੀਆਂ ਮੁੱਖ ਝਲਕੀਆਂ ਦਾ ਸਮਾਂ ਰਹੇਗਾ ਰਾਤ 10 ਵਜੇ। 10:20 ਤੇ ਸੁਣੋਗੇ ਹਿੰਦੀ ਗੀਤ, 10:30 ਸੁਣੋਗੇ ਪ੍ਰੋਗਰਾਮ ਸਰਗਮ। ਸ਼ਾਮ 6:20 ਤੇ ਤੁਸੀਂ ਸੁਣੋਗੇ ਪ੍ਰਾਦੇਸ਼ਿਕ ਖਬਰਾਂ। 8:30 ਸੁਣੋਗੇ ਪੰਜਾਬੀ 'ਚ ਖਬਰਾਂ। 8:45 ਤੇ ਦਿੱਲੀ ਕੇਂਦਰ ਤੋਂ ਸਮਾਚਾਰ ਸੰਧਿਆ। 9:00 ਨਿਊਜ਼ ਐਟ 9, 9:15 ਸਪੋਟਲਾਈਟ, 9:30 ਕੰਟਰੀ ਵਾਈਡ, 9:45 ਤੇ ਇਨਸਾਈਟ, ਰਾਤ 11:00 ਦਿੱਲੀ ਕੇਂਦਰ ਤੋਂ ਸਮਾਚਾਰ ਹਿੰਦੀ 'ਚ, 11:05 ਤੇ ਅੰਗਰੇਜ਼ੀ 'ਚ ਸਮਾਚਾਰ। ਇਹ ਸੀ ਅੱਜ ਰਾਤ ਤੱਕ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮਾਂ ਦਾ ਵੇਰਵਾ ਤੇ ਉਹਨਾਂ ਦਾ ਪ੍ਰਸਾਰਣ ਸਮਾਂ।

0: ਸਰੋਤਿਆਂ ਦੀ ਜਾਣਕਾਰੀ ਲਈ ਸੂਚਿਤ ਕੀਤਾ ਜਾਂਦਾ ਹੈ ਕਿ ਦਿੱਲੀ ਤੋਂ ਵਿਸ਼ੇਸ਼ ਪ੍ਰਸਾਰਣ ਹੋਣ ਕਾਰਨ 16 ਅਕਤੂਬਰ 2026 ਤੱਕ ਪੰਜਾਬੀ ਖਬਰਾਂ ਦੇ ਪ੍ਰਸਾਰਣ ਸਮੇਂ ਵਿੱਚ ਤਬਦੀਲੀ ਕੀਤੀ ਗਈ ਹੈ। ਇਸ ਅਨੁਸਾਰ 16 ਅਕਤੂਬਰ 2026 ਤੱਕ ਪੰਜਾਬੀ ਖਬਰਾਂ ਹੁਣ ਸ਼ਾਮ 7:30 ਵਜੇ ਦੀ ਬਜਾਏ ਰਾਤ 8:30 ਵਜੇ ਪ੍ਰਸਾਰਿਤ ਕੀਤੀਆਂ ਜਾਣਗੀਆਂ। ਸਾਰੇ ਸਰੋਤਿਆਂ ਨੂੰ ਬੇਨਤੀ ਹੈ ਕਿ ਕਿਰਪਾ ਕਰਕੇ ਨਵੇਂ ਪ੍ਰਸਾਰਣ ਸਮੇਂ ਦਾ ਧਿਆਨ ਰੱਖਣ।
1: ਜਾਪਾਨ ਦੇ ਖੇਡ ਮੈਦਾਨਾਂ ਵਿੱਚ ਹੁਣ ਗੂੰਜੇਗਾ ਏਸ਼ੀਆ ਦਾ ਦਮ। ਖੇਡਾਂ ਦੇ ਸਭ ਤੋਂ ਵੱਡੇ ਮਹਾਕੁੰਭ ਏਸ਼ੀਅਨ ਖੇਡਾਂ ਦਾ ਰੋਮਾਂਚ ਹੁਣ ਆਕਾਸ਼ਵਾਣੀ ਜਲੰਧਰ ਤੁਹਾਡੇ ਤੱਕ ਪਹੁੰਚਾਏਗਾ। ਕੌਣ ਰਚੇਗਾ ਇਤਿਹਾਸ? ਕੌਣ ਚੁੰਮੇਗਾ ਜਿੱਤ ਦਾ ਸਿਖਰ? ਭਾਰਤੀ ਖਿਡਾਰੀ ਕਿੰਨੇ ਮੈਡਲ ਕਰਨਗੇ ਆਪਣੇ ਨਾਮ? ਇਹ ਸਭ ਜਾਣਨ ਲਈ ਸੁਣੋ ਜਾਪਾਨ 'ਚ ਹੋ ਰਹੀਆਂ ਏਸ਼ੀਅਨ ਖੇਡਾਂ ਦੀ ਰੋਜ਼ਾਨਾ ਰੇਡੀਓ ਰਿਪੋਰਟ 19 ਸਤੰਬਰ ਤੋਂ 4 ਅਕਤੂਬਰ ਤੱਕ ਰਾਤ 10 ਵਜੇ ਤੋਂ 10:20 ਤੱਕ ਆਕਾਸ਼ਵਾਣੀ ਜਲੰਧਰ ਦੇ ਵੱਖ ਵੱਖ ਚੈਨਲਸ ਤੇ FM ਰੇਨਬੋ ਪ੍ਰਾਇਮਰੀ ਚੈਨਲ DRM ਤੇ DTH ਚੈਨਲਸ ਤੇ। ਇਹਦੇ ਨਾਲ ਨਾਲ ਅਪਡੇਟਸ ਜਾਣੋਗੇ FM ਰੇਨਬੋ ਚੈਨਲ ਤੇ 20 ਸਤੰਬਰ ਤੋਂ 3 ਅਕਤੂਬਰ ਤੱਕ। ਏਸ਼ੀਅਨ ਖੇਡਾਂ ਦੀ ਪਲ ਪਲ ਦੀ ਖਬਰ ਸਿਰਫ ਆਕਾਸ਼ਵਾਣੀ ਜਲੰਧਰ ਤੇ।
2: ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਆਓ ਸੁਣਦੇ ਹਾਂ ਦੇਸ਼ ਗਾਨ।

ਸਰੋਤਿਆਂ ਦੀ ਜਾਣਕਾਰੀ ਲਈ ਸੂਚਿਤ ਕੀਤਾ ਜਾਂਦਾ ਹੈ ਕਿ ਦਿੱਲੀ ਤੋਂ ਵਿਸ਼ੇਸ਼ ਪ੍ਰਸਾਰਣ ਹੋਣ ਕਾਰਨ 16 ਅਕਤੂਬਰ 2026 ਤੱਕ ਪੰਜਾਬੀ ਖਬਰਾਂ ਦੇ ਪ੍ਰਸਾਰਣ ਸਮੇਂ ਵਿੱਚ ਤਬਦੀਲੀ ਕੀਤੀ ਗਈ ਹੈ। ਇਸ ਅਨੁਸਾਰ 16 ਅਕਤੂਬਰ 2026 ਤੱਕ ਪੰਜਾਬੀ ਖਬਰਾਂ ਹੁਣ ਸ਼ਾਮ 7:30 ਵਜੇ ਦੀ ਬਜਾਏ ਰਾਤ 8:30 ਵਜੇ ਪ੍ਰਸਾਰਿਤ ਕੀਤੀਆਂ ਜਾਣਗੀਆਂ। ਸਾਰੇ ਸਰੋਤਿਆਂ ਨੂੰ ਬੇਨਤੀ ਹੈ ਕਿ ਕਿਰਪਾ ਕਰਕੇ ਨਵੇਂ ਪ੍ਰਸਾਰਣ ਸਮੇਂ ਦਾ ਧਿਆਨ ਰੱਖਣ।

ਹੁਣ ਤੁਸੀਂ ਸੁਣ ਰਹੇ ਸੀ ਦੇਸ਼ ਗਾਨ ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਸ ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਸ਼ਾਮ ਦੇ 6:20 ਹੋ ਰਹੇ ਨੇ। ਸੁਣਦੇ ਹਾਂ ਪ੍ਰਾਦੇਸ਼ਿਕ ਖਬਰਾਂ।

0: ਤੁਹਾਨੂੰ ਦੱਸਦੇ ਹਾਂ ਔਰ ਉਸ ਦੇ ਨਾਲ ਨਾਲ ਨਵੀਆਂ ਤਕਨੀਕਾਂ ਦੇ ਬਾਰੇ ਵੀ ਤੁਹਾਨੂੰ ਜਾਣਕਾਰੀ ਦਿੱਤੀ ਜਾਂਦੀ ਹੈ। ਤੇ ਦੋਸਤੋ, ਇਸ ਵਾਰ ਜਿਹੜੀ ਅਸੀਂ ਤੁਹਾਡੇ ਲਈ ਜਾਣਕਾਰੀ ਲੈ ਕੇ ਆਏ ਹਾਂ ਉਹ ਹੈ PM ਕਿਸਾਨ ਸਨਮਾਨ ਨਿਧੀ ਯੋਜਨਾ ਦੇ ਬਾਰੇ। ਤੁਹਾਨੂੰ ਦੱਸ ਦਈਏ ਕਿ ਇਸ ਯੋਜਨਾ ਤਹਿਤ ਕਿਸਾਨ ਨੂੰ ਹਰ 4 ਮਹੀਨਿਆਂ ਬਾਅਦ 2000 ਰੁਪਏ ਕਿਸਾਨ ਸਨਮਾਨ ਨਿਧੀ ਯੋਜਨਾ ਤਹਿਤ ਦਿੱਤੇ ਜਾਂਦੇ ਹਨ ਅਤੇ ਕਿਸਾਨ ਦੇ ਖਾਤੇ ਵਿੱਚ ਇਹ ਪੈਸੇ ਆਉਂਦੇ ਹਨ। ਨਾਲ ਹੀ ਤੁਹਾਨੂੰ ਇਹ ਵੀ ਜਾਣਕਾਰੀ ਦੇ ਦਈਏ ਕਿ ਇਹਨਾਂ ਪੈਸਿਆਂ ਦੇ ਨਾਲ ਕਿਸਾਨ ਆਪਣੀਆਂ ਵੱਖ ਵੱਖ ਲੋੜਾਂ ਜਿਹੜੀਆਂ ਨੇ ਉਹਨਾਂ ਨੂੰ ਪੂਰਾ ਕਰ ਸਕਦਾ ਹੈ। ਔਰ ਇਹੀ ਨਹੀਂ, ਕੇਂਦਰ ਸਰਕਾਰ ਵੱਲੋਂ PM ਕਿਸਾਨ ਯੋਜਨਾ ਦੀਆਂ ਅਗਲੀਆਂ ਕਿਸ਼ਤਾਂ ਅਤੇ ਦਾਲਾਂ ਤੇ ਤੇਲ ਬੀਜਾਂ ਲਈ MSP ਖਰੀਦ ਸੰਬੰਧੀ ਜ਼ਰੂਰੀ ਐਲਾਨ ਵੀ ਕੀਤੇ ਗਏ ਹਨ। ਸੋ ਕਿਸਾਨ ਵੀਰੋ ਅਤੇ ਭੈਣੋ, ਇਹ ਸੀ ਜਾਣਕਾਰੀ PM ਕਿਸਾਨ ਸਨਮਾਨ ਨਿਧੀ ਯੋਜਨਾ ਦੇ ਬਾਰੇ, ਜੋ ਕਿ ਹਰ ਕਿਸਾਨ ਵੀਰ ਅਤੇ ਭੈਣ ਦੇ ਲਈ ਲਾਹੇਵੰਦ ਹੈ। ਸੋ ਕਿਸਾਨ ਵੀਰੋ ਅਤੇ ਭੈਣੋ, ਅੱਜ 1 ਅਕਤੂਬਰ ਹੈ ਤੇ ਇਸ ਵਾਰ ਇਸ ਪੰਦਰਵਾੜੇ ਦੇ ਦੌਰਾਨ ਤੁਸੀਂ ਕਿਹੜੇ ਕਿਹੜੇ ਕੰਮ ਕਰਨੇ ਹਨ, ਆਪਣੇ ਪਸ਼ੂਆਂ ਦੀ ਦੇਖਭਾਲ ਕਿਸ ਤਰ੍ਹਾਂ ਕਰਨੀ ਹੈ, ਖੇਤੀਬਾੜੀ ਦੇ ਸੰਬੰਧੀ ਜਾਣਕਾਰੀ ਕਿ ਕਿਹੜੀਆਂ ਫਸਲਾਂ ਤੁਸੀਂ ਬੀਜਣੀਆਂ ਹਨ ਅਤੇ ਹੋਰ ਵੀ ਬਹੁਤ ਸਾਰੇ ਕੰਮ ਜਿਨ੍ਹਾਂ ਬਾਰੇ ਤੁਹਾਨੂੰ ਜਾਣਕਾਰੀ ਚਾਹੀਦੀ ਹੈ, ਤੁਹਾਨੂੰ ਇਸ ਬਾਰੇ ਜਾਣਕਾਰੀ ਦੇਣਗੇ ਡਾਕਟਰ ਜੈਪਾਲ ਚੋਪੜਾ ਜੀ। ਤੇ ਆਓ ਫਿਰ ਲੈਣੇ ਹਾਂ ਇਸ ਜਾਣਕਾਰੀ ਦਾ ਲਾਭ।
1: ਕਿਸਾਨ ਦੋਸਤੋ, ਹਾੜੀ ਮੌਸਮ ਦਾ ਅਕਤੂਬਰ ਮਹੀਨਾ ਸ਼ੁਰੂ ਹੋ ਗਿਆ ਅਤੇ ਇਸ ਮਹੀਨੇ ਦੌਰਾਨ ਜਿੱਥੇ ਅਸੀਂ ਆਪਣੇ ਝੋਨੇ ਦੀ ਫਸਲ ਦੀ ਕਟਾਈ, ਸਾਂਭ ਸੰਭਾਲ ਅਤੇ ਮੰਡੀਕਰਨ ਕਰਨਾ ਹੈ, ਉੱਥੇ ਨਾਲੋਂ ਨਾਲ ਸ਼ੁਰੂ ਹੋਏ ਮੌਸਮ 'ਚ ਬੀਜੀਆਂ ਜਾਣ ਵਾਲੀਆਂ ਫਸਲਾਂ, ਖਾਸ ਤੌਰ 'ਤੇ ਸਾਡੀ ਮੁੱਖ ਫਸਲ ਕਣਕ ਆਦਿ ਦੀ ਬਿਜਾਈ ਲਈ ਸਭ ਤਿਆਰੀਆਂ ਮੁਕੰਮਲ ਕਰਨੀਆਂ ਨੇ। ਸੋ ਇਹ ਮਹੀਨਾ ਸਾਡੇ ਕਿਸਾਨ ਵੀਰਾਂ ਲਈ ਬਹੁਤ ਹੀ ਮਹੱਤਵਪੂਰਨ ਹੈ। ਖੇਤੀ ਯੂਨੀਵਰਸਿਟੀ ਲੁਧਿਆਣਾ ਦੀਆਂ ਇਸ ਨਵੇਂ ਮੌਸਮ ਦੀਆਂ ਫਸਲਾਂ 'ਤੇ ਕੀ ਸਿਫਾਰਿਸ਼ਾਂ ਨੇ ਅਤੇ ਅਕਤੂਬਰ ਮਹੀਨੇ ਦੇ ਪਹਿਲੇ ਪੰਦਰਵਾੜੇ 'ਚ ਸਾਡੇ ਕੀ ਰੁਝੇਵੇਂ ਨੇ, ਉਸ ਬਾਰੇ ਗੱਲ ਕਰਾਂਗੇ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਸਾਡੀ ਮੁੱਖ ਫਸਲ ਕਣਕ ਦੀ। ਸੇਂਜੂ ਹਾਲਤਾਂ ਲਈ ਕਣਕ ਦੀਆਂ PBW 826, PBW 824, PBW 766, DBW 187, HD 3226, PBW 725, PBW 677, HD 3086, WH 1105, PBW 1 ਜ਼ਿੰਕ ਅਤੇ ਵਡਾਨਿਕ, ਕਣਕ ਦੀਆਂ WHD 943 ਅਤੇ PDW 291 ਕਿਸਮਾਂ ਦੀ ਸਿਫਾਰਿਸ਼ ਕੀਤੀ ਜਾਂਦੀ ਹੈ। ਕਣਕ ਦੀਆਂ ਕਿਸਮਾਂ DBW 222 ਅਤੇ HD 2967 ਦੀ ਬਿਜਾਈ ਨੀਮ ਪਹਾੜੀ ਇਲਾਕਿਆਂ ਨੂੰ ਛੱਡ ਕੇ ਬਾਕੀ ਦੇ ਇਲਾਕਿਆਂ ਵਿੱਚ ਕੀਤੀ ਜਾ ਸਕਦੀ ਹੈ। ਜਿਨ੍ਹਾਂ ਖੇਤਾਂ ਵਿੱਚ ਝੋਨੇ ਦੀ ਪਰਾਲੀ ਦੀ ਸੰਭਾਲ ਹੈਪੀ ਸੀਡਰ ਜਾਂ ਸੁਪਰ ਸੀਡਰ ਨਾਲ ਕਰਕੇ ਕਣਕ ਦੀ ਬਿਜਾਈ ਕਰਨੀ ਹੋਵੇ, ਉਹਨਾਂ ਖੇਤਾਂ ਵਿੱਚ ਕਣਕ ਦੀ ਕਿਸਮ PBW 869 ਦੀ ਬਿਜਾਈ ਕਰਨੀ ਚਾਹੀਦੀ ਹੈ। ਸੇਂਜੂ ਹਾਲਤਾਂ ਵਿੱਚ ਦਰਮਿਆਨੀ ਜ਼ਮੀਨਾਂ ਲਈ ਠੀਕ ਸਮੇਂ 'ਤੇ ਬੀਜੀ ਜਾਣ ਵਾਲੀ ਫਸਲ ਨੂੰ 55 ਕਿਲੋ DAP ਪ੍ਰਤੀ ਏਕੜ ਬਿਜਾਈ ਸਮੇਂ ਪਾਉਣਾ ਚਾਹੀਦਾ ਹੈ। ਜੇਕਰ 155 ਕਿਲੋ ਸਿੰਗਲ ਸੁਪਰ ਫਾਸਫੇਟ ਦੀ ਵਰਤੋਂ ਫਾਸਫੋਰਸ ਦੀ ਪੂਰਤੀ ਲਈ ਕਰਨੀ ਹੈ ਤਾਂ 20 ਕਿਲੋ ਯੂਰੀਆ ਰੌਣੀ ਕਰਨ ਤੋਂ ਪਹਿਲਾਂ ਜਾਂ ਆਖਰੀ ਵਾਹੀ ਨਾਲ ਪਾਉਣਾ ਚਾਹੀਦਾ ਹੈ। ਪੋਟਾਸ਼ ਵਿੱਚ ਘਾਟ ਵਾਲੀਆਂ ਜ਼ਮੀਨਾਂ ਵਿੱਚ ਕਣਕ ਨੂੰ ਬਿਜਾਈ ਵੇਲੇ 20 ਕਿਲੋ ਮਿਊਰੇਟ ਆਫ ਪੋਟਾਸ਼ ਖਾਦ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਉਣੀ ਚਾਹੀਦੀ ਹੈ। ਗੁਰਦਾਸਪੁਰ, ਹੁਸ਼ਿਆਰਪੁਰ, ਰੂਪਨਗਰ ਅਤੇ ਸ਼ਹੀਦ ਭਗਤ ਸਿੰਘ ਨਗਰ ਵਿੱਚ ਪੋਟਾਸ਼ ਖਾਦ ਦੀ ਮਾਤਰਾ ਦੁੱਗਣੀ ਕਰ ਦੇਣੀ ਚਾਹੀਦੀ ਹੈ। ਯੂਰੀਆ ਖਾਦ ਦੀ ਲੋੜ ਅਨੁਸਾਰ ਵਰਤੋਂ ਲਈ PAU ਪੱਤਾ ਰੰਗ ਚਾਲਟ ਦੀ ਵਰਤੋਂ ਕਰਨੀ ਚਾਹੀਦੀ ਹੈ। ਬਿਜਾਈ ਸਮੇਂ ਯੂਰੀਆ ਪਾਉਣ ਦੀ ਲੋੜ ਨਹੀਂ। ਪਹਿਲੇ ਪਾਣੀ ਨਾਲ ਸਮੇਂ ਸਿਰ ਬੀਜੀ ਕਣਕ ਨੂੰ 40 ਕਿਲੋ ਯੂਰੀਆ ਪ੍ਰਤੀ ਏਕੜ ਪਾਉਣਾ ਚਾਹੀਦਾ ਹੈ। ਕਣਕ ਦੀ ਬਿਜਾਈ ਸਮੇਂ ਦਰਮਿਆਨੀ ਉਪਜਾਊ ਸ਼ਕਤੀ ਵਾਲੀਆਂ ਮਿੱਟੀਆਂ ਵਿੱਚ 55 ਕਿਲੋ DAP ਪ੍ਰਤੀ ਏਕੜ ਡਰਿੱਲ ਕਰਨੀ ਚਾਹੀਦੀ ਹੈ। ਕਿਸਾਨ ਦੋਸਤੋ, ਬਰਾਨੀ ਕਣਕ ਦੀ ਬਿਜਾਈ ਵੇਲੇ 35 ਕਿਲੋ ਯੂਰੀਆ, 100 ਕਿਲੋ ਸਿੰਗਲ ਸੁਪਰ ਫਾਸਫੇਟ ਅਤੇ 20 ਕਿਲੋ ਮਿਊਰੇਟ ਆਫ ਪੋਟਾਸ਼ ਦਰਮਿਆਨੀਆਂ ਅਤੇ ਭਾਰੀਆਂ ਜ਼ਮੀਨਾਂ ਵਿੱਚ ਪਾਉਣਾ ਚਾਹੀਦਾ। ਬਾਕੀ ਰਹਿੰਦੀ 35 ਕਿਲੋ ਯੂਰੀਆ ਛੱਟੇ ਨਾਲ ਸਰਦੀ ਰੋਧੀ ਵਰਖਾ ਸਮੇਂ ਪਾਓ। ਬਹੁਤੀਆਂ ਹਲਕੀਆਂ ਜ਼ਮੀਨਾਂ ਵਿੱਚ ਇਹਨਾਂ ਖਾਦਾਂ ਦੀ ਮਿਕਦਾਰ ਅੱਧੀ ਕਰਨੀ ਚਾਹੀਦੀ ਹੈ ਅਤੇ ਸਾਰੀਆਂ ਖਾਦਾਂ ਬਿਜਾਈ ਵੇਲੇ ਪਾਉਣੀਆਂ ਚਾਹੀਦੀਆਂ ਨੇ। ਹਲਕੀਆਂ ਜ਼ਮੀਨਾਂ, ਖਾਸ ਕਰਕੇ ਬਰਾਨੀ ਖੇਤੀ ਵਿੱਚ, ਸਿਉਂਕ ਬਹੁਤ ਹੀ ਨੁਕਸਾਨ ਕਰਦੀ ਹੈ। ਇਸ ਤੋਂ ਬਚਣ ਲਈ ਬੀਜਣ ਤੋਂ ਪਹਿਲਾਂ ਕਣਕ ਦੇ ਬੀਜ ਨੂੰ 4 ਮਿਲੀਲੀਟਰ ਡਰਸਵਾਨ ਜਾਂ ਰੁਬਾਨ ਜਾਂ ਡਰਮਟ BEC ਯਾਨੀ ਕਿ ਕਲੋਰੋਪਾਇਰੀਫੋਸ ਪ੍ਰਤੀ ਕਿਲੋ ਬੀਜ ਦੇ ਹਿਸਾਬ ਨਾਲ ਸੋਧ ਲੈਣਾ ਚਾਹੀਦਾ ਹੈ।

0: ਇਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਗੰਨੇ ਦੀ ਫਸਲ ਦੀ। ਇਸ ਮਹੀਨੇ ਦੀ 20 ਤਰੀਕ ਤੱਕ ਗੰਨੇ ਦੀ ਬਿਜਾਈ ਖਤਮ ਕਰ ਲੈਣੀ ਚਾਹੀਦੀ ਹੈ। ਖੇਤੀਬਾੜੀ ਯੂਨੀਵਰਸਿਟੀ ਦੀਆਂ ਜਿਹੜੀਆਂ ਨਵੀਆਂ ਸਿਫਾਰਸ਼ ਕੀਤੀਆਂ ਕਿਸਮਾਂ ਨੇ ਉਹਨਾਂ 'ਚ ਅਗੇਤੀਆਂ ਕਿਸਮਾਂ COPV 95, COPV 96 ਅਤੇ COPV 92 ਦੀ ਸਿਫਾਰਸ਼ ਕੀਤੀ ਗਈ ਹੈ ਅਤੇ ਨਵੀਆਂ ਕਿਸਮਾਂ COPV 99 ਅਤੇ 100 ਦੀ ਸਿਫਾਰਸ਼ ਕੀਤੀ ਗਈ ਹੈ। ਬੀਜ ਨੂੰ ਸਿਫਾਰਸ਼ ਅਨੁਸਾਰ ਸੋਧ ਲੈਣਾ ਚਾਹੀਦਾ। ਕਤਾਰਾਂ ਦਾ ਫਾਸਲਾ 90 ਸੈਂਟੀਮੀਟਰ ਰੱਖੋ। ਕਤਾਰਾਂ ਵਿਚਕਾਰ ਸਰ੍ਹੋਂ, ਮਟਰ, ਗੋਭੀ, ਸਰ੍ਹੋਂ, ਬੰਦ ਗੋਭੀ, ਛੋਲੇ, ਕਣਕ, ਮੂਲੀ, ਲਸਣ ਆਦਿ ਦੀ ਬਿਜਾਈ ਵੀ ਕੀਤੀ ਜਾ ਸਕਦੀ ਹੈ। ਦਾਲਾਂ ਦੀ ਜਿੱਥੇ ਅਸੀਂ ਗੱਲ ਕਰਦੇ ਹਾਂ ਕਿਸਾਨ ਦੋਸਤੋ, ਉਹਨਾਂ 'ਚ ਆਪਾਂ ਗੱਲ ਕਰਦੇ ਪਹਿਲਾਂ ਛੋਲਿਆਂ ਦੀ। ਛੋਲਿਆਂ ਦੀ ਕਿਸਮ PDG 4 ਦੀ ਬਿਜਾਈ ਬਰਾਨੀ ਹਾਲਤਾਂ ਵਿੱਚ 10 ਤੋਂ 25 ਅਕਤੂਬਰ ਤੱਕ ਕਰਨੀ ਚਾਹੀਦੀ ਹੈ ਅਤੇ ਸਿੰਚਾਈ ਵਾਲੇ ਇਲਾਕਿਆਂ ਵਿੱਚ PBG 8, GPF 2 ਅਤੇ LLL 552 ਕਿਸਮਾਂ ਦੀ ਬਿਜਾਈ ਕਰ ਦੇਣੀ ਚਾਹੀਦੀ ਹੈ, ਜਦੋਂ ਕਿ ਨੀਮ ਪਹਾੜੀ ਇਲਾਕਿਆਂ ਵਿੱਚ PBG 5 ਕਿਸਮ ਬੀਜਣੀ ਚਾਹੀਦੀ ਹੈ ਜੋ ਝੁਲਸ ਰੋਗ ਆਦਿ ਬਿਮਾਰੀਆਂ ਸਹਾਰਨ ਦੀ ਸਮਰੱਥਾ ਰੱਖਦੀ ਹੈ। PBG 7 ਕਿਸਮ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਲਈ ਸਿੰਜੂ ਹਾਲਤਾਂ ਵਿੱਚ ਸਿਫਾਰਸ਼ ਕੀਤੀ ਜਾਂਦੀ ਹੈ। ਝੁਲਸ ਰੋਗ ਦੀ ਬਿਮਾਰੀ ਤੋਂ ਬਚਾਉਣ ਲਈ ਬਿਮਾਰੀ ਨਾਲ ਪ੍ਰਭਾਵਿਤ ਇਲਾਕਿਆਂ ਵਿੱਚ PBG 7 ਜਾਂ PBG 5 ਕਿਸਮਾਂ ਹੀ ਬੀਜਣੀਆਂ ਚਾਹੀਦੀਆਂ ਨੇ। ਦੇਸੀ ਛੋਲਿਆਂ ਦੀ ਬਿਜਾਈ ਸਮੇਂ 13 ਕਿਲੋ ਯੂਰੀਆ ਅਤੇ 50 ਕਿਲੋ ਸਿੰਗਲ ਸੁਪਰ ਫਾਸਫੇਟ ਪ੍ਰਤੀ ਏਕੜ ਵਰਤਣਾ ਚਾਹੀਦਾ, ਜਦਕਿ ਕਾਬਲੀ ਛੋਲਿਆਂ ਨੂੰ 13 ਕਿਲੋ ਯੂਰੀਆ ਅਤੇ 100 ਕਿਲੋ ਸੁਪਰ ਫਾਸਫੇਟ ਪ੍ਰਤੀ ਏਕੜ ਬਿਜਾਈ ਵੇਲੇ ਪਾਉਣੀ ਚਾਹੀਦੀ ਹੈ। ਬਿਜਾਈ ਸਮੇਂ ਜੀਵਾਣੂ ਖਾਦ ਦੇ ਮਿਸ਼ਰਣ ਦਾ ਟੀਕਾ ਵੀ ਜ਼ਰੂਰ ਲਵਾਉਣਾ ਚਾਹੀਦਾ ਹੈ। ਤੇਲ ਬੀਜ ਰਾਇਆ ਦੀਆਂ ਗਿਰੀਰਾਜ RLC 3, PBR 357 ਕਿਸਮਾਂ ਪੰਜਾਬ ਦੇ ਸਾਰੇ ਇਲਾਕਿਆਂ ਵਿੱਚ ਸਿੰਜੂ ਹਾਲਤਾਂ ਲਈ ਢੁੱਕਵੀਆਂ ਹਨ ਅਤੇ ਬਰਾਨੀ ਹਾਲਤਾਂ ਲਈ PBR 97 ਕਿਸਮ ਬੀਜੋ। RCH 1, PHR 126 ਅਤੇ PBR 91 ਕੇਵਲ ਦੱਖਣ ਪੱਛਮੀ ਇਲਾਕਿਆਂ ਲਈ ਸਿਫਾਰਸ਼ ਕੀਤੀਆਂ ਗਈਆਂ ਨੇ, ਪਰੰਤੂ ਰਾਇਆ ਦੀ ਕਿਸਮ RLM 619 ਪੰਜਾਬ ਦੇ ਸਿੰਜੂ ਅਤੇ ਬਰਾਨੀ ਦੋਵੇਂ ਇਲਾਕਿਆਂ ਲਈ ਸਿਫਾਰਸ਼ ਕੀਤੀ ਜਾਂਦੀ ਹੈ। ਗੋਭੀ ਸਰ੍ਹੋਂ PGSH 1707, GSC 7, GSC 6, GSL 1, GSL 2 ਅਤੇ PSC 401 ਕਿਸਮਾਂ ਦੀ ਬਿਜਾਈ 10 ਅਕਤੂਬਰ ਤੋਂ ਪਹਿਲਾਂ ਸ਼ੁਰੂ ਕਰ ਦੇਣੀ ਚਾਹੀਦੀ ਹੈ। ਅਫਰੀਕਨ ਸਰ੍ਹੋਂ PC 5 ਦੀ ਬਿਜਾਈ ਵੀ ਇਸ ਸਾਰੇ ਮਹੀਨੇ ਵਿੱਚ ਕੀਤੀ ਜਾ ਸਕਦੀ ਹੈ। ਚਾਰਾ ਅਕਤੂਬਰ ਦੇ ਪਹਿਲੇ ਹਫ਼ਤੇ ਤੱਕ ਬਰਸੀਮ, ਰਾਈ, ਘਾਹ ਅਤੇ ਸਫਤਲ ਦੀ ਬਿਜਾਈ ਕਰ ਦੇਣੀ ਚਾਹੀਦੀ ਹੈ। ਪਹਿਲੇ ਲੋਅ ਤੋਂ ਵਧੇਰੇ ਝਾੜ ਪ੍ਰਾਪਤ ਕਰਨ ਲਈ ਬਰਸੀਮ ਅਤੇ ਸਫਤਲ ਵਿੱਚ ਸਰ੍ਹੋਂ ਅਤੇ ਜਵੀ ਨੂੰ ਰਲਾ ਕੇ ਬੀਜਣਾ ਚਾਹੀਦਾ।
1: ਸੋ ਕਿਸਾਨ ਵੀਰੋ ਅਤੇ ਭੈਣੋ, ਉਮੀਦ ਹੈ ਕਿ ਤੁਹਾਨੂੰ ਇਹ ਜਾਣਕਾਰੀ ਜ਼ਰੂਰ ਲਾਹੇਵੰਦ ਲੱਗੀ ਹੋਏਗੀ ਤੇ ਹੁਣ ਵੇਲਾ ਹੋ ਗਿਆ ਹੈ ਇੱਕ ਗੀਤ ਦਾ।

0: ਸਾਂਭਣਾ ਸਾਡੇ ਲਈ ਇੱਕ ਬਹੁਤ ਵੱਡੀ ਸਮੱਸਿਆ ਹੈ ਤੇ ਕਈ ਵਾਰ ਜਦੋਂ ਤੂੜੀ ਵਗੈਰਾ ਬਣਾਉਣ ਤੋਂ ਬਾਅਦ ਵੀ ਜਾਂ ਫਿਰ ਕਹਿ ਲਓ ਕਿ ਕੁੱਪ ਬਣਾਉਣ ਤੋਂ ਬਾਅਦ ਵੀ ਪਰਾਲੀ ਬਚ ਜਾਂਦੀ ਹੈ ਤੇ ਉਸ ਨੂੰ ਸਾਂਭਣਾ ਮੁਸ਼ਕਿਲ ਹੋ ਜਾਂਦਾ ਹੈ ਤੇ ਬਹੁਤ ਵਾਰ ਕੁਝ ਲੋਕ ਇਸ ਪਰਾਲੀ ਨੂੰ ਅੱਗ ਲਾ ਦਿੰਦੇ ਹਨ ਜਿਸ ਕਰਕੇ ਵਾਤਾਵਰਨ ਦਾ ਬਹੁਤ ਨੁਕਸਾਨ ਹੁੰਦਾ ਹੈ ਤੇ ਅੱਜ ਸੰਯੁਕਤ ਖੇਤੀ ਪ੍ਰਣਾਲੀ ਵਿੱਚ ਪਰਾਲੀ ਦੀ ਸੰਭਾਲ ਕਿਸ ਤਰ੍ਹਾਂ ਕਰਨੀ ਹੈ ਇਸ ਬਾਰੇ ਤੁਹਾਨੂੰ ਜਾਣਕਾਰੀ ਦੇਣਗੇ ਡਾਕਟਰ ਸੋਹਣ ਸਿੰਘ ਵਾਲੀਆ ਹੋਣੀ।
1: ਅੱਜ ਦਾ ਜੋ ਗੱਲਬਾਤ ਦਾ ਵਿਸ਼ਾ ਉਹ ਹੈ ਝੋਨੇ ਦੀ ਪਰਾਲੀ ਦੀ ਸੰਯੁਕਤ ਖੇਤੀ ਪ੍ਰਣਾਲੀ ਦੇ ਵਿੱਚ ਸੰਯੋਗ ਵਰਤੋਂ। ਅਤੇ ਜੇਕਰ ਆਪਾਂ ਦੇਖੀਏ ਵੀ ਸਭ ਤੋਂ ਪਹਿਲਾਂ ਇਹ ਦੇਖੀਏ ਵੀ ਸੰਯੁਕਤ ਖੇਤੀ ਪ੍ਰਣਾਲੀ ਕੀ ਹੈ। ਜੋ ਸੰਯੁਕਤ ਖੇਤੀ ਪ੍ਰਣਾਲੀ ਆ ਇਹਦਾ ਭਾਵ ਆ ਜਦੋਂ ਅਸੀਂ ਖੇਤੀਬਾੜੀ ਦੇ ਨਾਲ ਨਾਲ ਕੁਝ ਖੇਤੀ ਆਧਾਰ ਸਹਾਇਕ ਧੰਦੇ ਅਪਣਾਉਂਦੇ ਹਾਂ ਅਤੇ ਨਾਲ ਦੀ ਨਾਲ ਹੀ ਕਿਸੇ ਇੱਕ ਜਿਹੜਾ ਸਾਡਾ ਧੰਦਾ ਉਹਦੀ ਆਊਟਪੁੱਟ ਆ ਜਿਹਨੂੰ ਅਸੀਂ ਵੇਸਟ ਕਹਿੰਦੇ ਹਾਂ ਉਹਨੂੰ ਐਸ ਇਨਪੁੱਟ ਯੂਜ਼ ਕਰਦੇ ਹਾਂ ਅਸੀਂ ਦੂਸਰੇ ਧੰਦੇ ਦੇ ਵਿੱਚ ਤਾਂ ਕਿ ਸਾਡੀ ਜੀ ਜਿਹੜੀ ਲਾਗਤ ਮੁੱਲ ਆ ਉਹ ਘੱਟ ਜਾਵੇ ਅਤੇ ਸਾਡੀ ਜਿਹੜੀ ਸ਼ੁੱਧ ਆਮਦਨ ਆ ਉਹ ਵੱਧ ਜਾਵੇ। ਅਤੇ ਇਹਦੇ ਨਾਲ ਦੀ ਨਾਲ ਹੀ ਜੋ ਵੀ ਕਿਸਾਨ ਵੀਰ ਦੀਆਂ ਘਰੇਲੂ ਲੋੜਾਂ ਨੇ ਉਹ ਸਾਰੀਆਂ ਸਾਰੀਆਂ ਅਸੀਂ ਘਰੋਂ ਹੀ ਪੂਰੀਆਂ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਰੀਸਾਈਕਲਿੰਗ ਕਰਦੇ ਹਾਂ, ਵੇਸਟ ਰੀਸਾਈਕਲਿੰਗ ਕਰਦੇ ਹਾਂ। ਅਤੇ ਇਹਦੇ ਵਿੱਚ ਅਸੀਂ ਇਹ ਵੀ ਦੇਖਿਆ ਕਿ ਜਿਸ ਤਰ੍ਹਾਂ ਝੋਨੇ ਦੀ ਪਰਾਲੀ ਆ ਇਹ ਇੱਕ ਵੇਸਟ ਦੇ ਤੌਰ ਦੇ ਉੱਪਰ ਆਪਾਂ ਇਹਨੂੰ ਲੈਂਦੇ ਹਾਂ, ਲੇਕਿਨ ਇਹਦੇ ਬਹੁਤ ਹੀ ਤਰੀਕਿਆਂ ਦੇ ਨਾਲ ਅਸੀਂ ਇਹਨੂੰ ਆਪਣੇ ਸੰਯੁਕਤ ਖੇਤੀ ਪ੍ਰਣਾਲੀ ਦੇ ਵਿੱਚ ਇਹਨੂੰ ਅਸੀਂ ਇਹਦੀ ਵਰਤੋਂ ਕਰਦੇ ਹਾਂ। ਅਤੇ PAU ਵੱਲੋਂ ਇੱਕ ਸੰਯੁਕਤ ਖੇਤੀ ਪ੍ਰਣਾਲੀ ਮਾਡਲ ਵਿਕਸਿਤ ਕੀਤਾ ਗਿਆ ਜਿਸ ਦੇ ਉੱਤੇ 2011 ਦੇ ਵਿੱਚ ਕੰਮ ਆਰੰਭਿਆ ਸੀਗਾ। ਅਤੇ ਇਹਦੇ ਵਿੱਚ ਸਾਡੇ ਕੋਲ 2.5 ਕਿੱਲਿਆਂ ਦਾ ਮਾਡਲ ਆ ਇਹ। 2.5 ਕਿੱਲਿਆਂ ਦੇ ਵਿੱਚੋਂ 1.5 ਕਿੱਲਾ ਫਸਲਾਂ ਥੱਲੇ ਆ ਅਤੇ ਫਸਲਾਂ ਵੀ ਉਹੀ ਲਈਆਂ ਨੇ ਜਿਹੜੀਆਂ ਕਿਸਾਨ ਨੂੰ ਦੀਆਂ ਪਹਿਲਾਂ ਤਾਂ ਘਰੇਲੂ ਲੋੜਾਂ ਪੂਰੀਆਂ ਕਰਦੀਆਂ ਨੇ ਅਤੇ ਉਸ ਤੋਂ ਬਾਅਦ ਜਿਹੜੀਆਂ ਸਰਪਲਸ ਆ ਉਹ ਅਸੀਂ ਵੇਚ ਸਕਦੇ ਹਾਂ। ਅਤੇ ਇਹਦੇ ਵਿੱਚ 1.5 ਕਿੱਲੇ ਦੇ ਵਿੱਚ ਬਾਗ ਲਾਇਆ ਹੋਇਆ ਅਤੇ ਬਾਗ ਦੇ ਵਿੱਚ ਵੀ ਅਸੀਂ ਜਿਹੜੀ ਆ ਵਿਚਾਲੇ ਜਗ੍ਹਾ ਬਚਦੀ ਆ ਉਹਦੇ 'ਚ ਅਸੀਂ ਸਬਜ਼ੀਆਂ ਲਾਈਆਂ ਹੋਈਆਂ ਨੇ। 2 ਕਨਾਲ ਜਗ੍ਹਾ ਦਾ ਸਾਡਾ ਮੱਛੀ ਦਾ ਤਲਾਬ ਬਣਿਆ ਹੋਇਆ ਅਤੇ ਉਹਦੇ ਆਲੇ ਦੁਆਲੇ ਜਿਹੜੇ ਕਿਨਾਰੇ ਆ ਉਹਨਾਂ ਦੇ ਉੱਪਰ ਵੀ ਅਸੀਂ ਅਮਰੂਦ ਦੇ ਬੂਟੇ ਲਾਏ ਹੋਏ ਆ, ਹਾਈ ਡੈਂਸਿਟੀ ਪਲਾਂਟਿੰਗ ਕੀਤੀ ਹੋਈ ਆ। 1.5 ਕਨਾਲ ਦਾ ਅਸੀਂ ਵਣ ਖੇਤੀ ਦਾ ਖੇਤਰ ਰੱਖਿਆ ਹੋਇਆ, ਵਣ ਖੇਤੀ ਦੇ ਵਿੱਚ ਪੋਪਲਰ ਲਾਏ ਹੋਏ ਆ। ਪੋਪਲਰ ਜਿਹੜੇ ਆ ਉਹ ਇੱਕ ਕਤਾਰ ਤੋਂ ਦੂਸਰੀ ਕਤਾਰ ਦਾ ਫਾਸਲਾ ਉਹ 8 ਮੀਟਰ ਰੱਖਿਆ ਹੋਇਆ। ਇਹ ਕਤਾਰ ਤੋਂ ਕਤਾਰ ਦਾ ਫਾਸਲਾ 8 ਮੀਟਰ ਰੱਖਣ ਦਾ ਮਕਸਦ ਇਹੀ ਆ ਵੀ ਸਾਡਾ ਜਿਹੜੀ ਟਰੈਕਟਰ ਚੰਗੀ ਤਰ੍ਹਾਂ ਸਾਡੇ ਖੇਤ ਦੀ ਤਿਆਰੀ ਕਰ ਦੇਵੇ। ਸਾਉਣੀ ਦੇ ਵਿੱਚ ਅਸੀਂ ਇਹਦੇ 'ਚ ਹਲਦੀ ਲਾ ਦਿੰਦੇ ਹਾਂ। ਪਹਿਲੇ 3 ਕੁ ਸਾਲ ਚੰਗੀ ਹਲਦੀ ਦੀ ਚੰਗੀ ਸਾਨੂੰ ਝਾੜ ਸਾਨੂੰ ਮਿਲਦਾ ਅਤੇ 4th-5th ਸਾਲ ਸਾਨੂੰ ਥੋੜ੍ਹਾ ਜਿਹਾ ਝਾੜ ਸਾਨੂੰ ਘੱਟਦਾ ਵਾ। ਅਤੇ ਇਸ ਤੋਂ ਹਲਦੀ ਪੱਟਣ ਤੋਂ ਬਾਅਦ ਅਸੀਂ ਪਛੇਤੀ ਕਣਕ ਦੀ ਬਿਜਾਈ ਕਰ ਲੈਂਦੇ ਹਾਂ। ਸੋ ਏਰੀਆ ਅਸੀਂ ਕੋਸ਼ਿਸ਼ ਕਰਦੇ ਹਾਂ ਵੀ ਇਹਦਾ ਕੋਈ ਵੀ ਨਾ ਛੱਡੀਏ, ਖਾਲੀ ਨਾ ਛੱਡੀਏ। ਅਤੇ ਆਲੇ ਦੁਆਲੇ ਅਸੀਂ ਕਰਾਉਂਦੇ ਦੀ ਵਾੜ ਲਾਈ ਹੋਈ ਆ। ਤੋ ਇਸ ਤੋਂ ਇਲਾਵਾ ਅਸੀਂ ਇਸ ਮਾਡਲ ਦੇ ਵਿੱਚ ਜਿਸ ਤਰ੍ਹਾਂ ਡੇਅਰੀ ਦਾ ਯੂਨਿਟ ਤਾਂ ਸਾਡਾ ਹੈ ਹੀ ਆ, 2 ਗਾਈਆਂ 1 ਮੱਝ ਅਤੇ ਬੱਕਰੀ ਪਾਲਣ ਦਾ ਵੀ ਅਸੀਂ ਕੰਮ ਸ਼ੁਰੂ ਕੀਤਾ ਹੋਇਆ। 9 ਬੱਕਰੀਆਂ ਤੋਂ ਕੰਮ ਸ਼ੁਰੂ ਕੀਤਾ ਸੀ ਅਤੇ ਹੁਣ ਕਾਫੀ ਸਾਨੂੰ ਅੱਛੀ ਆਮਦਨ ਆਉਂਦੀ ਆ ਉਹਦੇ ਵਿੱਚੋਂ ਵੀ। ਮੁਰਗੀ ਪਾਲਣ ਦਾ ਕੰਮ ਵੀ ਸ਼ੁਰੂ ਕੀਤਾ ਹੋਇਆ, ਸਬਜ਼ੀਆਂ ਵੀ ਨੇ ਅਤੇ ਹਰ ਚੀਜ਼ ਸਾਡੇ ਕੋਲ ਉਪਲਬਧ ਆ ਜਿਹੜੀ ਸਾਨੂੰ ਘਰ ਜਿਸ ਦੀ ਸਾਨੂੰ ਲੋੜ ਆ। ਅਤੇ ਹੁਣ ਅਸੀਂ ਇਹ ਗੱਲ ਕਰਦੇ ਹਾਂ ਵੀ ਇਹਦੇ 'ਚ ਆਮਦਨ ਕਿੰਨੀ ਕੁ ਆ ਅਤੇ ਇਹਦੇ 'ਚ ਪਾਣੀ ਕਿੰਨਾ ਕੁ ਲੱਗਦਾ। ਜੇ ਅਸੀਂ ਝੋਨੇ ਕਣਕ ਦਾ ਜੋ ਸਾਡਾ ਪ੍ਰਚਲਿਤ ਫਸਲੀ ਚੱਕਰ ਆ ਪੰਜਾਬ ਦਾ ਉਹਦੇ 'ਚ ਅਸੀਂ ਗੱਲ ਕਰੀਏ ਅਤੇ ਜਿੰਨੀ ਕੁ ਸਾਨੂੰ ਝੋਨੇ ਕਣਕ ਤੋਂ ਸਾਨੂੰ ਆਮਦਨ ਆਉਂਦੀ ਆ ਉਹਦਾ ਅਸੀਂ ਜੇ ਮੁਕਾਬਲਾ ਕਰੀਏ ਸੰਯੁਕਤ ਖੇਤੀ ਪ੍ਰਣਾਲੀ ਦੇ ਨਾਲ, ਸਾਨੂੰ ਤਕਰੀਬਨ 3-4 ਗੁਣਾ ਸਾਨੂੰ ਜ਼ਿਆਦਾ ਆਮਦਨ ਇਸ ਤੋਂ ਆਉਂਦੀ ਆ। ਅਤੇ ਜੇ ਪਾਣੀ ਦੀ ਗੱਲ ਕਰੀਏ, ਪਾਣੀ ਦੀ ਵੀ ਸਾਡੀ ਬੱਚਤ ਹੁੰਦੀ ਹੈ ਜਦੋਂ ਅਸੀਂ ਸੰਯੁਕਤ ਖੇਤੀ ਪ੍ਰਣਾਲੀ ਵੱਲ ਆਉਂਦੇ ਹਾਂ, ਕਿਉਂਕਿ ਅਸੀਂ ਕਾਫੀ ਸਾਰੀਆਂ ਬਦਲਵੀਆਂ ਫਸਲਾਂ ਬੀਜਦੇ ਹਾਂ ਇਹਦੇ ਵਿੱਚ ਅਤੇ ਝੋਨੇ ਕਣਕ ਨਾਲੋਂ ਸਾਨੂੰ ਅਸੀਂ ਪਾਣੀ ਦੀ ਵੀ ਕਾਫੀ ਬੱਚਤ ਇਹਦੇ 'ਚ ਕਰਦੇ ਹਾਂ। ਅਤੇ ਹੁਣ ਗੱਲ ਆ ਜਾਂਦੀ ਹੈ ਵੀ ਅਸੀਂ ਇਕੱਲੇ ਜਿਹੜਾ ਸਾਡਾ ਅੰਗ ਆ ਸੰਯੁਕਤ ਖੇਤੀ ਪ੍ਰਣਾਲੀ ਦਾ, ਅਤੇ ਇਹਦੇ ਵਿੱਚ ਅਸੀਂ ਝੋਨੇ ਦੀ ਪਰਾਲੀ ਦੀ ਕਿਸ ਤਰ੍ਹਾਂ ਅਸੀਂ ਵਰਤੋਂ ਕਰ ਸਕਦੇ ਹਾਂ। ਤੋ ਅਸੀਂ ਸਭ ਤੋਂ ਪਹਿਲਾਂ ਗੱਲ ਕਰਾਂਗੇ ਡੇਅਰੀ ਫਾਰਮਿੰਗ ਦੀ। ਜਿਸ ਤਰ੍ਹਾਂ ਡੇਅਰੀ ਫਾਰਮਿੰਗ ਦੇ ਵਿੱਚ ਅਸੀਂ ਗਾਈਆਂ ਅਤੇ ਮੱਝਾਂ ਰੱਖੀਆਂ ਹੋਈਆਂ ਨੇ ਅਤੇ ਆਮ ਆਪਣੇ ਜਿਹੜੇ ਪੰਜਾਬ ਦੇ ਕਿਸਾਨ ਵੀਰ ਆ ਉਹ ਵੀ ਆਪਣੇ ਘਰਾਂ ਦੇ ਵਿੱਚ ਦੁਧਾਰੂ ਪਸ਼ੂ ਰੱਖਦੇ ਆ। ਝੋਨੇ ਦੀ ਪਰਾਲੀ ਆ ਜਿਹੜੀ ਉਹ ਅਸੀਂ ਹੁਣ ਝੋਨੇ ਦੀ ਵਾਢੀ ਤੋਂ ਬਾਅਦ ਅਸੀਂ ਇਹਨੂੰ ਸਟੋਕ ਕਰਕੇ ਰੱਖ ਲੈਂਦੇ ਹਾਂ, ਅਸੀਂ ਉਹਨੂੰ ਸਟੋਰ ਕਰ ਲੈਂਦੇ ਹਾਂ। ਜਦੋਂ ਹੀ ਟੈਂਪਰੇਚਰ ਜ਼ਿਆਦਾ ਡਿੱਗਦਾ, ਠੰਡ ਜਦੋਂ ਅਸੀਂ ਮਹਿਸੂਸ ਕਰਦੇ ਹਾਂ ਆਪ 2 ਦਸੰਬਰ-2 ਜਨਵਰੀ ਦੇ ਵਿੱਚ, ਅਤੇ ਅਸੀਂ ਝੋਨੇ ਜਿਹੜੀ ਪਰਾਲੀ ਆ ਪਰਾਲੀ ਦੀ ਅਸੀਂ ਮੋਟੀ ਤੈਅ ਤਕਰੀਬਨ 2 ਕਿੱਲੋ ਪਰਾਲੀ ਇੱਕ ਪਸ਼ੂ ਦੇ ਹਿਸਾਬ ਦੇ ਨਾਲ ਅਸੀਂ ਆਪਣੇ ਵਾੜੇ ਦੇ ਵਿੱਚ ਅਸੀਂ ਇਹਨੂੰ ਵਿਛਾ ਦਿੰਦੇ ਹਾਂ ਅਤੇ ਸਾਰੀ ਰਾਤ ਜਿਹੜੀਆਂ ਗਾਈਆਂ ਨੇ ਜਾਂ ਮੱਝਾਂ ਨੇ ਉਹ ਚੰਗਾ ਇਹਦੇ 'ਚ ਨਿੱਘ ਲੈਂਦੀਆਂ ਨੇ। ਅਤੇ ਅਸੀਂ ਇਹਦੇ 'ਚ ਇੱਕ ਇਨਫਰਾਰੈੱਡ ਥਰਮਾਮੀਟਰ ਦੇ ਨਾਲ ਵੀ ਅਸੀਂ ਇਹਦੀ ਜੋ ਟੈਂਪਰੇਚਰ ਵੀ ਮੇਜ਼ਰ ਕੀਤਾ।

ਜਿੱਥੇ ਅਸੀਂ ਪਰਾਲੀ ਪਾਉਂਦੇ ਹਾਂ ਉੱਥੇ ਤਕਰੀਬਨ 3 ਡਿਗਰੀ ਟੈਂਪਰੇਚਰ ਸਾਡਾ ਵੱਧ ਹੋ ਜਾਂਦਾ, ਜਿਹਦੇ ਨਾਲ ਜਿਹੜੀ ਸਾਡੇ ਦੁਧਾਰੂ ਪਸ਼ੂ ਨੇ ਉਹ ਨਿੱਘ ਮਾਣਦੇ ਆ, ਦੁੱਧ ਵੀ ਦੇ ਵਿੱਚ ਵੀ ਵਾਧਾ ਕਰਦੇ ਆ। ਅਤੇ ਨਾਲ ਦੀ ਨਾਲ ਅਸੀਂ ਇਹ ਵੀ ਦੇਖਿਆ ਵੀ ਜਿਹੜੀ 1 ਕਿਲੋ ਪਰਾਲੀ ਆ ਉਹ ਤਕਰੀਬਨ 2 ਤੋਂ 2.5 ਲੀਟਰ ਪਿਸ਼ਾਬ ਆਪਣੇ ਵਿੱਚ ਸੋਖ ਲੈਂਦੀ ਆ। ਤੋ ਸਵੇਰੇ ਉੱਠ ਕੇ ਜਿਸ ਤਰ੍ਹਾਂ ਆਪਾਂ ਵਾੜੇ ਆਪਣੇ ਸਾਫ਼ ਕਰਦੇ ਹਾਂ, ਗੋਹਾ ਚੱਕਣਾ ਹੁੰਦਾ, ਅਤੇ ਨਾਲ ਨਾਲ ਅਸੀਂ ਉਹ ਪਰਾਲੀ ਵੀ ਚੱਕ ਕੇ ਅਸੀਂ ਆਪਣੇ ਰੂੜੀ ਵਾਲੇ ਜਿਹੜੇ ਅਸੀਂ ਟੋਏ ਪੱਟੇ ਹੋਏ ਆ ਅਸੀਂ ਉਹਨਾਂ ਦੇ ਵਿੱਚ ਪਾ ਦਿੰਦੇ ਹਾਂ। ਅਤੇ ਇਹਦੇ 'ਚ ਮੈਂ ਕਿਸਾਨ ਵੀਰਾਂ ਨੂੰ ਇਹ ਦੱਸਣਾ ਚਾਹੁੰਦਾ ਵੀ ਜਦੋਂ ਅਸੀਂ ਇਕੱਲੀ ਰੂੜੀ ਜਿਹੜੀ ਇਕੱਲੀ ਅਸੀਂ ਗੋਹੇ ਤੋਂ ਬਣਾਈ ਹੋਈ ਆ, ਜਦੋਂ ਅਸੀਂ ਉਹਦਾ ਮੁਕਾਬਲਾ ਕਰਦੇ ਹਾਂ ਝੋਨੇ ਦੀ ਪਰਾਲੀ ਜਮ੍ਹਾਂ ਗਾਈਆਂ ਦਾ ਪਿਸ਼ਾਬ ਜਮ੍ਹਾਂ ਜਿਹੜਾ ਸਾਡਾ ਗੋਹਾ, ਅਤੇ ਇਹਦੇ 'ਚ ਇਸ ਦੇ ਵਿੱਚ ਸਾਡੇ ਜਿਹੜੇ ਤੱਤ ਨੇ ਉਹ ਇਕੱਲੀ ਰੂੜੀ ਜਿਹੜੀ ਇਕੱਲੀ ਗੋਹੇ ਵਾਲੀ ਰੂੜੀ ਤੋਂ ਜ਼ਿਆਦਾ ਪਾਏ ਜਾਂਦੇ ਆ, ਭਾਵੇਂ ਇੰਜ਼ਾਈਮ ਹੋਣ, ਮਾਈਕਰੋਨਿਊਟ੍ਰੀਐਂਟ ਹੋਣ, ਮਤਲਬ ਛੋਟੇ ਤੱਤ ਹੋਣ, ਲਘੂ ਤੱਤ ਹੋਣ, ਹਰੇਕ ਤੱਤ ਅਸੀਂ ਇਹਦੇ ਵਿੱਚ ਜ਼ਿਆਦਾ

ਗੋਹਾ ਅਤੇ ਇਹਦੇ 'ਚ ਇਸ ਦੇ ਵਿੱਚ ਸਾਡੇ ਜਿਹੜੇ ਤੱਤ ਨੇ ਉਹ ਇਕੱਲੀ ਰੂੜੀ ਜਿਹੜੀ ਇਕੱਲੀ ਗੋਹੇ ਵਾਲੀ ਰੂੜੀ ਤੋਂ ਜ਼ਿਆਦਾ ਪਾਏ ਜਾਂਦੇ ਆ, ਭਾਵੇਂ ਇੰਜ਼ਾਈਮ ਹੋਣ, ਮਾਈਕਰੋਨਿਊਟ੍ਰੈਂਟ ਹੋਣ, ਮਤਲਬ ਛੋਟੇ ਤੱਤ ਹੋਣ, ਲਘੂ ਤੱਤ ਹੋਣ, ਹਰੇਕ ਤੱਤ ਅਸੀਂ ਇਹਦੇ ਵਿੱਚ ਜ਼ਿਆਦਾ ਇਹਦੇ 'ਚ ਆਉਂਦਾ। ਤੋ ਇਹਦੇ 'ਚ ਫਿਰ ਦੇਖੋ ਸਾਡੇ ਦੋ ਫਾਇਦੇ ਹੋ ਜਾਂਦੇ ਆ, ਇੱਕ ਤਾਂ ਅਸੀਂ ਜਿਹੜੀ ਝੋਨੇ ਦੀ ਪਰਾਲੀ ਆ ਉਹਨੂੰ ਅਸੀਂ ਪਸ਼ੂਆਂ ਦੇ ਥੱਲੇ ਨਿੱਘ ਦੇ ਤੌਰ ਦੇ ਉੱਪਰ ਅਸੀਂ ਵਰਤ ਲਿਆ, ਨਾਲ ਦੀ ਨਾਲ ਹੀ ਅਸੀਂ ਉਹਦੀ ਜਿਹੜੀ ਰੂੜੀ ਦੀ ਖਾਦ ਬਣਾ ਲਈ ਜਿਹੜੀ ਫਿਰ ਸਾਡੇ ਖੇਤਾਂ ਦੇ ਵਿੱਚ ਪਊਗੀ, ਉਹਦੇ ਨਾਲ ਸਾਡੇ ਖੇਤਾਂ ਦੀ ਉਪਜਾਊ ਸ਼ਕਤੀ ਸਾਡੀ ਵਧੂਗੀ। ਅਤੇ ਇਸ ਤੋਂ ਇਲਾਵਾ ਅਸੀਂ ਜਿਹੜੀ ਇਹ ਝੋਨੇ ਦੀ ਪਰਾਲੀ ਆ ਇਹਨੂੰ ਅਸੀਂ ਗੰਡੋਆ ਖਾਦ ਬਣਾਉਣ ਦੇ ਵਿੱਚ ਵੀ ਅਸੀਂ ਵਰਤ ਸਕਦੇ ਹਾਂ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਇਸ ਦੀ ਸਿਫਾਰਿਸ਼ ਵੀ ਕੀਤੀ ਹੋਈ ਆ ਕਿ ਜਿਸ ਤਰ੍ਹਾਂ ਅਸੀਂ ਜਿਹੜਾ ਗੰਡੋਆ ਖਾਦ ਆ ਉਹ ਅਸੀਂ ਆਮ ਤੌਰ ਦੇ ਉੱਪਰ ਅਸੀਂ ਗੋਹੇ ਤੋਂ ਬਣਾਉਂਦੇ ਹਾਂ, ਮਤਲਬ ਗੋਹਾ ਜਿਹੜਾ ਦੋ ਤਿੰਨ ਹਫ਼ਤੇ ਪੁਰਾਣਾ ਹੋਵੇ, ਠੰਡਾ ਕੀਤਾ ਹੋਵੇ, ਉਹਨੂੰ ਅਸੀਂ ਵਰਤਦੇ ਹਾਂ ਗੰਡੋਆ ਖਾਦ ਬਣਾਉਣ ਦੇ ਲਈ। ਲੇਕਿਨ ਇਹਦੇ 'ਚ ਅਸੀਂ ਇਹ ਦੇਖਿਆ ਕਿ ਅਸੀਂ ਜਦੋਂ ਅੱਧੀ ਝੋਨੇ ਦੀ ਪਰਾਲੀ ਅਤੇ ਅੱਧਾ ਗੋਹਾ ਇਹਨੂੰ ਅਸੀਂ ਮਿਲਾ ਕੇ ਅਸੀਂ ਇਹਨੂੰ ਗੰਡੋਆ ਖਾਦ ਬਣਾਉਣ ਦੇ ਲਈ ਵਰਤ ਸਕਦੇ ਹਾਂ। ਅਤੇ ਇਹਦੇ 'ਚ ਵੀ ਇਹੀ ਆ ਕਿ ਜਿਸ ਤਰ੍ਹਾਂ ਅਸੀਂ ਇਕੱਲੇ ਗੋਹੇ ਦੀ ਗੰਡੋਆ ਖਾਦ ਬਣਾਉਣੀ ਹੁੰਦੀ ਹੈ, ਉਸੇ ਤਰ੍ਹਾਂ ਹੀ ਅਸੀਂ ਇਹ ਝੋਨੇ ਦੀ ਪਰਾਲੀ ਅਤੇ ਨਾਲ ਨਾਲ ਅੱਧਾ ਜਿਹੜਾ ਗੋਹਾ ਉਹਦੀ ਅਸੀਂ ਗੰਡੋਆ ਖਾਦ ਬਣਾ ਸਕਦੇ ਹਾਂ। ਟਾਈਮ ਵੀ ਤਕਰੀਬਨ ਬਰਾਬਰ ਲੱਗਦਾ ਅਤੇ ਨਾਲ ਦੀ ਨਾਲ ਹੀ ਇਹ ਵੀ ਦੇਖਿਆ ਵੀ ਸਾਡੀ ਜਿਹੜੀ ਗੰਡੋਆ ਖਾਦ ਦੀ ਜਿਹੜੀ ਕੁਆਲਿਟੀ ਆ ਉਹ ਵੀ ਤਕਰੀਬਨ ਬਰਾਬਰ ਹੀ ਆਉਂਦੀ ਆ ਅਤੇ ਇਹਦੇ 'ਚ ਕੋਈ ਫਰਕ ਨਹੀਂ ਹੈਗਾ। ਲੇਕਿਨ ਗੰਡੋਆ ਖਾਦ ਸਾਡੀ ਜ਼ਿਆਦਾ ਬਣ ਜਾਂਦੀ ਹੈ ਜਦੋਂ ਅਸੀਂ ਝੋਨੇ ਦੀ ਪਰਾਲੀ ਨਾਲ ਉਹਦੇ 'ਚ ਮਿਲਾਉਂਦੇ ਹਾਂ। ਅਤੇ ਮੈਂ ਛੋਟਾ ਜਿਹਾ ਦੱਸਣਾ ਚਾਹੁੰਦਾ ਵੀ ਜਿਵੇਂ ਕੋਈ ਕਿਸਾਨ ਵੀਰ ਨੇ ਜਿਹਨੇ ਇਹਦਾ ਗੰਡੋਆ ਖਾਦ ਦਾ ਆਪਣਾ ਯੂਨਿਟ ਸਥਾਪਿਤ ਕਰਨਾ ਹੋਵੇ ਅਤੇ ਉਹਦੇ 'ਚ ਇਹੀ ਹੈ ਵੀ ਜਦੋਂ ਤੁਸੀਂ ਘਰੇ ਕੰਮ ਸ਼ੁਰੂ ਕਰਨਾ ਤਾਂ ਥੱਲੇ ਇੱਕ ਪਲਾਸਟਿਕ ਦੀ ਸ਼ੀਟ ਵਿਛਾ ਲੈਣੀ ਆ, ਕੋਈ ਅਸੀਂ ਜ਼ਿਆਦਾ ਪੈਸੇ ਨਹੀਂ ਲਾਉਣੇ ਹੈਗੇ। ਪਲਾਸਟਿਕ ਦੀ ਸ਼ੀਟ ਵਿਛਾਉਣ ਦਾ ਮਕਸਦ ਇਹ ਹੈ ਵੀ ਜਿਹੜੇ ਅਸੀਂ ਗੰਡੋਏ ਨੇ ਸਾਡੇ ਉਹ ਧਰਤੀ ਦੇ ਵਿੱਚ ਨਾ ਵੜ ਜਾਣ ਅਤੇ ਇਹਦੇ ਉੱਪਰ ਅਸੀਂ ਝੋਨੇ ਦੀ ਪਰਾਲੀ ਅਤੇ ਨਾਲ ਗੋਹੇ ਨੂੰ ਰਲਾ ਕੇ ਅਸੀਂ ਇਸ ਸ਼ੀਟ ਦੇ ਉੱਪਰ ਅਸੀਂ ਪਾ ਲੈਣਾ, ਤਕਰੀਬਨ 2.5 ਫੁੱਟ ਉੱਚਾ ਅਸੀਂ ਕਰ ਲੈਣਾ। ਜਿਹੜੀ ਸ਼ੀਟ ਆ ਉਹ 6 ਫੁੱਟ ਚੌੜੀ ਲਿਓ ਅਤੇ ਉਹਦੇ 'ਚ ਤਕਰੀਬਨ 3 ਫੁੱਟ ਜਿਹੜਾ ਉਹਦਾ ਵਿਚਾਲੇ ਤੁਸੀਂ ਇਹਦੇ 'ਚ ਮਟੀਰੀਅਲ ਇਹ ਪਾ ਸਕਦੇ ਹੋ। ਲੰਬਾਈ ਤੁਹਾਡੇ ਕੋਲ ਜਿੰਨਾ ਵੀ ਏਰੀਆ ਅਵੇਲੇਬਲ ਆ ਉਸ ਹਿਸਾਬ ਨਾਲ ਤੁਸੀਂ ਲੰਬਾਈ ਰੱਖ ਸਕਦੇ ਹੋ। ਅਤੇ ਜੇਕਰ ਸਾਡੇ ਕੋਲ 3 ਫੁੱਟ ਚੌੜਾ 6-7 ਫੁੱਟ 8 ਫੁੱਟ ਲੰਬਾ ਹੋਵੇ ਅਤੇ ਉਹਦੇ 'ਚ ਤਕਰੀਬਨ ਜਿਹੜਾ 10 ਕੁਇੰਟਲ ਇਹ ਮਟੀਰੀਅਲ ਪੈ ਜਾਂਦਾ ਅਤੇ ਉਹਦੇ 'ਚ ਕਿਲੋ ਤੋਂ 2 ਕਿਲੋ ਗੰਡੋਏ ਕਾਫੀ ਨੇ ਅਤੇ ਜਿਹੜਾ 1 ਕਿਲੋ ਗੰਡੋਏ ਆ ਨਾ ਇਹਦੇ 'ਚ ਤਕਰੀਬਨ 1000 ਗੰਡੋਆ ਹੁੰਦਾ, 1 ਗੰਡੋਏ ਦਾ ਭਾਰ 1 ਗ੍ਰਾਮ ਹੁੰਦਾ। ਤੋ ਇਹ ਜਿਹੜੀ ਪ੍ਰਕਿਰਿਆ ਹੈਗੀ ਆ ਜਦੋਂ ਅਸੀਂ ਕਰਦੇ ਹਾਂ ਅਤੇ ਇਹਦੇ ਨਾਲ ਤਕਰੀਬਨ 1.5 ਮਹੀਨੇ ਬਾਅਦ ਸਾਡੀ ਜਿਹੜੀ ਗੰਡੋਆ ਖਾਦ ਉਹ ਤਿਆਰ ਹੋ ਜਾਂਦੀ ਆ। ਜਦੋਂ ਜ਼ਿਆਦਾ ਠੰਡ ਜਾਂ ਜ਼ਿਆਦਾ ਗਰਮੀ ਪੈਂਦੀ ਆ ਉਦੋਂ ਥੋੜ੍ਹੇ ਜਿਹੇ ਦਿਨ ਸਾਨੂੰ ਵੱਧ ਲੱਗਦੇ ਆ, ਲੇਕਿਨ ਆਮ 45 ਦਿਨ ਦੇ ਵਿੱਚ ਸਾਡੀ ਗੰਡੋਆ ਖਾਦ ਵਧੀਆ ਤਿਆਰ ਹੋ ਜਾਂਦੀ ਆ। ਤੋ ਇਸ ਤਰ੍ਹਾਂ ਅਸੀਂ ਝੋਨੇ ਦੀ ਪਰਾਲੀ ਵਰਤ ਕੇ ਅਸੀਂ ਗੰਡੋਆ ਖਾਦ ਬਣਾ ਸਕਦੇ ਹਾਂ ਅਤੇ ਅਸੀਂ ਜਿਹੜੇ ਕਿਸਾਨ ਵੀਰਾਂ ਦੇ ਜਿਹੜੇ ਪਿੰਡ ਨੇ ਉਹ ਸ਼ਹਿਰ ਦੇ ਨੇੜੇ ਆ ਉਹ ਇਸ ਦਾ ਵੀ ਇਸ ਤਰ੍ਹਾਂ ਗੰਡੋਆ ਖਾਦ ਬਣਾ ਕੇ ਇਹਨੂੰ ਸ਼ਹਿਰ ਦੇ ਵਿੱਚ ਵੇਚ ਕੇ ਨਰਸਰੀ ਵਾਲਿਆਂ ਨੂੰ ਵੇਚ ਕੇ ਉਹ ਇਸ ਤੋਂ ਮੁਨਾਫਾ ਚੰਗਾ ਕਮਾ ਸਕਦੇ ਆ। ਅਤੇ ਇਸ ਤੋਂ ਇਲਾਵਾ ਅਸੀਂ ਜਿਹੜੀ ਝੋਨੇ ਦੀ ਪਰਾਲੀ ਆ ਉਹਨੂੰ ਜਿਸ ਤਰ੍ਹਾਂ ਅਸੀਂ ਜੈਵਿਕ ਖੇਤੀ ਦਾ ਕੰਮ ਕਰਦੇ ਹਾਂ, ਕੁਦਰਤੀ ਖੇਤੀ ਦਾ ਕੰਮ ਕਰਦੇ ਹਾਂ, ਉਹਦੇ ਵਿੱਚ ਅਸੀਂ ਇਹਨੂੰ ਨਦੀਨਾਂ ਨੂੰ ਕਾਬੂ ਕਰਨ ਦੇ ਲਈ ਅਸੀਂ ਇਹਨੂੰ ਖੇਤ ਦੇ ਵਿੱਚ ਪਾ ਸਕਦੇ ਹਾਂ। ਅਤੇ ਜਿਸ ਤਰ੍ਹਾਂ ਮੈਂ ਤੁਹਾਨੂੰ 1-2 ਉਦਾਹਰਨਾਂ ਦਿੰਦਾ, ਜਿਸ ਤਰ੍ਹਾਂ ਹਲਦੀ ਆ, ਹਲਦੀ ਦੇ ਵਿੱਚ ਅਸੀਂ ਜੈਵਿਕ ਖੇਤੀ ਦੇ ਵਿੱਚ ਝੋਨੇ ਦੀ ਪਰਾਲੀ ਨੂੰ ਅਸੀਂ ਮਲਚ ਦੇ ਤੌਰ ਦੇ ਉੱਪਰ ਵਰਤਣ ਦੀ ਸਿਫਾਰਿਸ਼ ਵੀ ਕੀਤੀ ਹੋਈ ਆ PIU ਵੱਲੋਂ। 4 ਟਨ ਪਰਾਲੀ ਅਸੀਂ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹਾਂ। ਜਦੋਂ ਅਸੀਂ ਪਰਾਲੀ ਵਰਤਦੇ ਹਾਂ ਉਦੋਂ ਸਾਡਾ ਹਲਦੀ ਦਾ ਝਾੜ ਵੀ ਸਾਡਾ ਵੱਧਦਾ। ਆਮ ਤੌਰ ਦੇ ਉੱਪਰ ਸਾਡੀ 6-8 ਕੁਇੰਟਲ ਸਾਡਾ ਜਿਹੜਾ ਬੀਜ ਆ ਹਲਦੀ ਦਾ 1 ਕਿੱਲੇ ਵਾਸਤੇ ਲੱਗਦਾ ਅਤੇ ਤਕਰੀਬਨ ਸਾਡੀ ਇਹਦੇ ਨਾਲ 100 ਕੁਇੰਟਲ ਸਾਡੀ ਜਿਹੜੀ ਹਲਦੀ 1 ਕਿੱਲੇ ਦੇ ਵਿੱਚੋਂ ਸਾਡੀ ਆ ਜਾਂਦੀ ਆ। ਲੇਕਿਨ ਜਦੋਂ ਅਸੀਂ ਪਰਾਲੀ ਵੀ ਨਾਲ ਪਾਈ ਹੋਈ ਆ ਉਦੋਂ ਸਾਡੀ ਜਿਹੜੀ ਆ ਤਕਰੀਬਨ 10-15% ਸਾਡੀ ਜ਼ਿਆਦਾ ਇਹਦੀ ਹਲਦੀ ਦਾ ਝਾੜ ਆਉਂਦਾ। ਤੋ ਅਸੀਂ ਜੋ ਹਲਦੀ ਆ ਜਾਂ ਸੋਇਆਬੀਨ ਆ ਜਾਂ ਕੋਈ ਵੀ ਜਿਹੜੀਆਂ ਫਸਲਾਂ ਨੇ ਜਿਹੜੀਆਂ ਅਸੀਂ ਜੈਵਿਕ ਤੌਰ ਦੇ ਉੱਪਰ ਜਾਂ ਕੁਦਰਤੀ ਖੇਤੀ ਦੇ ਨਾਲ ਅਸੀਂ ਜੋ ਬੀਜਦੇ ਹਾਂ, ਜਦੋਂ ਅਸੀਂ ਉਹਨਾਂ ਨੂੰ ਨਦੀਨਾਂ ਤੋਂ ਬਚਾਉਣਾ ਹੋਵੇ ਤਾਂ ਅਸੀਂ ਪਰਾਲੀ ਦਾ ਉਹਦੇ 'ਚ ਇਸਤੇਮਾਲ ਕਰ ਸਕਦੇ ਹਾਂ। ਅਤੇ ਪਰਾਲੀ ਵਰਤਣ ਦੇ ਨਾਲ ਨਾਲ ਵੀ ਇਕੱਲੇ ਨਦੀਨਾਂ ਦੇ ਉੱਤੇ ਨਹੀਂ ਇਹਦਾ ਪ੍ਰਭਾਵ ਪੈਂਦਾ, ਇਹਦਾ ਸਾਡੀ ਜਿਹੜੀ ਜ਼ਮੀਨ ਦੇ ਵਿੱਚ ਸਾਡਾ ਜਿਹੜਾ ਪਾਣੀ ਆ ਉਹਨੂੰ ਬਚਾਉਣ ਦੇ ਵਿੱਚ ਵੀ ਇਹ ਕਾਫੀ ਸਹਾਇਕ ਹੁੰਦੀ ਹੈ। ਸਾਡੀ ਜਿਹੜੀ ਨਮੀ ਆ ਉਹ ਸਾਡੀ ਸਾਂਭਣ ਦੇ ਵਿੱਚ ਵੀ

0: ਇਹ ਪਰਾਲੀ ਸਾਡੀ ਕਾਫੀ ਮਦਦ ਕਰਦੀ ਹੈ। ਜਿਸ ਤਰ੍ਹਾਂ ਆਪਾਂ ਗੱਲ ਕਰੀਏ ਹਲਦੀ ਦੀ, ਹਲਦੀ ਦੇ ਵਿੱਚ ਜਦੋਂ ਅਸੀਂ ਹਲਦੀ ਨੂੰ ਲਾਉਂਦੇ ਹਾਂ ਅਪ੍ਰੈਲ ਦੇ ਮਹੀਨੇ ਦੇ ਵਿੱਚ, ਅਤੇ ਇਹਨੂੰ ਉੱਗਣ ਨੂੰ ਥੋੜ੍ਹਾ ਜਿਹਾ ਟਾਈਮ ਲੱਗਦਾ ਅਤੇ ਅਸੀਂ ਪਾਣੀ ਵੀ ਲਾਉਂਦੇ ਹਾਂ, ਲੇਕਿਨ ਜਦੋਂ ਅਸੀਂ ਹਲਦੀ ਦੇ ਉੱਪਰ ਪਰਾਲੀ ਪਾਈ ਹੁੰਦੀ ਹੈ ਫਿਰ ਸਾਨੂੰ ਪਾਣੀ ਵੀ ਘੱਟ ਲਾਉਣੇ ਪੈਂਦੇ ਆ, ਅਤੇ ਸਾਡੇ ਜਿਹੜੇ ਨਦੀ ਨਾ ਉਹ ਵੀ ਸਾਡੇ ਕਾਬੂ ਹੇਠ ਰਹਿੰਦੇ ਆ। ਅਤੇ ਇਸ ਤੋਂ ਇਲਾਵਾ ਜੇ ਅਸੀਂ ਗੱਲ ਕਰੀਏ ਪਰਾਲੀ ਨੂੰ ਹੋਰ ਕਿੰਨੇ ਤਰੀਕੇ ਨੇ ਜਿਨ੍ਹਾਂ ਦੇ ਨਾਲ ਅਸੀਂ ਆਪਣੇ ਖੇਤ ਦੇ ਵਿੱਚ ਹੀ ਅਸੀਂ ਉਹਨੂੰ ਰੱਖ ਸਕਦੇ ਹਾਂ, ਜਿੱਦਾਂ ਹੁਣ ਸਾਡੇ ਕੋਲ ਹੈਪੀ ਸੀਡਰ ਆ, ਸੁਪਰ ਸੀਡਰ ਆ, ਉਸ ਦੀ ਵਰਤੋਂ ਕਰਕੇ ਅਸੀਂ ਜੋ ਕੰਬਾਈਨ ਨਾਲ ਕੱਟਿਆ ਹੋਇਆ ਝੋਨਾ ਸਾਡਾ, ਉਸ ਤੋਂ ਬਾਅਦ ਅਸੀਂ ਆਪਣੇ ਖੇਤ ਦੇ ਵਿੱਚ ਹੀ ਇਹਨੂੰ ਪਰਾਲੀ ਨੂੰ ਦੱਬ ਕੇ ਅਤੇ ਅਸੀਂ ਕਣਕ ਦੀ ਬਿਜਾਈ ਕਰ ਸਕਦੇ ਹਾਂ। ਅਤੇ ਇੱਕ ਸਾਡੀ ਇੱਕ PAU ਵੱਲੋਂ ਹੋਰ ਵੀ ਸਿਫਾਰਿਸ਼ ਹੈਗੀ ਆ ਸਰਫੇਸ ਸੀਡਰ ਦੀ, ਉਹਦੇ 'ਚ ਇਹ ਹੈ ਕਿ ਜਿਸ ਜਦੋਂ ਹੀ ਕਿਸਾਨ ਵੀਰ ਨੇ ਆਪਣਾ ਝੋਨਾ ਕਣਕ ਕੰਬਾਈਨ ਦੇ ਨਾਲ ਵੱਢਿਆ ਅਤੇ ਉਸੇ ਦਿਨ ਹੀ ਤੁਸੀਂ ਕਣਕ ਦੀ ਤੁਸੀਂ ਬਿਜਾਈ ਕਰ ਸਕਦੇ ਹੋ, ਅਤੇ ਜੋ ਸਾਡੀ ਝੋਨੇ ਦੀ ਪਰਾਲੀ ਆ ਉਹ ਸਾਡੀ ਖੇਤ ਦੇ ਵਿੱਚ ਹੀ ਖੜ੍ਹੀ ਰਹਿੰਦੀ ਆ। ਅਤੇ ਹੌਲੀ ਹੌਲੀ ਜੋ ਇਹਦਾ ਵੀ ਜਿਹੜਾ ਪ੍ਰਭਾਵ ਆ, ਇੱਕ ਤਾਂ ਸਾਡੇ ਨਦੀਨ ਘੱਟ ਹੁੰਦੇ ਨੇ, ਫਿਰ ਸਾਡੇ ਜਿਹੜੇ ਜਦੋਂ ਇਹਨੂੰ ਗਲਣ ਉਪਰੰਤ ਸਾਡੀ ਜਿਹੜੀ ਜ਼ਮੀਨ ਦੀ ਜਿਹੜੀ ਉਪਜਾਊ ਸ਼ਕਤੀ ਆ ਉਹ ਵੀ ਸਾਡੀ ਵੱਧਦੀ ਆ। ਅਤੇ ਇੱਕ ਮੈਂ ਤੁਹਾਨੂੰ ਆਪਣਾ ਦੱਸਣਾ ਚਾਹੁੰਦਾ ਕਿ ਜਦੋਂ ਕਿਸਾਨ ਵੀਰ, ਵੈਸੇ ਤਾਂ ਸਾਡੇ ਜਿਹੜੇ ਪੰਜਾਬ ਦੇ ਕਿਸਾਨ ਨੇ ਬਹੁਤ ਹੀ ਅੱਛੇ ਨੇ, ਬਹੁਤ ਹੀ ਵਧੀਆ ਨੇ, ਅਤੇ ਉਹਨਾਂ ਨੇ ਜੋ ਅੱਗ ਦੀਆਂ ਘਟਨਾਵਾਂ ਨੇ ਉਹ ਵੀ ਸਾਡੀਆਂ ਘਟੀਆਂ ਨੇ, ਤੋ ਲੇਕਿਨ ਇਹ ਆ ਵੀ ਜਦੋਂ ਅਸੀਂ ਆਪਣੇ ਖੇਤ ਦੇ ਵਿੱਚ ਪਰਾਲੀ ਨੂੰ ਅੱਗ ਲਾਉਂਦੇ ਹਾਂ ਅਤੇ ਜਿਹੜਾ ਪਰਾਲੀ ਦੇ ਅੱਗ ਲਾਉਣ ਦੇ ਨਾਲ ਜਿਹੜਾ ਉੱਪਰਲੀ 1 ਸੈਂਟੀਮੀਟਰ ਦਾ ਜਿਹੜਾ ਤਾਪਮਾਨ ਆ ਉਹ ਤਕਰੀਬਨ 550°C ਚਲੇ ਜਾਂਦਾ, ਅਤੇ ਉਹਦੇ ਵਿੱਚ ਜਿਹੜੇ ਸਾਡੇ ਸੂਖਮ ਜੀਵ ਨੇ ਉਹਨਾਂ ਦੀ ਗਿਣਤੀ ਨਾਮਾਤਰ ਰਹਿ ਜਾਂਦੀ ਆ। ਤੋਂ ਬਾਅਦ ਹੌਲੀ ਹੌਲੀ ਫਿਰ ਉਹ ਗਿਣਤੀ ਵੱਧਦੀ ਆ। ਅਤੇ ਇਸ ਤਰ੍ਹਾਂ ਜਿਹੜੀ ਪਰਾਲੀ ਆ ਉਹਨੂੰ ਸਾਨੂੰ ਖੇਤ ਦੇ ਵਿੱਚ ਹੀ ਸਾਨੂੰ ਵਾਹੁਣਾ ਚਾਹੀਦਾ, ਕਿਉਂਕਿ ਜੇ ਅਸੀਂ ਦੇਖੀਏ ਵੀ ਜਿਹੜੀ ਰੂੜੀ ਆ, ਰੂੜੀ ਦੇ ਵਿੱਚ ਤਕਰੀਬਨ 0.6 ਤੋਂ ਲੈ ਕੇ 0.89% ਤੱਕ ਸਾਡੀ ਜਿਹੜੀ ਨਾਈਟ੍ਰੋਜਨ ਹੁੰਦੀ ਆ, ਲੇਕਿਨ ਜਿਹੜੀ ਇਹ ਪਰਾਲੀ ਆ, ਪਰਾਲੀ ਦੇ ਵਿੱਚ ਵੀ 0.6% ਸਾਡੀ ਨਾਈਟ੍ਰੋਜਨ ਹੁੰਦੀ ਆ। ਤੋ ਗਲਣ ਉਪਰੰਤ ਜਿਹੜੀ ਪਰਾਲੀ ਆ ਉਹ ਵੀ ਸਾਨੂੰ ਰੂੜੀ ਦਾ ਹੀ ਸਾਨੂੰ ਇੱਕ ਬਦਲਵਾਂ ਰੂਪ ਸਾਨੂੰ ਦਿੰਦੀ ਆ। ਇਸ ਤੋਂ ਇਲਾਵਾ ਅਸੀਂ ਪਰਾਲੀ ਦੀ ਫਾਸਫੋ ਇਨਰਿਚਡ ਕੰਪੋਸਟ ਬਣਾ ਸਕਦੇ ਹਾਂ, ਕਹਿਣ ਦਾ ਭਾਵ ਇਹ ਆ ਵੀ ਰੌਕ ਫਾਸਫੇਟ ਉੱਪਰ ਪਾ ਕੇ ਅਸੀਂ ਇਹਦੀ ਬਹੁਤ ਵਧੀਆ ਅਸੀਂ ਇਹਦੀ ਕੰਪੋਸਟ ਬਣਾ ਸਕਦੇ ਹਾਂ, ਜਿਹਨੂੰ ਅਸੀਂ ਫਿਰ ਦੁਬਾਰਾ ਅਸੀਂ ਆਪਣੇ ਖੇਤਾਂ ਦੇ ਵਿੱਚ ਪਾ ਸਕਦੇ ਹਾਂ। ਬੇਲਰਸ ਵੀ ਅੱਜ ਕੱਲ੍ਹ ਕਾਫੀ ਆਏ ਹੋਏ ਨੇ, ਲੇਕਿਨ ਮੇਰੀ ਕਿਸਾਨ ਵੀਰਾਂ ਨੂੰ ਇਹੀ ਬੇਨਤੀ ਆ ਵੀ ਜਿਹੜੀ ਪਰਾਲੀ ਆ ਸਾਡੇ ਖੇਤ ਦੀ ਆ ਉਹ ਸਾਡੇ ਖੇਤ ਦੇ ਵਿੱਚ ਹੀ ਰਹੇ। ਇਸ ਤੋਂ ਇਲਾਵਾ ਅਸੀਂ ਦੇਖੀਏ ਵੀ ਜਿਹੜੀ ਪਰਾਲੀ ਆ ਇਹਨੂੰ ਅਸੀਂ ਬਾਇਓਗੈਸ ਦੇ ਵਿੱਚ ਵੀ ਯੂਨੀਵਰਸਿਟੀ ਨੇ ਕੰਮ ਕੀਤਾ, ਜਿਹੜੇ ਵੱਡੇ ਬਾਇਓਗੈਸ ਯੂਨਿਟ ਨੇ ਉਹਦੇ ਵਿੱਚ ਅੱਧੀ ਪਰਾਲੀ ਅੱਧਾ ਗੋਹਾ ਪਾ ਕੇ ਉਹ ਬਾਇਓਗੈਸ ਵੀ ਅਸੀਂ ਬਣਾ ਸਕਦੇ ਹਾਂ, ਇਹਨੂੰ ਇਹਦੇ ਨਾਲ ਸਾਡੀ ਬਾਇਓਗੈਸ ਜਨਰੇਟ ਹੁੰਦੀ ਆ।
1: ਹਾੜੀ ਫਸਲਾਂ ਦੇ MSP ਵਿੱਚ ਵਾਧਾ, ਕਿਸਾਨਾਂ ਲਈ ਨਵੀਆਂ ਕੀਮਤਾਂ ਦਾ ਐਲਾਨ। ਹਾੜੀ ਸੀਜ਼ਨ ਦੀਆਂ ਫਸਲਾਂ ਦੀ ਬਿਜਾਈ ਸ਼ੁਰੂ ਹੋਣ ਦੇ ਮੱਦੇਨਜ਼ਰ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਲਈ ਮਹੱਤਵਪੂਰਨ ਫੈਸਲਾ ਲੈਂਦਿਆਂ ਮਾਰਕੀਟਿੰਗ ਸੀਜ਼ਨ 2027-2028 ਲਈ 6 ਮੁੱਖ ਹਾੜੀ ਫਸਲਾਂ ਦੇ ਘੱਟੋ ਘੱਟ ਸਮਰਥਨ ਮੁੱਲ ਯਾਨੀ MSP ਵਿੱਚ ਵਾਧੇ ਨੂੰ ਮਨਜ਼ੂਰੀ ਦਿੱਤੀ ਗਈ ਹੈ। ਇਸ ਫੈਸਲੇ ਨੂੰ ਆਰਥਿਕ ਮਾਮਲਿਆਂ ਬਾਰੇ ਕੈਬਨਿਟ ਕਮੇਟੀ ਵੱਲੋਂ 30 ਸਤੰਬਰ 2026 ਨੂੰ ਮਨਜ਼ੂਰੀ ਦਿੱਤੀ ਗਈ। ਸਰਕਾਰ ਮੁਤਾਬਕ MSP ਵਧਾਉਣ ਦਾ ਮਕਸਦ ਕਿਸਾਨਾਂ ਨੂੰ ਉਨ੍ਹਾਂ ਦੀ ਫਸਲ ਲਈ ਲਾਹੇਵੰਦ ਮੁੱਲ ਯਕੀਨੀ ਬਣਾਉਣਾ ਅਤੇ ਫਸਲੀ ਵਿਭਿੰਨਤਾ ਨੂੰ ਉਤਸ਼ਾਹਿਤ ਕਰਨਾ ਹੈ। ਹੁਣ ਗੱਲ ਕਰਦੇ ਹਾਂ ਵੱਖ ਵੱਖ ਹਾੜੀ ਫਸਲਾਂ ਦੇ ਨਵੇਂ MSP ਦੀ। ਕਣਕ ਦਾ MSP 25 ਰੁਪਏ ਵਧਾ ਕੇ 2610 ਰੁਪਏ ਪ੍ਰਤੀ ਕੁਇੰਟਲ ਕੀਤਾ ਗਿਆ। ਜੌਂ ਦਾ MSP 136 ਰੁਪਏ ਵਧਾ ਕੇ 2286 ਰੁਪਏ ਪ੍ਰਤੀ ਕੁਇੰਟਲ ਹੋ ਗਿਆ। ਛੋਲੇ ਲਈ MSP ਵਿੱਚ 83 ਰੁਪਏ ਦਾ ਵਾਧਾ ਕੀਤਾ ਗਿਆ ਅਤੇ ਹੁਣ ਇਹ 5958 ਰੁਪਏ ਪ੍ਰਤੀ ਕੁਇੰਟਲ ਹੋਏਗਾ। ਮਸੂਰ ਦੇ MSP ਵਿੱਚ ਸਭ ਤੋਂ ਮਹੱਤਵਪੂਰਨ ਵਾਧਾ ਕੀਤਾ ਗਿਆ, ਜਿਸ ਵਿੱਚ 390 ਰੁਪਏ ਪ੍ਰਤੀ ਕੁਇੰਟਲ ਦਾ ਵਾਧਾ ਕਰਕੇ MSP 7390 ਰੁਪਏ ਪ੍ਰਤੀ ਕੁਇੰਟਲ ਕਰ ਦਿੱਤਾ ਗਿਆ। ਇਸੇ ਤਰ੍ਹਾਂ ਰੇਪ ਸੀਡ ਅਤੇ ਸਰੋਂ ਦਾ MSP 413 ਰੁਪਏ ਵਧਾ ਕੇ 6613 ਰੁਪਏ ਪ੍ਰਤੀ ਕੁਇੰਟਲ ਕੀਤਾ ਗਿਆ, ਜਦਕਿ ਕੁਸੁੰਬ ਦੇ MSP ਵਿੱਚ ਸਭ ਤੋਂ ਵੱਧ 675 ਰੁਪਏ ਪ੍ਰਤੀ ਕੁਇੰਟਲ ਦਾ ਵਾਧਾ ਕੀਤਾ ਗਿਆ ਅਤੇ ਨਵਾਂ MSP 7215 ਰੁਪਏ ਪ੍ਰਤੀ ਕੁਇੰਟਲ ਹੋਏਗਾ। ਪੰਜਾਬ ਵਿੱਚ ਹਾੜੀ ਸੀਜ਼ਨ ਦੇ ਦੌਰਾਨ ਕਣਕ ਦੀ ਕਾਸ਼ਤ ਵੱਡੇ ਪੱਧਰ 'ਤੇ ਕੀਤੀ ਜਾਂਦੀ ਹੈ, ਇਸੇ ਕਰਕੇ ਕਣਕ ਦਾ MSP ਪੰਜਾਬ ਦੇ ਕਿਸਾਨਾਂ ਲਈ ਵਿਸ਼ੇਸ਼ ਮਹੱਤਤਾ ਰੱਖਦਾ ਹੈ। ਇਸ ਦੇ ਨਾਲ ਹੀ ਸਰੋਂ, ਦਾਲਾਂ ਅਤੇ ਹੋਰ ਹਾੜੀ ਫਸਲਾਂ ਵੱਲ ਕਿਸਾਨਾਂ ਨੂੰ ਉਤਸ਼ਾਹਿਤ ਕਰਨਾ ਫਸਲੀ ਵਿਭਿੰਨਤਾ ਦੇ ਪੱਖੋਂ ਵੀ ਮਹੱਤਵਪੂਰਨ।
2: ਪੁਤਲਾ ਬੋਲ ਰਹੇ
3: ਪਕਸ਼ੀਓ ਸੇ ਤੋ ਹਮ ਖੇਤ ਕੋ ਬਚਾ ਲੇਤੇ ਹੈ, ਪਰ ਇਨ ਘਾਤਕ ਰਸਾਇਨੋ ਸੇ ਕੈਸੇ ਬਚਾਏ।
2: ਮਤਲਬ
3: ਦੇਖ ਬੇਟਾ, ਤੂੰ ਜੋ ਇਹ ਅੰਧਾਧੁੰਦ ਰਸਾਇਨ ਮਿਲਾਤਾ ਹੈ ਨਾ, ਮਿੱਟੀ ਕੀ ਸਿਹਤ ਬਿਗੜਨੇ ਲਗੀ ਹੈ, ਔਰ ਜਬ ਮਾਟੀ ਹੀ ਕਮਜ਼ੋਰ ਪੜ ਜਾਏਗੀ तो उपज कैसे

0: ਹੁਣ ਤੁਸੀਂ ਸੁਣ ਰਹੇ ਸੀ ਸਪੌਂਸਰ ਪ੍ਰੋਗਰਾਮ ਕਿਸਾਨ ਵਾਣੀ।
1: ਇੱਕ ਵਿਸ਼ੇਸ਼ ਸੂਚਨਾ, ਆਕਾਸ਼ਵਾਣੀ ਜਲੰਧਰ ਵੱਲੋਂ ਕੁਝ ਖਾਲੀ ਸਟਾਫ ਕੁਆਟਰ ਤੇ ਆਫਿਸ ਸਪੇਸ ਕਿਰਾਏ ਜਾਂ ਲੀਜ਼ ਤੇ ਦਿੱਤੇ ਜਾਣ ਦਾ ਪ੍ਰਸਤਾਵ ਹੈ, ਜੋ ਸਿਰਫ ਕੇਂਦਰ ਸਰਕਾਰ, ਸੂਬਾ ਸਰਕਾਰ, ਜਨਤਕ ਖੇਤਰ ਦੇ ਅਦਾਰੇ ਯਾਨੀ PSU ਤੇ ਵਿਧਾਨਿਕ ਸੰਸਥਾਵਾਂ ਨੂੰ ਦਿੱਤੇ ਜਾਣਗੇ। ਇਹਨਾਂ 'ਚ ਸ਼ਾਮਿਲ ਨੇ ਆਕਾਸ਼ਵਾਣੀ ਜਲੰਧਰ ਸਥਿਤ ਆਫਿਸ ਸਪੇਸ ਤੇ ਆਕਾਸ਼ਵਾਣੀ ਸਟਾਫ ਕਲੋਨੀ BMC ਚੌਂਕ ਜਲੰਧਰ ਤੇ ਅਰਬਨ ਸਟੇਟ ਫੇਜ਼ 1 ਜਲੰਧਰ ਸਥਿਤ ਰਿਹਾਇਸ਼ੀ ਫਲੈਟਸ। ਚਾਹਵਾਨ ਆਕਾਸ਼ਵਾਣੀ ਜਲੰਧਰ ਦੇ ਉਪ ਮਹਾਨਿਦੇਸ਼ਕ ਨਾਲ ਸੰਪਰਕ ਕਰਨ। ਫੋਨ ਨੰਬਰ ਹੈ 0181-298-3036। ਈਮੇਲ ID jalandhar@prasarbharati.gov.in।
0: ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਜ਼ ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਆਓ ਸੁਣਦੇ ਹਾਂ ਗੁਰਨਾਮ ਭੁੱਲਰ ਦੀ ਆਵਾਜ਼ ਦੇ ਵਿੱਚ ਇਹ ਗੀਤ।

0: ਔਰ ਤੁਸੀਂ ਸੁਣ ਰਹੇ ਸੀ ਜਨ ਸੇਵਾ ਸੀ ਦੇਸ਼ ਸੇਵਾ।
1: ਸਰੋਤਿਆਂ ਦੀ ਜਾਣਕਾਰੀ ਲਈ ਸੂਚਿਤ ਕੀਤਾ ਜਾਂਦਾ ਹੈ ਕਿ ਦਿੱਲੀ ਤੋਂ ਵਿਸ਼ੇਸ਼ ਪ੍ਰਸਾਰਣ ਹੋਣ ਕਾਰਨ 16 ਅਕਤੂਬਰ 2026 ਤੱਕ ਪੰਜਾਬੀ ਖਬਰਾਂ ਦੇ ਪ੍ਰਸਾਰਣ ਸਮੇਂ ਵਿੱਚ ਤਬਦੀਲੀ ਕੀਤੀ ਗਈ ਹੈ। ਇਸ ਅਨੁਸਾਰ 16 ਅਕਤੂਬਰ 2026 ਤੱਕ ਪੰਜਾਬੀ ਖਬਰਾਂ ਹੁਣ ਸ਼ਾਮ 7:30 ਵਜੇ ਦੀ ਬਜਾਏ ਰਾਤ 8:30 ਵਜੇ ਪ੍ਰਸਾਰਿਤ ਕੀਤੀਆਂ ਜਾਣਗੀਆਂ। ਸਾਰੇ ਸਰੋਤਿਆਂ ਨੂੰ ਬੇਨਤੀ ਹੈ ਕਿ ਕਿਰਪਾ ਕਰਕੇ ਨਵੇਂ ਪ੍ਰਸਾਰਣ ਸਮੇਂ ਦਾ ਧਿਆਨ ਰੱਖਣ।
0: ਮੀਡੀਅਨ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਆਓ ਸੁਣਦੇ ਹਾਂ ਸਮਾਚਾਰ ਦਰਸ਼ਨ।
2: ਨਮਸਕਾਰ, ਆਕਾਸ਼ਵਾਣੀ ਜਲੰਧਰ ਤੋਂ ਸਮਾਚਾਰ ਦਰਸ਼ਨ ਦੇ ਇੱਕ ਨਵੇਂ ਅੰਕ ਨਾਲ ਮੈਂ ਸਰਬਜੀਤ ਕੌਰ। ਅੱਜ ਦੇ ਪ੍ਰੋਗਰਾਮ ਵਿੱਚ ਅਸੀਂ ਗੱਲ ਕਰਾਂਗੇ ਦੇਸ਼ ਭਰ ਵਿੱਚ ਚਲਾਈ ਜਾ ਰਹੀ ਸਵੱਛਤਾ ਹੀ ਸੇਵਾ ਮੁਹਿੰਮ 2026, ਖਾਦੀ ਅਤੇ ਨਸ਼ਾ ਮੁਕਤ ਯੁਵਾ ਵਿਕਸਿਤ ਭਾਰਤ ਬਾਰੇ। ਦੇਸ਼ ਭਰ ਵਿੱਚ ਸਵੱਛਤਾ ਹੀ ਸੇਵਾ ਮੁਹਿੰਮ 17 ਸਤੰਬਰ ਤੋਂ 2 ਅਕਤੂਬਰ 2026 ਤੱਕ ਚਲਾਈ ਜਾ ਰਹੀ ਹੈ। 15 ਦਿਨਾਂ ਦੀ ਇਸ ਮੁਹਿੰਮ ਦਾ ਉਦੇਸ਼ ਲੋਕਾਂ ਵਿੱਚ ਸਫਾਈ ਪ੍ਰਤੀ ਜਾਗਰੂਕਤਾ ਪੈਦਾ ਕਰਨਾ, ਗਿੱਲੇ ਅਤੇ ਸੁੱਕੇ ਕੂੜੇ ਨੂੰ ਵੱਖ ਵੱਖ ਕਰਨਾ ਅਤੇ ਪਲਾਸਟਿਕ ਦੀ ਵਰਤੋਂ ਨੂੰ ਘਟਾਉਣਾ ਹੈ। ਇਸ ਸਾਲ ਇਸ ਮੁਹਿੰਮ ਦਾ ਵਿਸ਼ਾ ਸਵੱਛਤਾ ਵਿੱਚ ਹਿੱਸੇਦਾਰੀ, ਸਵੱਛ ਭਾਰਤ, ਵਿਕਸਿਤ ਭਾਰਤ ਹੈ। ਰਾਸ਼ਟਰਪਿਤਾ ਮਹਾਤਮਾ ਗਾਂਧੀ ਦੇ ਜਨਮ ਦਿਹਾੜੇ ਦੇ ਸੰਬੰਧ ਵਿੱਚ ਚਲਾਈ ਜਾਂਦੀ ਇਹ ਮੁਹਿੰਮ ਦਿਹਾਤੀ ਅਤੇ ਸ਼ਹਿਰੀ ਦੋਵਾਂ ਇਲਾਕਿਆਂ ਵਿੱਚ ਸਫਾਈ ਲਈ ਜਨਤਕ ਹਿੱਸੇਦਾਰੀ ਅਤੇ ਸਾਂਝੀ ਜ਼ਿੰਮੇਵਾਰੀ ਤੇ ਜ਼ੋਰ ਦਿੰਦੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਇਸ ਵਾਰ ਦੇ ਮਨ ਕੀ ਬਾਤ ਪ੍ਰੋਗਰਾਮ ਵਿੱਚ ਰਾਸ਼ਟਰਪਿਤਾ ਮਹਾਤਮਾ ਗਾਂਧੀ ਵੱਲੋਂ ਦਿੱਤੇ ਸਵੱਛਤਾ ਦੇ ਮੰਤਰ ਬਾਰੇ ਜ਼ਿਕਰ ਕੀਤਾ।
3: ਮੇਰੇ ਪਿਆਰੇ ਦੇਸ਼ ਵਾਸੀਓ, ਬਾਪੂ ਨੇ ਹਮੇ ਜੀਵਨ ਕੇ ਬਹੁਤ ਸੇ ਮੰਤਰ ਦੀ, ਸਵੱਛਤਾ ਵੀ ਉਨਮੇ ਸੇ ਏਕ। ਹਮ ਅਕਸਰ ਆਪਣੇ ਆਸ ਪਾਸ ਸਵੱਛਤਾ ਸੇ ਜੁੜੇ ਅਨੇਕ ਪ੍ਰਯਾਸੋ ਕੋ ਦੇਖਦੇ ਹੈ। ਯੇ ਪ੍ਰਯਾਸ ਬਹੁਤ ਪ੍ਰੇਰਕ ਔਰ ਉਤਸਾਹ ਬਢਾਨੇ ਵਾਲੇ ਹੈ। ਸੋਸ਼ਲ ਮੀਡੀਆ ਪਰ ਵੀ ਐਸੀ ਤਸਵੀਰੇ, ਐਸੇ ਵੀਡੀਓ, ਐਸੀ ਰੀਲਸ ਬਾਰ ਬਾਰ ਹਮਾਰਾ ਧਿਆਨ ਖਿੱਚਦੀ ਹੈ। ਸਾਥੀਓ, ਇਨ ਸਭੀ ਪ੍ਰਯਾਸੋ ਮੇ ਏਕ ਬਾਤ ਬਹੁਤ ਸਹਜਤਾ ਸੇ ਦਿਖਾਈ ਦੇਤੀ ਹੈ। ਕਹੀਂ ਸ਼ੁਰੂਆਤ ਏਕ ਵਿਅਕਤੀ ਨੇ, ਫਿਰ ਉਸਕੇ ਸਾਥ ਕੁਛ ਔਰ ਲੋਗ ਆ ਗਏ, ਕਾਰਵਾ ਬੜਤਾ ਗਿਆ। ਯਹੀ ਤੋ ਜਨ ਭਾਗੀਦਾਰੀ ਹੈ। ਬਾਪੂ ਕੇ ਪ੍ਰਤੀ ਹਮਾਰੀ ਸਭ ਸੇ ਸੁੰਦਰ ਸ਼ਰਧਾਂਜਲੀ ਵੀ ਸਵੱਛਤਾ ਹੀ ਹੈ।
2: ਇਸ ਮੁਹਿੰਮ ਤਹਿਤ ਪੂਰੇ ਦੇਸ਼ ਵਾਂਗ ਪੰਜਾਬ ਵਿਚ ਵੀ ਕੂੜੇ ਦੇ ਨਿਪਟਾਰੇ, ਕਬਾੜ ਤੋਂ ਵਸਤਾ ਬਣਾਉਣਾ ਅਤੇ ਸਫਾਈ ਪ੍ਰਤੀ ਜਾਗਰੂਕਤਾ ਫੈਲਾਈ ਜਾ ਰਹੀ ਹੈ। ਆਓ ਸੁਣਦੇ ਹਾਂ ਇਸ ਸੰਬੰਧ ਵਿਚ ਹੋ ਰਹੀਆਂ ਗਤੀਵਿਧੀਆਂ ਅਤੇ ਲੋਕਾਂ ਦੇ ਵਿਚਾਰ।
4: ਮੈਂ ਸੰਦੀਪ ਗੌਤਮ, ਸੋਲਿਡ ਵੇਸਟ ਮੈਨੇਜਮੈਂਟ ਐਕਸਪਰਟ, ਮਿਊਂਸੀਪਲ ਕਾਰਪੋਰੇਸ਼ਨ ਪਠਾਨਕੋਟ। ਪੰਜਾਬ ਸਰਕਾਰ ਦੁਆਰਾ ਮਿਲੀਆਂ ਹਦਾਇਤਾਂ ਦੇ ਅਨੁਸਾਰ ਸਵੱਛਤਾ ਹੀ ਸੇਵਾ 226 ਦੇ ਤਹਿਤ ਆਪਾਂ ਵੱਖ ਵੱਖ ਥਾਵਾਂ ਤੇ ਜਾ ਕੇ, ਵੱਖ ਵੱਖ ਵਾਰਡਾਂ ਵਿੱਚ, ਵੱਖ ਵੱਖ ਸਕੂਲਾਂ ਵਿੱਚ, ਕਾਲਜਾਂ ਵਿੱਚ, ਸੁਸਾਇਟੀਆਂ ਵਿੱਚ ਜਾ ਕੇ ਸੋਰਸ ਸੈਗਰੀਗੇਸ਼ਨ ਦੇ ਬਾਰੇ ਬਹੁਤ ਲੋਕਾਂ ਨੂੰ ਜਾਗਰੂਕ ਕਰਦੇ ਪਏ ਹਾਂ ਕਿ ਸਾਨੂੰ 4 ਤਰੀਕੇ ਨਾਲ ਸੋਰਸ ਸੈਗਰੀਗੇਸ਼ਨ ਕਰਨੀ ਚਾਹੀਦੀ ਹੈ। ਉਸ ਤੋਂ ਇਲਾਵਾ ਆਪਾਂ ਕਮਰਸ਼ੀਅਲ ਮਾਰਕੀਟ ਵਿੱਚ ਜਾ ਕੇ ਐਕਟੀਵਿਟੀ ਕਰ ਰਹੇ ਹਾਂ ਕਿ ਪਲਾਸਟਿਕ ਦੀ ਵਰਤੋਂ ਨਾ ਕਰਨ, ਪਲਾਸਟਿਕ ਦਾ ਆਲਟਰਨੇਟ ਯੂਜ਼ ਕਰਨ, ਕੱਪੜੇ ਦੇ ਬੈਗ ਯੂਜ਼ ਕਰ ਸਕਦੇ ਆ ਪਲਾਸਟਿਕ, ਕਿਉਂਕਿ ਬਹੁਤ ਹੀ ਹਾਨੀਕਾਰਕ ਆ ਸਾਡੇ ਪਰਿਆਵਰਨ ਦੇ ਲਈ।

0: ਮੇਰਾ ਨਾਮ ਨਰਿੰਦਰ ਸਿੰਘ ਹੈ ਜੀ, ਪ੍ਰੋਗਰਾਮ ਕੋਆਰਡੀਨੇਟਰ ਸਵੱਛ ਭਾਰਤ। ਮੈਂ ਨਗਰ ਕੌਂਸਲ ਖਰੜ ਤੋਂ ਬੋਲਦਾ ਜੀ। ਜਿਹੜੇ ਨਵੇਂ ਰੂਲ ਆਏ ਆ ਉਹਦੇ ਵਿੱਚ ਹੁਣ ਜਿਹੜਾ ਵੇਸਟ ਆ ਇਹ ਚਾਰ ਪ੍ਰਕਾਰ ਦਾ, ਪਹਿਲਾ ਵੈਟ, ਦੂਜਾ ਡਰਾਈ, ਤੀਸਰਾ ਸੈਨੇਟਰੀ ਵੇਸਟ, ਚੌਥਾ ਸਪੈਸ਼ਲ ਕੇਅਰ, ਜਿਹਦੇ ਵਿੱਚ ਤੁਹਾਡੇ ਖਤਰਨਾਕ ਕੋਈ ਕੈਮੀਕਲ ਦੇ ਡੱਬੇ ਹੋ ਗਏ, ਕੰਚ ਹੋ ਗਿਆ, ਜਿੰਨਾ ਵੀ ਤੁਹਾਡਾ ਐਕਸਪਾਇਰ ਮੈਡੀਸਨ ਹੋ ਗਈਆਂ, ਉਹ ਸਾਰਾ ਮੈਨੇਜ ਅਲੱਗ ਅਲੱਗ ਹੋਣਾ। ਹੁਣ ਹਰ ਘਰ ਦੇ ਵਿੱਚ ਅਸੀਂ ਅਵੇਅਰ ਕਰਦੇ ਆ ਵੀ ਚਾਰ ਤਰ੍ਹਾਂ ਦੇ ਜਿਹੜੇ ਆ ਡਸਟਬਿਨ ਲਗਾਏ ਜਾਣ।
1: ਹੈਲੋ ਜੀ, ਮੇਰਾ ਨਾਮ ਪ੍ਰਗਤੀ ਹਾਂਡਾ ਹੈ, ਮੈਂ ਜਲੰਧਰ ਦੀ ਰਹਿਣ ਵਾਲੀ ਹਾਂ। ਮੈਂ ਇੱਕ ਕਾਲਜ ਸਟੂਡੈਂਟ ਹਾਂ। ਅੱਜ ਕੱਲ ਅਸੀਂ ਬਾਹਰ ਜਾ ਕੇ ਵੱਡੀਆਂ ਵੱਡੀਆਂ ਗੱਲਾਂ ਤਾਂ ਕਰਦੇ ਹਾਂ, ਪਰ ਅਸਲੀ ਬਦਲਾਅ ਤਾਂ ਘਰੋਂ ਹੀ ਆਉਂਦਾ ਹੈ। ਮੈਂ ਆਪਣੇ ਪੇਰੈਂਟਸ ਨਾਲ ਮਿਲ ਕੇ ਘਰ ਅਤੇ ਆਪਣੇ ਗਲੀ ਮੁਹੱਲੇ ਨੂੰ ਸਾਫ਼

0: ਘਰ ਦੇ ਵਿੱਚ ਅਸੀਂ ਅਵੇਅਰ ਕਰਦੇ ਆ ਵੀ ਚਾਰ ਤਰ੍ਹਾਂ ਦੇ ਜਿਹੜੇ ਆ ਡਸਟਬਿਨ ਲਗਾਏ ਜਾਣ।
1: ਹੈਲੋ ਜੀ, ਮੇਰਾ ਨਾਮ ਪ੍ਰਗਤੀ ਹੰਦਾ ਹੈ। ਮੈਂ ਜਲੰਧਰ ਦੀ ਰਹਿਣ ਵਾਲੀ ਹਾਂ। ਮੈਂ ਇੱਕ ਕਾਲਜ ਸਟੂਡੈਂਟ ਹਾਂ। ਅੱਜ ਕੱਲ੍ਹ ਅਸੀਂ ਬਾਹਰ ਜਾ ਕੇ ਵੱਡੀਆਂ ਵੱਡੀਆਂ ਗੱਲਾਂ ਤਾਂ ਕਰਦੇ ਹਾਂ, ਪਰ ਅਸਲੀ ਬਦਲਾਅ ਤਾਂ ਘਰੋਂ ਹੀ ਆਉਂਦਾ ਹੈ। ਮੈਂ ਆਪਣੇ ਪੇਰੈਂਟਸ ਨਾਲ ਮਿਲ ਕੇ ਘਰ ਅਤੇ ਆਪਣੇ ਗਲੀ ਮੁਹੱਲੇ ਨੂੰ ਸਾਫ਼ ਰੱਖਣ ਵਿੱਚ ਪੂਰੀ ਮਦਦ ਕਰਦੀ ਹਾਂ। ਮੈਂ ਇਹ ਵੀ ਧਿਆਨ ਰੱਖਦੀ ਹਾਂ ਕਿ ਕਦੇ ਵੀ ਸੜਕ ਤੇ ਜਾਂ ਕਾਲਜ ਵਿੱਚ ਕੋਈ ਰੈਪਰ ਜਾਂ ਪਲਾਸਟਿਕ ਨਾ ਸੁੱਟਾਂ। ਅਸੀਂ ਤਾਂ ਘਰ ਵਿੱਚ ਵੀ ਸੁੱਕਾ ਕੂੜਾ ਨੀਲੇ ਡਸਟਬਿਨ ਵਿੱਚ ਅਤੇ ਗਿੱਲਾ ਕੂੜਾ ਹਰੇ ਡਸਟਬਿਨ ਵਿੱਚ ਪਾਉਂਦੇ ਹਾਂ। ਸਾਰਿਆਂ ਨੂੰ ਅਪੀਲ ਹੈ ਕਿ ਸਫਾਈ ਨੂੰ ਆਪਣੀ ਆਦਤ ਬਣਾਓ, ਮਜਬੂਰੀ ਨਹੀਂ।
2: ਮੈਂ ਜਲੰਧਰ ਤੋਂ ਸ਼ੋਭਨਾ ਗੱਲ ਕਰ ਰਹੀ ਹਾਂ ਤੇ ਮੈਂ ਇੱਕ ਵਰਕਿੰਗ ਵੂਮੈਨ ਹਾਂ ਤੇ ਮੈਨੂੰ ਲੱਗਦਾ ਹੈ ਕਿ ਸਫਾਈ ਰੱਖਣਾ ਤੇ ਚੀਜ਼ਾਂ ਨੂੰ ਮੁੜ ਵਰਤੋਂ ਵਿੱਚ ਲਿਆਉਣਾ ਹੀ ਸਾਡੀ ਸੱਚੀ ਸੇਵਾ ਹੈ। ਮੈਂ ਪਲਾਸਟਿਕ ਨੂੰ ਆਪਣੀ ਜ਼ਿੰਦਗੀ ਚੋਂ ਬਿਲਕੁਲ ਬਾਹਰ ਕੱਢ ਦਿੱਤਾ ਹੈ ਤੇ ਸਵੇਰ ਨੂੰ ਜਾਣ ਲੱਗੇ ਆਪਣਾ ਦੁਪਹਿਰ ਦਾ ਲੰਚ ਲਿਜਾਣ ਲਈ ਸਟੀਲ ਦੇ ਟਿਫਨ ਦੀ ਵਰਤੋਂ ਕਰਦੀ ਹਾਂ ਤੇ ਪਾਣੀ ਵਾਸਤੇ ਮੈਂ ਸਟੀਲ ਦੀ ਬੋਤਲ ਦੀ ਹੀ ਵਰਤੋਂ ਕਰਦੀ ਹਾਂ। ਮੈਂ ਇਹ ਕਹਿਣਾ ਚਾਹੁੰਦੀ ਹਾਂ ਕਿ ਜਦੋਂ ਅਸੀਂ ਖੁਦ ਸੁਚੇਤ ਹੋਵਾਂਗੇ ਤਾਂ ਹੀ ਸਾਡਾ ਵਾਤਾਵਰਣ ਆਲਾ ਦੁਆਲਾ ਜਿਹੜਾ ਉਹ ਸਾਫ਼ ਰਹੇਗਾ।
3: ਮਹਾਤਮਾ ਗਾਂਧੀ ਨੇ ਸਾਨੂੰ ਸਿਰਫ ਸਫਾਈ ਦਾ ਹੀ ਨਹੀਂ ਸਗੋਂ ਖਾਦੀ ਦਾ ਵੀ ਇੱਕ ਬੇਹੱਦ ਮਹੱਤਵਪੂਰਨ ਮੰਤਰ ਦਿੱਤਾ ਸੀ। ਗਾਂਧੀ ਜਯੰਤੀ ਮੌਕੇ ਖਾਦੀ ਦੀ ਅਹਿਮੀਅਤ ਹੋਰ ਵੀ ਵੱਧ ਜਾਂਦੀ ਹੈ। ਆਓ ਸੁਣਦੇ ਹਾਂ ਕਿ ਕਿਵੇਂ ਖਾਦੀ ਮੁੜ ਤੋਂ ਲੋਕਪ੍ਰਿਯਤਾ ਹਾਸਿਲ ਕਰ ਰਹੀ ਹੈ ਅਤੇ ਲੋਕ ਖਾਦੀ ਵੱਲ ਫੇਰ ਮੁੜ ਰਹੇ ਨੇ।
4: ਮੈਂ ਸੋਹਣ ਲਾਲ ਸੈਣੀ, ਛੇਤਰੀਆ ਪੰਜਾਬ ਖਾਦੀ ਮੰਡਲ ਖਰੜ ਤੋਂ ਬੋਲ ਰਿਹਾ। ਪਿੰਡਾਂ ਦੇ ਵਿੱਚ ਜ਼ਿਆਦਾ ਤੋਂ ਜ਼ਿਆਦਾ ਰੁਜ਼ਗਾਰ ਦੇਣ ਵਾਸਤੇ, ਸਵਦੇਸ਼ੀ ਖਰੀਦਣ ਔਰ ਸਵਦੇਸ਼ੀ ਅਪਣਾਉਣ ਵਾਸਤੇ ਸਾਰੀ ਪਬਲਿਕ ਨੂੰ ਅਸੀਂ ਅਵੇਅਰ ਕਰ ਰਹੇ ਹਾਂ। ਸਕੂਲਾਂ ਔਰ ਕਾਲਜਾਂ ਵਿੱਚ ਜਾ ਕੇ ਬੱਚਿਆਂ ਨੂੰ ਔਰ ਸਕੂਲ ਪ੍ਰਿੰਸੀਪਲ ਔਰ ਟੀਚਰਸ ਨੂੰ ਸਵਦੇਸ਼ੀ ਪ੍ਰਤੀਗਿਆ ਦੇ ਰਹੇ ਸ਼ਬਦ ਪੱਤਰ ਜਿਹੜੇ ਹੈ ਉਹ ਪੜ੍ਹਾ ਰਹੇ ਹੈ। ਸਵਦੇਸ਼ੀ ਖਰੀਦਣ ਦੇ ਨਾਲ ਸਾਡੇ ਪਿੰਡਾਂ ਦੇ ਜ਼ਿਆਦਾ ਤੋਂ ਜ਼ਿਆਦਾ ਜੋ ਕਾਰੀਗਰ ਆਰਟੀਜਨ ਉਹਨਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਕੰਮ ਮਿਲ ਸਕੇ।
5: ਮੇਰਾ ਨਾਮ ਪੂਜਾ ਹੈ, ਮੈਂ ਜਲੰਧਰ ਤੋਂ ਹਾਂ। ਤਿਉਹਾਰਾਂ ਦਾ ਸੀਜ਼ਨ ਬਸ ਸ਼ੁਰੂ ਹੀ ਹੋ ਗਿਆ ਹੈ ਤੇ ਕਰਵਾ ਚੌਥ ਵੀ ਆਉਣ ਵਾਲਾ ਹੈ। ਹਰ ਵਾਰੀ ਅਸੀਂ ਔਰਤਾਂ ਮਹਿੰਗੇ ਮਹਿੰਗੇ ਜ਼ਰੀ ਜਾਂ ਸਿਲਕ ਦੇ ਕੱਪੜੇ ਲੈਂਦੀ ਹਾਂ, ਪਰ ਇਸ ਵਾਰ ਮੈਂ ਕੁਛ ਵੱਖਰਾ ਸੋਚਿਆ। ਇਸ ਗਾਂਧੀ ਜਯੰਤੀ ਤੇ ਮੈਂ ਫੈਸਲਾ ਕੀਤਾ ਹੈ, ਮੈਂ ਇਸ ਵਾਰ ਕਰਵਾ ਚੌਥ ਲਈ ਖਾਦੀ ਦੀ ਹੀ ਸਾੜੀ ਖਰੀਦਾਂਗੀ। ਅੱਜ ਕੱਲ ਖਾਦੀ ਵਿੱਚ ਇਤਨੇ ਸੋਹਣੇ ਰੰਗ ਤੇ ਇਤਨੇ ਸੋਹਣੇ ਡਿਜ਼ਾਇਨ ਆਉਂਦੇ ਹੈ, ਵੇਖ ਕੇ ਦਿਲ ਖੁਸ਼ ਹੋ ਜਾਂਦਾ ਹੈ। ਆਓ ਅਸੀਂ ਸਾਰੇ ਖਾਦੀ ਖਰੀਦੀਏ।
6: ਮੇਰਾ ਨਾਮ ਗੁਰਪਾਲ ਹੈ, ਮੈਂ ਜਲੰਧਰ ਦਾ ਰਹਿਣ ਵਾਲਾ ਤੇ ਕੱਲ ਗਾਂਧੀ ਜਯੰਤੀ ਦੇ ਉੱਤੇ ਮੈਨੂੰ ਇਹ ਲੱਗਿਆ ਕਿ ਵਾਕਿਆ ਜੀ ਇਹ ਜਿਹੜੀ ਖਾਦੀ ਹੈ ਨਾ, ਇਹ ਸਿਰਫ ਨੇਤਾਵਾਂ ਤੇ ਬਜ਼ੁਰਗਾਂ ਦੇ ਪਹਿਨਣ ਵਾਲੀ ਚੀਜ਼ ਨਹੀਂ ਹੈ, ਸਗੋਂ ਇਹ ਟ੍ਰੈਂਡ ਬਦਲਦੀ ਪਈ ਹੈ। ਅੱਜ ਕੱਲ੍ਹ ਲੋਕ ਪਲਿਸਟਰ ਦੇ ਕੱਪੜਿਆਂ ਤੋਂ ਅੱਕ ਗਏ ਨੇ ਕਿਉਂਕਿ ਉਹ ਗਰਮੀ ਬਹੁਤ ਲਾਉਂਦੇ ਨੇ, ਔਰ ਖਾਦੀ ਜਿਹੜੀ ਹੈ ਉਹ ਕੰਫਰਟੇਬਲ ਰੱਖਦੀ ਹੈ, ਤੁਹਾਨੂੰ ਗਰਮੀਆਂ ਦੇ ਵਿੱਚ ਠੰਡਾ ਅਤੇ ਸਰਦੀਆਂ ਦੇ ਵਿੱਚ ਨਿੱਘਾ ਰੱਖਦੀ ਹੈ। ਅਤੇ ਮੈਂ ਆਪਣੀ ਜਿਹੜੀ ਅਲਮਾਰੀ ਹੈ ਨਾ ਜੀ, ਉਹਨੂੰ ਹੁਣ ਅਪਡੇਟ ਕਰਨ ਦਾ ਫੈਸਲਾ ਕੀਤਾ। ਖਾਦੀ ਨਾਲ ਦੀ ਰੀਸ ਨਹੀਂ ਹੈ, ਵਿਦੇਸ਼ੀ ਬ੍ਰਾਂਡ ਛੱਡੋ ਤੇ ਖਾਦੀ ਵਾਲਾ ਕੱਪੜਾ ਪਾਓ।
7: ਮੇਰਾ ਨਾਮ ਪੂਜਾ ਹੈ, ਮੈਂ ਜਲੰਧਰ ਤੋਂ ਹਾਂ। ਅੱਜ ਕੱਲ੍ਹ ਸਟਾਈਲਿਸ਼ ਦਿਖਣ ਦਾ ਮਤਲਬ ਸਿਰਫ ਮਹਿੰਗੇ ਬ੍ਰਾਂਡ ਪਾਉਣਾ ਨਹੀਂ, ਸਗੋਂ ਆਪਣੀ ਮਿੱਟੀ ਨਾਲ ਜੁੜਨਾ ਹੈ। ਖਾਦੀ ਦੀਆਂ ਸ਼ਰਟ, ਕੁੜਤੀਆਂ, ਕਲਰਫੁੱਲ ਸਟਾਲਸ ਅਤੇ ਜੈਕਟਸ ਨੂੰ ਜੀਨ ਨਾਲ ਪਹਿਨ ਕੇ ਜੋ ਫਿਊਜ਼ਨ ਲੁੱਕ ਆਉਂਦੀ ਹੈ ਨਾ, ਉਹ ਜਸਟ ਵਾਓ ਹੈ। ਗਾਂਧੀ ਜਯੰਤੀ ਦੇ ਮੌਕੇ ਤੇ ਮੈਂ ਸੋਚ ਲਿਆ ਕਿ ਮੈਂ ਵੋਕਲ ਫੋਰ ਲੋਕਲ ਬਣਾਂਗੀ। ਅਸੀਂ ਨੌਜਵਾਨ ਖਾਦੀ ਖਰੀਦਾਂਗੇ, ਖਾਦੀ ਪਹਿਨਾਂਗੇ ਅਤੇ ਆਪਣੇ ਦੇਸ਼ ਦੇ ਬੁਨਕਰਾਂ ਦਾ ਸਾਥ ਦੇਵਾਂਗੇ। ਟਰਸਟ ਮੀ ਗਾਈਸ, ਖਾਦੀ ਪਹਿਨਣਾ ਹੁਣ ਨਵਾਂ ਫੈਸ਼ਨ ਸਟੇਟਮੈਂਟ ਹੈ।
3: ਨਸ਼ਾ ਮੁਕਤ ਯੁਵਾ ਵਿਕਸਿਤ ਭਾਰਤ ਇੱਕ ਦੇਸ਼ ਵਿਆਪੀ ਮੁਹਿੰਮ ਹੈ, ਜਿਸ ਦੀ ਸ਼ੁਰੂਆਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਦੇਸ਼ ਦੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਅਤੇ ਜਾਗਰੂਕਤਾ ਪੈਦਾ ਕਰਨ ਲਈ ਅਗਸਤ ਵਿੱਚ ਕੀਤੀ ਗਈ ਸੀ, ਅਗਸਤ 2026 ਵਿੱਚ ਕੀਤੀ ਗਈ ਸੀ। ਇਸ ਵਾਰ ਦੇ ਮਨ ਕੀ ਬਾਤ ਪ੍ਰੋਗਰਾਮ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਬਾਰੇ ਜ਼ਿਕਰ ਵੀ ਕੀਤਾ ਸੀ।
8: ਯੁਵਾਓ ਨੇ ਨਸ਼ੇ ਸੇ ਦੂਰ ਰਹਿਣੇ ਕੀ ਪ੍ਰਤਿਗਿਆ ਲੀ ਔਰ ਇਸ ਸੰਦੇਸ਼ ਕੋ ਦੂਸਰੋਂ ਤੱਕ ਪਹੁੰਚਾਨੇ ਕੀ ਜ਼ਿੰਮੇਦਾਰੀ ਵੀ ਲੀ। ਇਹ ਸਭ ਹੋ ਰਹਾ ਹੈ ਨਸ਼ਾ ਮੁਕਤ ਯੁਵਾ ਅਭਿਆਨ ਕੇ ਤਹਿਤ। ਇਸ ਮੇ ਮਾਈ ਭਾਰਤ ਕੇ ਵਾਲੰਟੀਅਰ ਸ਼ਾਮਿਲ ਹੈ ਔਰ ਜਾਗਰੂਕਤਾ ਕੇ ਕਾਰਜਕ੍ਰਮ ਹੋਏ। ਨਸ਼ਾ ਮੁਕਤੀ ਕਾ ਸੰਦੇਸ਼, ਹਮਾਰੇ ਯੁਵਾ ਖੁਦ ਇਸ ਸੰਦੇਸ਼ ਕੋ ਆਗੇ ਬੜਾ ਰਹੇ। ਮਾਈ ਭਾਰਤ ਪਰ ਐਂਥਮ, ਸਲੋਗਨ ਰਾਈਟਿੰਗ ਔਰ ਨੁੱਕੜ ਨਾਟਕ ਜੈਸੀ ਅਲੱਗ ਅਲੱਗ ਪ੍ਰਤੀਯੋਗਿਤਾਏ ਹੋਈ ਹੈ।
3: ਕੇਂਦਰ ਸਰਕਾਰ ਨਸ਼ਾ ਮੁਕਤ ਯੁਵਾ ਤੇ ਧਿਆਨ ਕੇਂਦਰਿਤ ਕਰਦਿਆਂ ਖਾਸ ਤੌਰ ਤੇ ਪੰਜਾਬ ਨੂੰ ਨਸ਼ਿਆਂ ਦੀ ਅਲਾਮਤ ਤੋਂ ਆਜ਼ਾਦ ਕਰਾਉਣ ਲਈ ਪੂਰੀ ਵਾਲ ਆ ਰਹੀ ਹੈ। ਇਸ ਸੰਬੰਧ ਵਿੱਚ ਹਾਲ ਹੀ ਵਿੱਚ ਸੂਬੇ ਭਰ ਵਿੱਚ ਨਸ਼ਾ ਮੁਕਤ ਪੰਜਾਬ ਯਾਤਰਾਵਾਂ ਕੱਢੀਆਂ ਗਈਆਂ, ਜਿਨ੍ਹਾਂ ਦੀ ਸਮਾਪਤੀ ਮੌਕੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਜਲੰਧਰ ਵਿੱਚ ਜਨਤਾ ਨੂੰ ਸੰਬੋਧਨ ਕਰਦਿਆਂ ਪੰਜਾਬ ਨੂੰ ਚਿੱਟੇ ਦੇ ਵਪਾਰ ਤੋਂ ਮੁਕਤ ਕਰਨ ਦੇ ਸਰਕਾਰ ਦੇ ਅਹਿਦ ਬਾਰੇ ਦੱਸਿਆ।
9: ਮੈਂ ਪੰਜਾਬ ਕੀ ਮਾਤਾਓਂ ਕੋ ਔਰ ਪੰਜਾਬ ਕੇ ਯੁਵਾ ਕੋ ਵਾਦਾ ਕਰ ਜਾਤਾ ਹੂੰ, 31 December 2029 ਸੇ ਪਹਿਲੇ ਹਮ ਪੰਜਾਬ ਕੋ ਚੱਟੇ ਕੇ ਵਿਆਪਾਰ ਸੇ ਮੁਕਤ ਕਰ ਦੇਂਗੇ।
3: ਆਓ ਸੁਣਦੇ ਹਾਂ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਦੀ ਦਿਸ਼ਾ ਚ

0: ਕੀ ਉਪਰਾਲੇ ਕੀਤੇ ਜਾ ਰਹੇ ਨੇ?
1: ਮੇਰਾ ਨਾਮ ਭੁਪਿੰਦਰ, ਸਰ ਮੈਂ ਫੇਥ ਫਾਊਂਡੇਸ਼ਨ ਡਰੱਗ ਕਾਉਂਸਲਿੰਗ ਰੀਹੈਬਿਲੀਟੇਸ਼ਨ ਸੈਂਟਰ ਤੋਂ, ਦੇਸੂ ਮਾਜਰਾ ਜੀ, ਮੋਹਾਲੀ। ਤੇ ਸਰ ਇਹਦੇ ਵਿੱਚ ਇਹ ਹੈ ਕਿ ਇਨ ਕੇਸ ਜਦੋਂ ਬੱਚਾ ਨਿਊ ਕਮਰ ਸਾਡੇ ਕੋਈ ਆਉਂਦਾ ਕੋਈ ਨਸ਼ੇ ਦੇ ਵਿੱਚ ਪੀੜਿਤ ਹੈ, ਸਭ ਤੋਂ ਪਹਿਲਾਂ ਤਾਂ ਬੱਚੇ ਦਾ ਦੇਖੋ ਡਿਟੋਕਸੀਵੇਸ਼ਨ ਹੋਣਾ ਬਹੁਤ ਜ਼ਰੂਰੀ ਹੈ, ਉਹਨੂੰ ਮੈਡੀਕਲ ਲੈਣ ਦੀ ਬਹੁਤ ਜ਼ਰੂਰਤ ਹੁੰਦੀ ਹੈ ਮੈਡੀਸਨ ਦੀ। ਉਸ ਤੋਂ ਬਾਅਦ ਉਹ ਬੱਚੇ ਨੂੰ ਥੋੜਾ ਜਿਹਾ ਫਿਜ਼ੀਕਲੀ ਫਿੱਟ ਹੋਣ ਤੋਂ ਬਾਅਦ ਉਹਨੂੰ ਕਾਉਂਸਲਿੰਗ ਵੱਲ ਹਨਾ ਤੋਰਿਆ ਜਾਂਦਾ ਹੈ। ਉਸ ਤੋਂ ਬਾਅਦ ਬੱਚਿਆਂ ਨੂੰ ਹਰੇਕ ਐਕਟੀਵਿਟੀਜ਼ ਦੇ ਵਿੱਚ ਨਾਲ ਜੋੜਿਆ ਜਾਂਦਾ ਹੈ, ਫੈਮਿਲੀ ਦੇ ਬਾਰੇ ਦੱਸਿਆ ਜਾਂਦਾ ਹੈ, ਪਰਿਵਾਰ ਦੇ ਬਾਰੇ ਕੀ ਵੈਲਿਊ ਹੈ ਤੁਹਾਡੀ ਪਰਿਵਾਰ ਦੀ।
2: ਮੇਰਾ ਨਾਮ ਮਨਜੀਤ ਸਿੰਘ ਜੀ ਖਾਲਸਾ। ਜਿਹੜਾ ਨਸ਼ਾ ਵਾ ਇੱਕ ਬਹੁਤ ਵੱਡੀ ਜਿਹੜੀ ਸਾਡੇ ਸਮਾਜ ਨੂੰ ਜਿਹੜੀ ਲਾਂਹ ਤੇ ਚਿੰਬੜ ਗਈ ਹੈ, ਖਾਸ ਕਰਕੇ ਸਾਡੇ ਨੌਜਵਾਨ ਪੀੜ੍ਹੀ ਜਿਹੜੇ ਨਵੇਂ ਸਾਡੇ ਯੰਗ ਮੈਨ ਮੁੰਡੇ ਤਿਆਰ ਹੋਣ ਰਹੇ ਨੇ, ਉਹਨਾਂ ਨੂੰ ਇਹ ਚਿੰਬੜ ਗਈ ਹੈ। ਉਹਨਾਂ ਨੂੰ ਬਚਾਉਣ ਵਾਸਤੇ ਇਸ ਦਲਦਲ ਦੇ ਵਿੱਚੋਂ ਕੱਢਣ ਵਾਸਤੇ ਜਿਹੜਾ ਵਾ ਅਸੀਂ ਇੱਕ ਮਿਸ਼ਨ ਚਲਾਇਆ ਸੀਗਾ, ਨਸ਼ਾ ਮੁਕਤ ਪੰਜਾਬ ਜਿਹੜਾ ਵਾ ਉਹਦੇ ਤੇ ਅਸੀਂ ਆਪਣੀ NGO ਤਿਆਰ ਕੀਤੀ ਹੈ ਜਿਹਦਾ ਨਾਂ ਸ਼ਹੀਦ ਭਗਤ ਸਿੰਘ ਜਲ ਬਚਾਓ ਨਸ਼ਾ ਮੁਕਤ ਪੰਜਾਬ ਸੁਸਾਇਟੀ ਜਿਹੜੀ ਆ ਪਿੰਡ ਬਲਕਲਾਂ ਦੇ ਨੌਜਵਾਨਾਂ ਵੱਲੋਂ ਤਿਆਰ ਆ। ਜਿੰਨੇ ਵੀ ਬੱਚੇ ਨੇ ਸਾਡੇ ਜਿਹੜੇ ਨਸ਼ਾ ਕਰਦੇ ਨੇ, ਜ਼ਿਆਦਾ ਜਿਹੜੇ ਉਹ ਗਰੀਬ ਪਰਿਵਾਰਾਂ ਨਾਲ ਸੰਬੰਧਿਤ ਨੇ, ਉਹਦੇ ਥੱਲੇ ਆਪਾਂ ਜਿਹੜੀ ਦੇਖ ਰੇਖ ਥੱਲੇ ਸਾਰਾ ਕੰਮ ਕਰ ਰਹੇ ਹਾਂ।
3: ਐਡਵੋਕੇਟ ਕਮਲ ਅਮਨ ਪੰਚੋਤਰਾ, ਮੀਡੀਆ ਇੰਚਾਰਜ, ਸਹਿਕਾਰ ਭਾਰਤੀ। ਨਸ਼ਾ ਸਿਰਫ ਇੱਕ ਵਿਅਕਤੀ ਦੀ ਜ਼ਿੰਦਗੀ ਨੂੰ ਨਹੀਂ, ਸਗੋਂ ਪੂਰੇ ਪਰਿਵਾਰ ਅਤੇ ਸਮਾਜ ਨੂੰ ਪ੍ਰਭਾਵਿਤ ਕਰਦਾ ਹੈ। ਇਸ ਲਈ ਨਸ਼ਿਆਂ ਖਿਲਾਫ ਲੜਾਈ ਸਿਰਫ ਸਰਕਾਰ ਦੀ ਨਹੀਂ, ਸਾਡੀ ਸਾਰਿਆਂ ਦੀ ਸਾਂਝੀ ਜ਼ਿੰਮੇਵਾਰੀ ਹੈ। ਨਸ਼ਾ ਮੁਕਤ ਯੁਵਾ ਮੁਹਿੰਮ ਤਹਿਤ ਨੌਜਵਾਨਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕਰਨਾ, ਨੌਜਵਾਨਾਂ ਨੂੰ ਜੋੜਨਾ ਅਤੇ ਲੋਕਾਂ ਨੂੰ ਨਸ਼ਾ ਛੱਡਣ ਲਈ ਪ੍ਰੇਰਿਤ ਕਰਨਾ ਬਹੁਤ ਜ਼ਰੂਰੀ ਹੈ।
0: ਜ਼ਿਲ੍ਹਿਆਂ ਤੋਂ ਸਹਿਯੋਗ ਰਿਹਾ ਮੋਹਾਲੀ ਤੋਂ ਮਨੋਜ ਕਿਰਦਰ, ਪਠਾਨਕੋਟ ਤੋਂ ਰਜਨੀਸ਼ ਤੇ ਗੁਰਦਾਸਪੁਰ ਤੋਂ ਬਿਸ਼ੰਬਰ ਬਿੱਟੂ। ਇਸ ਦੇ ਨਾਲ ਹੀ ਸਮਾਚਾਰ ਦਰਸ਼ਨ ਦਾ ਇਹ ਅੰਕ ਖਤਮ ਹੁੰਦਾ ਹੈ। ਅਗਲੇ ਅੰਕ ਵਿੱਚ ਕਿਸੇ ਹੋਰ ਵਿਸ਼ੇ ਤੇ ਹੋਏਗੀ ਗੱਲਬਾਤ, ਉਦੋਂ ਤੱਕ ਲਈ ਮੈਨੂੰ ਦਿਓ ਇਜਾਜ਼ਤ, ਨਮਸਕਾਰ। ਪੇਸ਼ਕਾਰੀ ਸਹਾਇਕ ਮਨਪ੍ਰੀਤ ਸਿੰਘ, ਪੇਸ਼ਕਸ਼ ਰਾਜੇਸ਼ ਵਾਲੀ।
4: ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਕਹਤੇ ਹੈ ਕੁਛ ਦਰਦ ਐਸੇ ਹੋਤੇ ਹੈ ਜੋ ਕਹੇ ਨਹੀਂ ਜਾਤੇ, ਕੁਛ ਆਂਸੂ ਐਸੇ ਹੋਤੇ ਹੈ ਜੋ ਬਹੇ ਨਹੀਂ ਜਾਤੇ, ਗਜ਼ਲ ਬਣਕਰ ਜਬ ਉਤਰਤੇ ਹੈ ਦਿਲ ਕੇ ਅਹਿਸਾਸ, ਤੋ ਅਨਕਹੇ ਲਫ਼ਜ਼ ਵੀ ਅਨਸੁਹੇ ਨਹੀਂ ਰਹਿ ਜਾਤੇ। ਆਬਸ਼ਾਰ ਪ੍ਰੋਗਰਾਮ ਚ ਆਓ ਸੁਣਦੇ ਹਾਂ ਹਰੀਹਰਨ ਦੀ ਆਵਾਜ਼ ਚ ਮੁਝੇ ਫਿਰ ਵਹੀ ਯਾਦ।

ਫਿਲਮ ਪਰਦੇਸ ਚੋਂ ਕੁਮਾਰ ਸਾਨੂੰ ਦੀ ਆਵਾਜ਼ 'ਚ ਸੁਣ ਰਹੇ ਸੀ ਤੁਸੀਂ ਇਹ ਗੀਤ। ਆਓ ਅਗਲਾ ਗੀਤ ਸੁਣਦੇ ਹਾਂ। ਆਵਾਜ਼ ਦਿੱਤੀ ਅਰਜੀਤ ਸਿੰਘ ਨੇ, ਫਿਲਮ ਹੈ ਲਾਪਤਾ ਲੇਡੀਜ਼, ਗੀਤ ਦੇ ਬੋਲ ਨੇ ਸਜਨੀ ਰੇ।

0: ਹੁਣ ਸੁਣ ਰਹੇ ਸੀ ਅਰਜੀਤ ਸਿੰਘ ਦੀ ਆਵਾਜ਼ ਦੇ ਵਿੱਚ ਖੂਬਸੂਰਤ ਗੀਤ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ, ਡੀਆਰਐਮ 864 ਕਿਲੋ ਹਰਟਸ, ਐਫਐਮ 100.8 ਮੈਗਾ ਹਰਟਸ, ਐਫਐਮ 100.9 ਮੈਗਾ ਹਰਟਸ, ਐਫਐਮ 103.6 ਮੈਗਾ ਹਰਟਸ, ਆਕਾਸ਼ਵਾਣੀ ਅੰਮ੍ਰਿਤਸਰ ਅਤੇ ਡੀਟੀਆਈ ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਜਲੰਧਰ ਕੇਂਦਰੀ। ਆਓ ਸੁਣਦੇ ਹਾਂ ਜਨ ਸੇਵਾ ਤੋਂ ਦੇਸ਼ ਸੇਵਾ ਤੱਕ ਸਵੱਛ ਭਾਰਤ ਮਿਸ਼ਨ।
1: ਜੇਕਰ ਸਾਡਾ ਦੇਸ਼ ਸਵੱਛਤਾ ਵੱਲ ਰਹੇਗਾ ਤਾਂ ਕਿੰਨੀਆਂ ਸਾਰੀਆਂ ਚੀਜ਼ਾਂ ਤੋਂ ਅਸੀਂ ਬਚ ਜਾਵਾਂਗੇ। ਸੋ ਜਨ ਸੇਵਾ ਤੋਂ ਲੈ ਕੇ ਦੇਸ਼ ਸੇਵਾ ਤੱਕ ਅਸੀਂ ਵੱਖਰੇ ਵੱਖਰੇ ਤਰ੍ਹਾਂ ਦੇ ਟੋਪਿਕਸ ਰੋਜ਼ਾਨਾ ਲੈ ਕੇ ਆ ਰਹੇ ਹਾਂ ਔਰ ਸਾਡਾ ਅੱਜ ਦਾ ਜਿਹੜਾ ਵਿਸ਼ਾ ਹੈ ਉਹ ਹੈ ਸਵੱਛ ਭਾਰਤ ਮਿਸ਼ਨ ਅਤੇ ਇਸ ਬਾਰੇ ਅਸੀਂ ਗੱਲਾਂ ਬਾਤਾਂ ਸਾਂਝੀਆਂ ਕਰਨ ਜਾ ਰਹੇ ਹਾਂ ਵਿਪਿੰਦਰ ਜੀ ਨਾਲ ਜੋ ਕਿ ਮੋਗਾ ਤੋਂ ਆਏ ਨੇ ਔਰ ਸਕੂਲ ਵਿੱਚ ਬਤੌਰ ਸਾਇੰਸ ਅਧਿਆਪਕਾ ਵਜੋਂ ਕੰਮ ਕਰ ਰਹੇ ਨੇ ਤੇ ਨਾਲ ਦੀ ਨਾਲ ਜੁੜੇ ਹੋਏ ਨੇ ਸਵੱਛ ਭਾਰਤ ਮਿਸ਼ਨ ਨਾਲ ਵੀ। ਰੁਪਿੰਦਰ ਜੀ ਆਪ ਜੀ ਦਾ ਸਵਾਗਤ ਕਰਦੇ ਹਾਂ।
2: ਥੈਂਕ ਯੂ ਮੈਮ, ਬਹੁਤ ਬਹੁਤ ਧੰਨਵਾਦ ਜੀ।
1: ਜਿਵੇਂ ਕਿ ਆਪਾਂ ਸਵੱਛ ਭਾਰਤ ਮਿਸ਼ਨ ਬਾਰੇ ਹੀ ਚਰਚਾ ਕਰਨੀ ਹੈ, ਗੱਲ ਕਰਨੀ ਹੈ, ਤਾਂ ਸਵੱਛਤਾ ਦਾ ਕੀ ਭਾਵ ਹੈ ਅਸਲ ਵਿੱਚ?
2: ਸਵੱਛਤਾ ਤੋਂ ਮੇਰਾ ਮਤਲਬ ਇਹ ਹੈ ਕਿ ਆਪਾਂ ਆਲਾ ਦੁਆਲਾ ਤਾਂ ਸਾਫ਼ ਰੱਖਦੇ ਹੀ ਰੱਖਦੇ ਹੈਗੇ ਹਾਂ, ਨਾਲ ਨਾਲ ਸਾਨੂੰ ਆਪਣੀ ਨਿੱਜੀ ਸਪੇਸ ਨੂੰ ਵੀ ਸਾਫ ਰੱਖਣਾ ਚਾਹੀਦਾ ਹੈ।
1: ਕੀ ਸਿਰਫ ਸਕੂਲ ਵਿੱਚ ਹੀ ਵੱਧ ਤੋਂ ਵੱਧ ਪੌਦੇ ਲਗਾ ਦੇਣਾ ਗ੍ਰੀਨ ਸਕੂਲ ਦੀ ਪਹਿਚਾਣ ਹੈ?
2: ਹਾਂਜੀ ਮੈਮ, ਗ੍ਰੀਨ ਸਕੂਲ ਤਾਂ ਲੱਗਦਾ ਵੀ ਆਪਾਂ ਨੂੰ ਕਿ ਗ੍ਰੀਨ ਮਤਲਬ ਹਰਾ ਭਰਾ, ਨਹੀਂ ਐਕਚੁਲੀ ਇਹਦਾ ਜਿਹੜੇ ਮੀਨਿੰਗ ਹੈ ਉਹ ਥੋੜ੍ਹਾ ਵਾਈਡ ਹੈ। ਗ੍ਰੀਨ ਦਾ ਮਤਲਬ ਹੈਗਾ ਈਕੋ ਫਰੈਂਡਲੀ, ਨਾ ਕਿ ਅਸੀਂ ਸਿਰਫ ਪੇੜ ਪੌਦੇ ਹੀ ਲਗਾਉਣੇ ਹੈਗੇ ਆ, ਅਸੀਂ ਉੱਥੇ ਕੂੜਾ ਕਰਕਟ ਦਾ ਪ੍ਰਬੰਧਨ, ਉੱਥੋਂ ਦੇ ਜੈਵ ਵਿਭਿੰਨਤਾ ਨੂੰ ਵੀ ਬਚਾਉਣਾ ਹੈ ਅਤੇ ਉਹ ਸਾਰੀਆਂ ਚੀਜ਼ਾਂ ਇਹਦੇ ਵਿੱਚ ਇਨਕਲੂਡ ਨੇ। ਇਹਦੇ ਵਿੱਚ ਅਸੀਂ ਬੱਚਿਆਂ ਨੂੰ ਸੈਂਸਟਾਈਜ਼ ਕਰਦੇ ਹੈਗੇ ਹਾਂ, ਇਹਦੇ ਵਿੱਚ ਸਾਰੇ ਹੀ ਆਸਪੈਕਟਸ ਆ ਜਾਣਗੇ, ਚਾਹੇ ਉਹ ਐਨਰਜੀ ਨਾਲ ਰਿਲੇਟਡ ਹੈ, ਚਾਹੇ ਉਹ ਏਅਰ ਕੁਆਲਿਟੀ ਨਾਲ ਰਿਲੇਟਡ ਹੈ, ਚਾਹੇ ਉਹ ਵਾਟਰ ਪੋਲਿਊਸ਼ਨ ਨਾਲ ਰਿਲੇਟਡ ਹੈ, ਚਾਹੇ ਸਾਡੇ ਸੋਲਿਡ ਵੇਸਟ ਮੈਨੇਜਮੈਂਟ ਨਾਲ ਰਿਲੇਟਡ ਹੈ। ਅਤੇ ਇਹਦੇ ਵਿੱਚ ਬੱਚਿਆਂ ਨੂੰ ਜਿੰਨੀ ਜਾਣਕਾਰੀ ਇੱਥੇ ਪ੍ਰੋਵਾਈਡ ਕੀਤੀ ਜਾਂਦੀ ਹੈ ਗ੍ਰੀਨ ਸਕੂਲ ਪ੍ਰੋਗਰਾਮ ਤਹਿਤ, ਉਹਦੇ ਨਾਲ ਕਮਿਊਨਿਟੀ ਨੂੰ ਵੀ ਲਿੰਕ ਕੀਤਾ ਜਾਂਦਾ ਕਿ ਬੱਚਿਆਂ ਨੇ ਇਹ ਦੇਖਣਾ ਹੈਗਾ ਕਿ ਸੋਲਿਡ ਵੇਸਟ ਮੈਨੇਜਮੈਂਟ ਜੇਕਰ ਸਕੂਲ ਦੇ ਵਿੱਚ ਹੋ ਰਹੀ ਹੈ ਤਾਂ ਘਰ ਦੇ ਵਿੱਚ ਉਹ 4R 5R ਨੂੰ ਕਿਸ ਤਰ੍ਹਾਂ ਯੂਜ਼ ਕਰ ਰਹੇ ਨੇ, ਤਾਂ ਉੱਥੇ ਵੀ ਉਹ ਲੈ ਕੇ ਚੱਲਦੇ ਨੇ ਜੀ ਨਾਲ।
1: ਤੁਸੀਂ ਜਿਵੇਂ ਬਲਾਕ ਕੋਆਰਡੀਨੇਟਰ ਹੋ, ਤੁਹਾਡੀਆਂ ਮੁੱਖ ਗਤੀਵਿਧੀਆਂ ਕੀ ਨੇ, ਕਿੱਥੇ ਕਿੱਥੇ ਤੱਕ ਜਾਣਾ ਹੁੰਦਾ ਤੁਸੀਂ?
2: ਮੈਂ ਵੈਸੇ ਤਾਂ ਜ਼ਿਲ੍ਹਾ ਹੀ ਕਵਰ ਕਰਦੇ ਹੈਗੇ ਹਾਂ ਅਸੀਂ, ਅਤੇ ਜ਼ਿਲ੍ਹੇ ਦੇ ਵਿੱਚ ਜਾ ਕੇ ਅਸੀਂ ਬਹੁਤ ਸਾਰੀਆਂ NGOs ਨਾਲ ਜੁੜਦੇ ਹਾਂ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਜਿੰਨੇ ਵੀ ਤੁਹਾਨੂੰ ਆਸਪੈਕਟ ਮੈਂ ਗ੍ਰੀਨ ਸਕੂਲ ਪ੍ਰੋਗਰਾਮ ਦੇ ਦੱਸੇ ਆ, ਚਾਹੇ ਉਹ ਊਰਜਾ ਦੇ ਰਿਸੋਰਸਿਸ ਨੂੰ ਬਚਾਉਣ ਦੀ ਗੱਲ ਕਰੀਏ, ਚਾਹੇ ਸਸਟੇਨੇਬਿਲਟੀ ਲੈ ਕੇ ਟਿਕਾਊ ਵਿਕਾਸ ਦੀ ਗੱਲ ਕਰੀਏ, ਉਹਨੂੰ ਅਸੀਂ ਕਮਿਊਨਿਟੀ ਨਾਲ ਵੀ ਕਲੱਬ ਅਪ ਕਰਨ ਲਈ NGOs ਨੂੰ ਪ੍ਰੇਰਿਤ ਕਰਦੇ ਹਾਂ, ਮੋਟੀਵੇਟ ਕਰਦੇ ਹਾਂ, ਤਾਂ ਉਹਨਾਂ ਨੂੰ ਲੈ ਕੇ ਨਾਲ ਅਸੀਂ ਸਵੱਛ ਭਾਰਤ ਮਿਸ਼ਨ ਜਿਹੜਾ ਉਹਨੂੰ ਚਲਾਉਂਦੇ ਹਾਂ। ਉਹਦੇ ਵਿੱਚ ਅਸੀਂ ਨਰੇਗਾ ਦੀ ਹੈਲਪ ਵੀ ਲੈਂਦੇ ਹੈਗੇ ਹਾਂ ਔਰ ਕੁਛ ਸੋਸ਼ਲ NGOs ਜਿਹੜੀਆਂ ਉਹ ਵੀ ਸਾਡੀ ਹੈਲਪ ਕਰਦੀਆਂ ਨੇ, ਉਹ ਚਾਹੇ ਪਲਾਂਟੇਸ਼ਨ ਡਰਾਈ ਹੋਵੇ, ਚਾਹੇ ਸੋਲਿਡ ਵੇਸਟ ਮੈਨੇਜਮੈਂਟ ਹੋਵੇ।
1: ਕਿਹੜੀਆਂ ਚੁਣੌਤੀਆਂ ਦਾ ਤੁਹਾਨੂੰ ਸਾਹਮਣਾ ਕਰਨਾ ਪੈਂਦਾ ਹੈ, ਕਿਉਂਕਿ ਮੁਸ਼ਕਲਾਂ ਵੀ ਫੇਸ ਹੁੰਦੀਆਂ ਨੇ, ਅਤੇ ਫਿਰ ਤੁਹਾਨੂੰ ਔਖਾ ਨਹੀਂ ਲੱਗਦਾ ਕਿਸ ਸਮੇਂ, ਕਿਉਂਕਿ ਬਹੁਤ ਜ਼ਿਆਦਾ ਤੁਸੀਂ ਪੜ੍ਹਾਉਣਾ ਵੀ ਹੈ ਫਿਰ ਹੋਰ ਵੀ ਕੰਮ ਕਰਨੇ ਨੇ?
2: ਹਾਂ ਬਿਲਕੁਲ ਮੈਮ, ਇਹ ਤਾਂ ਹੈ, ਲੇਕਿਨ ਮੈਨੂੰ ਲੱਗਦਾ ਹੁੰਦਾ ਜਿਵੇਂ ਇਹਦਾ ਨਾਰਾ ਹੀ ਹੈ ਕਿ ਸਵੱਛਤਾ ਹੀ ਸੇਵਾ ਹੈ, ਤਾਂ ਸੇਵਾ ਭਾਵਨਾ ਜੇਕਰ ਲੈ ਕੇ ਚੱਲੀਏ ਫਿਰ ਮੈਨੂੰ ਲੱਗਦਾ ਹੁੰਦਾ ਜੇ ਆਉਣ ਵਾਲੀਆਂ ਕਠਿਨਾਈਆਂ ਮੁਸ਼ਕਲਾਂ ਉਹ ਵੀ ਤੁਹਾਡੇ ਲਈ ਆਸਾਨ ਹੋ ਜਾਂਦੀਆਂ ਨੇ। ਮੁਸ਼ਕਲਾਂ ਤਾਂ ਵੇਖੋ ਹਰ ਚੀਜ਼ 'ਤੇ ਹੀ ਆ, ਹਰ ਕਦਮ 'ਤੇ ਆ, ਕੋਈ ਵੀ ਪਹਿਲਕਦਮੀ ਕਰੋਗੇ ਪਹਿਲਾਂ ਤੁਹਾਨੂੰ ਮੁਸ਼ਕਲਾਂ ਦਾ ਹੀ ਸਾਹਮਣਾ ਕਰਨਾ ਪਏਗਾ, ਲੇਕਿਨ ਜੇ ਆਪਾਂ ਉਸ ਚੀਜ਼ ਨੂੰ ਪੋਜ਼ਿਟਿਵਿਟੀ ਲੈ ਕੇ ਚੱਲਦੇ, ਇੱਕ ਸੇਵਾ ਭਾਵਨਾ ਲੈ ਕੇ ਚੱਲਦੇ ਹਾਂ, ਤਾਂ ਫਿਰ ਤੁਸੀਂ ਬਹੁਤ ਸਾਰੇ ਲੋਕਾਂ ਨੂੰ ਆਪਣੇ ਨਾਲ ਵੀ ਜੋੜ ਲੈਂਦੇ ਹੋ। ਜਦੋਂ ਅਸੀਂ NGOs ਨਾਲ ਸੰਪਰਕ ਕਰਦੇ ਹੈਗੇ, ਉਹਨਾਂ ਦਾ ਤਾਂ ਚਲੋ ਸਾਨੂੰ ਸਹਿਯੋਗ ਮਿਲਦਾ ਹੀ ਮਿਲਦਾ, ਜਿਹੜੀਆਂ ਪ੍ਰੋਬਲਮਸ ਵੀ ਲੋਕਲ ਲੈਵਲ ਦੇ ਉੱਤੇ ਇੱਕ ਲੇਮੈਨ ਨੂੰ ਸਮਝਾਉਣਾ ਬਹੁਤ ਔਖਾ ਹੁੰਦਾ, ਤਾਂ ਉੱਥੇ ਫਿਰ ਅਸੀਂ ਪੰਚਾਇਤਾਂ ਨਾਲ ਵੀ ਸੰਪਰਕ ਕਰਦੇ ਹਾਂ ਬੱਚਿਆਂ ਨੂੰ ਲੈ ਕੇ ਉਹਨਾਂ ਦੇ ਨਾਲ। ਔਰ ਮੈਨੂੰ ਅਜੇ ਤੱਕ ਤਾਂ ਬਾਬਾ ਜੀ ਦੀ ਬਹੁਤ ਮਿਹਰ ਹੈ ਵੀ ਜਿੰਨੇ ਵੀ ਚੀਜ਼ਾਂ ਨਾਲ ਅਸੀਂ ਸੰਪਰਕ ਕੀਤਾ, ਲੋਕਾਂ ਨਾਲ ਸੰਪਰਕ ਕੀਤਾ, ਚਾਹੇ ਸਾਨੂੰ ਅਫੀਸ਼ੀਅਲੀ ਵੀ ਕਈ ਵਾਰੀ ਸਟੈਪ ਚੱਕਣੇ ਪੈਂਦੇ ਹੈਗੇ ਆ, ਤਾਂ ਉਹਦੇ ਵਿੱਚ ਫਿਰ ਸਾਨੂੰ ਸਹਿਯੋਗ ਕਾਫੀ ਮਿਲ ਜਾਂਦਾ, ਕਿਉਂਕਿ ਜਿਹੜੀ ਚੀਜ਼ ਸਰਪੰਚ ਨੇ ਜਾਂ ਲੋਕਲ ਲੈਵਲ ਵਾਲੇ ਲੀਡਰ ਨੇ ਸਮਝਾ ਦੇਣੀ ਹੁੰਦੀ ਹੈ, ਸ਼ਾਇਦ ਕਈ ਵਾਰੀ ਅਸੀਂ

0: चीज नहीं समझा पाते। स्वच्छता मेरे हिसाब नाल मैं रिसोर्स भी मैनेज करना जिहड़ा उहदे विच आउणा चाहीदा हैगा वा। जिवें आपां गल करदे आ कि पहलां साडे कोल लीनियर इकोनमी बेस सी साडा समाज, उहदे विच सीगा कि असीं रिसोर्स नूं यूज करदे सी, कोई चीज़ बनांदे सी, उहनूं वरतदे सी, दैन थ्रो इट। लेकिन हुण साडी जिहड़ी आ सर्कूलर इकोनमी ते बेस हो गई आ, तां आउण वाला टाइम जिहड़ा भविख है साडा टिकाऊ विकास नूं जेकर लैके चलदे आ तां उह सर्कूलर इकोनमी दे बेस ते ही होएगा। मतलब कि असीं जिहड़ी चीज़ रिसोर्स नूं यूज कीता, असीं चीज़ बनाई, असीं कुदरत नूं उहदे विच उहनूं सिटणा नहीं आ, उहनूं रीयूज रीसाइकल रिपेयर करके उस चीज़ नूं यूज़ करांगे। जेकर मैं पिंडां दी गल करां ਤਾਂ ਪੁਰਾਤਨ ਸਮੇਂ ਤੋਂ ਹੀ ਦੇਸੀ ਖਾਦ ਦੀ ਵਰਤੋਂ ਕੀਤੀ ਜਾਂਦੀ ਸੀ। ਹੁਣ ਜਿਵੇਂ ਅਸੀਂ ਬੱਚਿਆਂ ਨੂੰ ਵੀ ਜੋੜਦੇ ਹੈਗੇ ਹਾਂ ਸੋਲਿਡ ਵੇਸਟ ਮੈਨੇਜਮੈਂਟ ਵਿੱਚ, ਤਾਂ ਹੁਣ ਸਿਰਫ ਇੱਕ ਪੋਲੀਥੀਨ ਦੀ ਜ਼ਿਆਦਾ ਸਮੱਸਿਆ, ਪਲਾਸਟਿਕ ਦੀ ਸਮੱਸਿਆ ਆਉਂਦੀ ਹੈਗੀ ਆ। ਬਟ ਮੈਨੂੰ ਲੱਗਦਾ ਹੈਗਾ ਵੀ ਜਿਹੜੀ ਰੀਸਾਈਕਲ ਵਾਲੀ ਪਿਰਤ ਹੈ, ਤਾਂ ਪਹਿਲਾਂ ਹੀ ਸਾਡੇ ਬਜ਼ੁਰਗ ਹੀ ਜਾਣਦੇ ਸੀਗੇ, ਤਾਂ ਉਹਨਾਂ ਤੋਂ ਹੀ ਇਹ ਚੱਲਦੀ ਆ ਰਹੀ ਆ।
1: ਅਤੇ ਪਹਿਲਾਂ ਤਾਂ ਨਾ ਪਲਾਸਟਿਕ ਨਹੀਂ ਸੀਗਾ, ਹੁਣ ਅਸੀਂ ਬਿਨਾਂ ਉਸ ਤੋਂ ਰਹਿ ਨਹੀਂ ਸਕਦੇ। ਕੋਈ ਚੀਜ਼ ਹੋਵੇ, ਚਲੋ ਜੀ ਚੱਕੋ ਪਲਾਸਟਿਕ ਤੇ ਚੱਲੋ। ਅਸੀਂ ਕਿੰਨੀ ਵਾਰੀ ਪੜ੍ਹਦੇ ਹਾਂ ਸੁਣਦੇ ਹਾਂ, ਸਰਕਾਰ ਵੀ ਇਹ 'ਤੇ ਸਖਤੀ ਕਰਦੀ ਹੈ ਕਿ ਪਲਾਸਟਿਕ ਬੈਨ ਹੈ, ਪਰ ਫਿਰ ਮੁੜ ਉੱਥੇ ਦਾ ਉੱਥੇ ਹੀ ਆ ਜਾਂਦਾ ਸਾਰਾ ਕੁਛ।
0: ਕਾਫੀ ਹੱਦ ਤੱਕ ਤਾਂ ਲੋਕ ਹੁਣ ਅਵੇਅਰ ਹੋ ਗਏ ਆ ਕਿ ਜਿਵੇਂ ਹੁਣ ਪਹਿਲਾਂ ਜਦੋਂ ਆਪਾਂ ਦੇਖਦੇ ਹੁੰਦੇ ਸੀ ਵੀ ਆਪਣੀਆਂ ਮੰਮੀਆਂ ਦਾਦੀਆਂ ਘਰੋਂ ਥੈਲਾ ਲੈ ਕੇ ਜਾਂਦੀਆਂ ਸੀ, ਤਾਂ ਹੁਣ ਸਕੂਲਾਂ ਵਿੱਚ ਵੀ ਅਸੀਂ ਜਿਹੜੇ ਪ੍ਰੋਗਰਾਮ ਚਲਾ ਰਹੇ ਹੈਗੇ ਹਾਂ, ਚਾਹੇ ਉਹ ਮਿਸ਼ਨ ਭਾਰਤ ਮਿਸ਼ਨ ਲਾਈਫ ਦੇ ਤਹਿਤ ਚਲਾਉਂਦੇ ਹਾਂ, ਗ੍ਰੀਨ ਸਕੂਲ ਪ੍ਰੋਗਰਾਮ ਦੇ ਤਹਿਤ ਚਲਾਉਂਦੇ ਹਾਂ, ਉਹਦੇ ਵਿੱਚ ਬੱਚਿਆਂ ਨੂੰ ਇਹ ਚੀਜ਼ ਸਿਖਾਈ ਜਾਂਦੀ ਕਿ ਪੁਰਾਣੇ ਜਿਹੜੇ ਤੁਹਾਡੇ ਕੱਪੜੇ ਘਰ 'ਚ ਪਏ ਹੈਗੇ ਆ ਉਹਨਾਂ ਨੂੰ ਯੂਜ਼ ਕਰਕੇ ਤੁਸੀਂ ਬੈਗ ਬਣਾ ਸਕਦੇ ਹੋ। ਜਿਹੜੀਆਂ ਪਲਾਸਟਿਕ ਦੀਆਂ ਚੀਜ਼ਾਂ ਵਾ, ਜਿਵੇਂ ਪਲਾਸਟਿਕ ਦੀਆਂ ਬੋਟਲਸ ਨੇ, ਸਾਡੇ ਬੱਚਿਆਂ ਨੇ ਬਹੁਤ ਸਾਰੇ ਉਹਨਾਂ ਦੇ ਕੰਟੇਨਰਸ ਬਣਾਏ ਹੈਗੇ ਆ, ਈਵਨ ਉਹਨਾਂ ਦੇ ਪੋਟਸ ਬਹੁਤ ਸੋਹਣੇ ਬਣਾਏ ਹੈਗੇ ਆ, ਪੈਨ ਹੋਲਡਰਸ ਬਹੁਤ ਅੱਛੇ ਬਣਾਏ ਹੈਗੇ ਆ। ਇਸ ਤੋਂ ਇਲਾਵਾ ਜਿਹੜੇ ਕਬਾੜੀ ਵਾਲਾ ਹੁੰਦਾ ਵਾ, ਉਹ ਸਾਡਾ ਇੱਕ ਬਹੁਤ ਅੱਛਾ ਮਿੱਤਰ ਹੈ, ਉਹਦੇ ਰਾਹੀਂ ਅਸੀਂ ਰੀਸਾਈਕਲ ਸਾਨੂੰ ਬਹੁਤ ਅੱਛਾ ਮਿਲ ਜਾਂਦਾ, ਕਿਵੇਂ ਅਖਬਾਰਾਂ ਦੀ ਰੱਦੀ ਸਾਡੇ ਕੋਲ ਲੈ ਕੇ ਜਾਂਦਾ, ਔਰ ਪੇਪਰ ਦੁਬਾਰਾ ਬਣ ਕੇ ਜਦੋਂ ਬੱਚੇ ਖੁਦ ਬਣਾਉਂਦੇ ਆ ਮੈਮ, ਹੈਂਡਸ ਔਨ ਟ੍ਰੇਨਿੰਗ ਉਹਨਾਂ ਨੂੰ ਕਰਵਾਈ ਜਾਂਦੀ ਹੈਗੀ ਹੈ ਵੀ ਹਾਊ ਟੂ ਮੇਕ ਪੇਪਰ, ਜਿਹੜੀ ਰੱਦੀ ਹੈ ਜਾਂ ਪੁਰਾਣਾ ਕਾਗਜ਼ ਹੈ ਉਹਦੇ ਤੋਂ ਦੁਬਾਰਾ ਜਿਹੜਾ ਪੇਪਰ ਉਹ ਕਿਵੇਂ ਬਣਾਇਆ ਜਾ ਸਕਦਾ,
1: ਤਾਂ ਕਿ ਫਿਰ ਆਮਦਨ ਵੀ ਹੋ ਜਾਂਦੀ ਹੈ।
0: ਬਿਲਕੁਲ ਬਿਲਕੁਲ ਮੈਮ, ਇਹੀ ਸਰਕੂਲਰ ਇਕੋਨਮੀ ਹੈ ਸਾਡੀ, ਇਹੀ ਹੁਣ ਆਉਣ ਵਾਲਾ ਸਮਾਜ ਜਿਹੜਾ ਉਹ ਸਰਕੂਲਰ ਇਕੋਨਮੀ 'ਤੇ ਹੀ ਬੇਸ ਹੋਏਗਾ। ਹੁਣ ਤੁਸੀਂ ਦੇਖੋ ਜਿਹੜੀ ਵੀ ਕੰਪਨੀ ਕੋਈ ਕੰਮ ਕਰਦੀ ਹੈ ਤਾਂ ਉਹ ਜਿਹੜਾ ਸਮਾਨ ਯੂਜ਼ ਕਰੇਗੀ ਉਹਨੂੰ ਉਸ ਚੀਜ਼ ਲਈ ਪ੍ਰੋਮਿਸ ਕੀਤਾ ਉਹਨੂੰ ਹੋਣਾ ਪੈਂਦਾ ਵਾ ਇਸ ਚੀਜ਼ ਲਈ ਕਿ ਵੀ ਅਸੀਂ ਇਹ ਚੀਜ਼ ਜਿਹੜੀ ਉਹ ਨੇਚਰ ਦੇ ਵਿੱਚ ਥਰੋ ਨਹੀਂ ਕਰਾਂਗੇ ਔਰ ਇਹਨੂੰ ਰੀਸਾਈਕਲ ਰੀਯੂਜ਼ ਕੀਤਾ ਜਾ ਸਕਦਾ।
1: ਬੇਸਿਕਲੀ ਸਵੱਛ ਭਾਰਤ ਦੀ ਗੱਲ ਕਰੀਏ ਤਾਂ ਇਹ ਕਿੱਥੋਂ ਜੁੜਦਾ ਨਾਰਾ?
0: ਆਪਾਂ ਨੂੰ 2 ਅਕਤੂਬਰ 2014 ਤੋਂ ਸਾਡੇ ਬਹੁਤ ਹੀ ਸਤਿਕਾਰਯੋਗ ਸਾਡੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨੇ ਸ਼ੁਰੂ ਕੀਤਾ ਸੀ, ਤਾਂ ਉਸ ਤੋਂ ਲੈ ਕੇ ਹੁਣ ਤੱਕ ਇਹ ਮਿਸ਼ਨ ਲਾਈਫ ਡਿਪਾਰਟਮੈਂਟ ਆਫ ਇਨਵਾਇਰਮੈਂਟ ਫੋਰੈਸਟ ਐਂਡ ਕਲਾਈਮੇਟ ਚੇਂਜ, ਹੁਣ ਇਹਦੇ ਵਿੱਚ ਬਹੁਤ ਸਾਰੀਆਂ ਐਕਟੀਵਿਟੀਜ਼ ਜਿਹੜੀਆਂ ਇਹਦੇ 'ਚ ਐਡ ਆਨ ਹੋ ਚੁੱਕੀਆਂ ਨੇ ਜੀ।
1: ਅਤੇ ਸੰਨ 2021 ਤੋਂ ਲੈ ਕੇ 2024 ਤੱਕ ਮਿਲੀਆਂ ਵੱਖ ਵੱਖ ਮਾਨਤਾਵਾਂ ਤੇ ਸਨਮਾਨਾਂ ਵਿੱਚੋਂ ਕਿਹੜਾ ਤੁਹਾਨੂੰ ਲੱਗਦਾ ਹੈ ਕਿ ਹਾਂ ਬਈ ਤੁਹਾਡੇ ਲਈ ਵਿਸ਼ੇਸ਼ ਤੌਰ ਤੇ ਪ੍ਰੇਰਣਾਦਾਇਕ ਰਿਹਾ ਹੈ?
0: ਇਹਦੇ ਵਿੱਚ ਮੈਂ ਦੱਸਣਾ ਚਾਹਾਂਗੀ ਜਿਹੜਾ ਮੇਰਾ ਵਾਤਾਵਰਣ ਨਾਲ ਰਿਲੇਟਡ ਆਸਪੈਕਟ ਸੀ, ਚਾਹੇ ਉਹ ਵਿਪਰੋ ਫਾਊਂਡੇਸ਼ਨ ਵੱਲੋਂ ਚਲਾਇਆ ਜਾ ਰਿਹਾ ਸੀ, ਚਾਹੇ ਮੈਂ ਡਿਪਾਰਟਮੈਂਟ ਆਫ ਫੋਰੈਸਟ ਇਨਵਾਇਰਮੈਂਟ ਐਂਡ ਕਲਾਈਮੇਟ ਚੇਂਜ ਨਾਲ ਜੁੜੀ ਹੋਈ ਸੀ, ਉਹਦੇ ਵਿੱਚ ਮੈਨੂੰ ਬਹੁਤ ਸੈਟਿਸਫੈਕਸ਼ਨ ਮਿਲੀ, ਬੜੀ ਸੰਤੁਸ਼ਟੀ ਮਿਲਦੀ ਸੀ ਕਿ ਇਨਵਾਇਰਮੈਂਟ ਲਈ ਕੁਦਰਤ ਦੇ ਲਈ ਅਸੀਂ ਕੁਛ ਕਰ ਪਾ ਰਹੇ ਹਾਂ।
1: ਆਪਾਂ ਦੇਖਦੇ ਹਾਂ ਕਿ ਅਸੀਂ ਬਿਲਡਿੰਗਸ ਖੜੀਆਂ ਕੀਤੀਆਂ ਨੇ, ਫਰਕ ਪਿਆ ਹੈ ਕੁਦਰਤ ਨਾਲ, ਅਸੀਂ ਦੂਰ ਹੋਏ ਹਾਂ ਕਿ?
0: ਕਾਫੀ ਜ਼ਿਆਦਾ ਫਰਕ ਪਿਆ, ਹੁਣ ਤੁਸੀਂ ਇਹੀ ਦੇਖ ਲਓ ਸਾਡੀ ਗਰਮੀ ਦਾ ਸਪੈਨ ਹੀ ਕਿੰਨਾ ਜ਼ਿਆਦਾ ਵੱਧ ਗਿਆ ਹੈਗਾ। ਪਹਿਲਾਂ ਜਿਹੜਾ 6-6 ਮਹੀਨੇ ਦਾ ਸਾਡਾ ਟਾਈਮ ਸੀ, ਹੁਣ ਗਰਮੀ ਨੇ ਉਸ ਨੂੰ 7-8 ਮਹੀਨੇ ਤੱਕ ਦਾ ਕਵਰ ਕਰ ਲਿਆ। ਈਵਨ ਜੇ ਮੈਂ ਕਹਾਂ ਤਾਂ ਹੋ ਸਕਦਾ ਹਾਰਡਲੀ 15 ਦਿਨ ਦੀ ਸਰਦੀ ਰਹਿ ਗਈ ਸਾਡੇ ਕੋਲ। ਗਲੋਬਲ ਵਾਰਮਿੰਗ ਦਾ ਜਿਹੜਾ ਇਸ਼ੂ ਆ ਉਹਦਾ ਮੇਨ ਇਹੀ ਚੀਜ਼ ਹੈ ਕਿ ਇਹਦੇ 'ਚ ਅਸੀਂ ਰੁੱਖਾਂ ਦੀ ਕਟਾਈ ਬਹੁਤ ਕੀਤੀ ਹੈ, ਪਰ ਹੁਣ ਜਿਵੇਂ ਸਾਡੀਆਂ ਸਰਕਾਰੀ ਸੰਸਥਾਵਾਂ ਦੇ ਨਾਲ ਨਾਲ ਐਨ ਜੀ ਓਜ਼ ਵੀ ਇਸ ਚੀਜ਼ ਲਈ ਅਵੇਅਰ ਹੋ ਗਈਆਂ, ਤਾਂ ਉਹਦੇ ਵਿੱਚ ਮੈਮ ਮੈਂ ਤੁਹਾਨੂੰ ਦੱਸਣਾ ਚਾਹਾਂਗੀ ਅਸੀਂ ਏਕ ਪੇੜ ਮਾਂ ਕੇ ਨਾਮ ਮੀਆਂ ਵਾਕੀ ਜੰਗਲ ਇਹ ਪ੍ਰੋਗਰਾਮ ਸਾਡੇ ਸ਼ੁਰੂ ਹੋਏ ਹੋਏ ਆ, ਜਿਹਦੇ ਵਿੱਚ ਅਸੀਂ ਪਲਾਂਟੇਸ਼ਨ ਡਰਾਈਵ ਚਲਾ ਕੇ ਜ਼ਿਆਦਾ ਤੋਂ ਜ਼ਿਆਦਾ ਦਰਖਤ ਜਿਹੜੇ ਉਹਨਾਂ ਨੂੰ ਲਗਾ ਰਹੇ ਹੈਗੇ।
1: ਅਤੇ ਇਹ ਜਿਹੜੇ ਜੰਗਲ ਦੀ ਜਗ੍ਹਾ ਹੈ ਤੁਸੀਂ ਆਪ ਚੁਣਦੇ ਹੋ ਕਿ ਤੁਹਾਨੂੰ ਕਿਹਾ ਜਾਂਦਾ ਕਿ ਵੀ ਇੱਥੇ ਲੱਗ ਸਕਦੇ ਨੇ ਛੋਟੇ ਛੋਟੇ ਜੰਗਲ?
0: ਉਹਦੇ ਵਿੱਚ ਨਾ ਸਪੇਸ ਸਾਨੂੰ ਚਾਹੀਦੀ ਹੁੰਦੀ ਹੈ 150 ਸਕੁਏਅਰ ਫੀਟ ਦੀ, ਤਾਂ ਉਹਦੇ ਵਿੱਚ ਪਹਿਲਾਂ ਪੁੱਛਿਆ ਜਾਂਦਾ ਹੈਗਾ ਵੀ ਜਿਹੜੇ ਸਕੂਲ ਕੋਲ ਅਵੇਲੇਬਲ ਹੈ ਜਾਂ ਕਿਸੇ ਪੰਚਾਇਤ ਕੋਲ ਉਹ ਮਤਲਬ ਅਵੇਲੇਬਲ ਹੈ, ਤਾਂ ਫਿਰ ਉਹਦੇ 'ਤੇ ਉਹ ਪਲਾਂਟੇਸ਼ਨ ਡਰਾਈਵ ਜਿਹੜੀ ਕੀਤੀ ਜਾਂਦੀ ਹੈਗੀ ਮੀਆਂ ਵਾਕੀ ਜੰਗਲ ਦੀ।
1: ਵਿਦਿਆਰਥੀ ਨੂੰ ਸਿਰਫ ਵਾਤਾਵਰਨ ਬਚਾਉਣ ਬਾਰੇ ਹੀ ਕਹਿੰਦੇ ਹੋ ਜਾਂ ਫਿਰ ਇਸ 'ਤੇ ਕੰਮ ਕਰਨਾ ਕਿਵੇਂ ਉਹਨਾਂ ਨੂੰ ਪ੍ਰੈਕਟੀਕਲੀ ਚੜ੍ਹਾ ਹੈ, ਕਿਉਂਕਿ ਬੱਚਿਆਂ ਨੇ ਸਕੂਲ ਦਾ ਕੰਮ ਵੀ ਕਰਨਾ?

0: ਫਿਰ ਉਹਨਾਂ ਨੇ ਇਹਤੇ ਵੀ ਕੰਮ ਕਰਨਾ।
1: ਸਾਡਾ ਤਾਂ ਸਾਰਾ ਕੰਮ ਹੀ ਉਹਨਾਂ ਦਾ ਪ੍ਰੈਕਟੀਕਲ ਬੇਸ ਹੈ। ਉਹਨਾਂ ਨੂੰ ਅਸੀਂ ਲੈ ਕੇ ਫੀਲਡ ਵਿੱਚ ਜਾਂਦੇ ਹਾਂ ਤੇ ਉੱਥੇ ਹੀ ਉਹ ਸਿੱਖ ਜਾਂਦੇ ਆ। ਹੁਣ ਸਾਡੀਆਂ ਸਾਇੰਸ ਦੀਆਂ ਕਿਤਾਬਾਂ ਵਿੱਚ ਵੀ ਬਹੁਤ ਸਾਰੇ ਚੈਪਟਰ ਜਿਹੜੇ ਆ, ਬਹੁਤ ਸਾਰੇ ਲੈਸਨ ਜਿਹੜੇ ਉਹਨਾਂ ਦੇ ਪਾਠਕ੍ਰਮ ਦੇ ਸਾਡਾ ਹਿੱਸਾ ਨੇ। ਜਿਵੇਂ ਫੀਲਡ ਮੈਂ ਤੁਹਾਨੂੰ ਦੱਸਾਂ, ਨੇਚਰ ਵਾਕ, ਇਹਦੇ ਵਿੱਚ ਅਸੀਂ ਇੱਕ ਰੱਖਦੇ ਹੈਗੇ ਨੇਚਰ ਵਾਕ। ਨੇਚਰ ਵਾਕ ਦੇ ਵਿੱਚ 15 ਮਿੰਟ ਦੀ ਉਹਨਾਂ ਨੂੰ, ਚਾਹੇ ਫਸਟ ਪੀਰੀਅਡ ਚਾਹੇ ਲਾਸਟ ਪੀਰੀਅਡ ਚਾਹੇ ਰਿਸੈਸ ਟਾਈਮ, ਬੱਚਿਆਂ ਨੂੰ ਕਿਹਾ ਜਾਂਦਾ ਕਿ ਤੁਸੀਂ ਇਸ ਟਾਈਮ ਦੇ ਵਿੱਚ ਨੇਚਰ ਦੇ ਵਿੱਚ ਦੇਖ ਕੇ ਆਉਣਾ ਵਾ ਕਿ ਕਿਸ ਤਰ੍ਹਾਂ ਦੇ ਤੁਹਾਨੂੰ ਪੰਛੀ, ਜਾਨਵਰ ਜਾਂ ਕੀੜੇ ਮਕੌੜੇ ਦਿਸੇ ਆ, ਉਹ ਕੀ ਕਰ ਰਹੇ ਸੀਗੇ। ਤਾਂ ਜਦੋਂ ਬੱਚੇ ਇੰਨੇ ਨੇਚਰ ਦੇ ਕਲੋਜ਼ ਜਾਂਦੇ ਆ ਤਾਂ ਉਹ ਸਾਰੀਆਂ ਚੀਜ਼ਾਂ ਨੂੰ ਹੀ ਸਿੱਖ ਜਾਂਦੇ ਹੈਗੇ ਕਿ ਕੁਦਰਤ ਖੁਦ ਆਪਣੇ ਆਪ ਨੂੰ ਕਿਵੇਂ ਮੇਨਟੇਨ ਕਰ ਰਹੀ ਹੈ।
0: ਤੁਸੀਂ ਵੱਖਰੀਆਂ ਵੱਖਰੀਆਂ ਐਨਜੀਓਜ਼ ਜਾਂ ਹੋਰ ਵੀ ਕਿਤੇ ਜਾਂਦੇ ਹੋ ਆਪਣੇ ਇਲਾਕੇ ਤੋਂ ਇਲਾਵਾ?
1: ਮੈਂ ਚੰਡੀਗੜ੍ਹ, ਬੰਗਲੌਰ, ਭੁਵਨੇਸ਼ਵਰ ਉੜੀਸਾ, ਅਹਿਮਦਾਬਾਦ ਗੁਜਰਾਤ ਔਰ ਰਾਜਸਥਾਨ, ਇਹਨਾਂ ਏਰੀਆਜ਼ ਦੇ ਵਿੱਚ ਵੀ ਕੰਮ ਕਰ ਚੁੱਕੀ ਹਾਂ ਜੀ।
0: ਉੱਥੇ ਕਿਵੇਂ ਤੁਸੀਂ ਸੰਪਰਕ ਕੀਤਾ? ਤੁਸੀਂ ਸੰਪਰਕ ਕੀਤਾ ਜਾਂ ਤੁਹਾਡੇ ਕੋਲ ਕੋਈ ਆਏ? ਨਹੀਂ ਵੀ ਮੈਡਮ ਨੇ ਚੰਗਾ ਕੰਮ ਕੀਤਾ
1: ਜੀ। ਐਕਚੁਅਲੀ ਮੈਮ, ਮੈਂ ਨਾ ਕੰਮ ਕਰ ਰਹੀ ਸੀਗੀ ਡਿਪਾਰਟਮੈਂਟ ਆਫ ਇਨਵਾਇਰਮੈਂਟ, ਫੋਰੈਸਟ ਐਂਡ ਕਲਾਈਮੇਟ ਚੇਂਜ ਦੇ ਨਾਲ। ਉਹਨਾਂ ਦੇ ਰਾਹੀਂ ਕਾਫੀ ਐਨਜੀਓਜ਼ ਜਿਹੜੀਆਂ ਸੀ ਉਹ ਸਾਡੇ ਸੰਪਰਕ ਦੇ ਵਿੱਚ ਆ ਗਈਆਂ। ਜਿਵੇਂ ਵਿਪਰੋ ਫਾਊਂਡੇਸ਼ਨ ਦਾ ਨਾਮ ਇੱਥੇ ਲੈਣਾ ਚਾਹਾਂਗੀ। ਬੈਂਗਲੌਰ ਦੇ ਵਿੱਚ ਬਹੁਤ ਅੱਛਾ ਕੰਮ ਇਹਨਾਂ ਦਾ ਹੋ ਰਿਹਾ ਔਰ ਮੈਨੂੰ ਉੱਥੇ ਜਾ ਕੇ ਤਾਂ ਇੰਨਾ ਜ਼ਿਆਦਾ ਵਧੀਆ ਲੱਗਿਆ ਕਿ ਉਹਨਾਂ ਨੇ ਖੁਦ ਆਪਣੀਆਂ ਇੰਸਟੀਚਿਊਟਸ ਜਿਹੜੀਆਂ ਸੀ ਉਹ ਪੂਰੀਆਂ ਈਕੋ ਫਰੈਂਡਲੀ ਬਣਾਈਆਂ ਹੋਈਆਂ। ਜੇ ਅਸੀਂ ਗੱਲ ਕਰਦੇ ਹਾਂ ਗ੍ਰੀਨ ਸਕੂਲ ਦੀ, ਤਾਂ ਉੱਥੇ ਜਾ ਕੇ ਪਤਾ ਚੱਲਦਾ ਕਿ ਉਹ ਕਿਵੇਂ ਸਾਰੇ ਹੀ ਸੋਰਸਿਸ ਨੂੰ ਯੂਜ਼ ਕਰ ਰਹੇ ਹੈਗੇ ਆ ਔਰ ਉਹਨਾਂ ਨੂੰ ਕੰਜ਼ਰਵ ਵੀ ਕਰ ਰਹੇ ਆ, ਉਹਨਾਂ ਦੀ ਸਾਂਭ ਸੰਭਾਲ ਵੀ ਕਰ ਰਹੇ ਆ। ਜੇ ਮੈਂ ਐਨਰਜੀ ਦੀ ਗੱਲ ਕਰਾਂ ਮੈਮ, ਉਹਨਾਂ ਦੀ ਪੂਰੀ ਬਿਲਡਿੰਗ ਜਿਹੜੀ ਆ ਉਹ ਸੋਲਰ ਹੈ। ਕਿਤੇ ਵੀ ਉਹ ਐਨਰਜੀ ਦੀ ਕੰਜ਼ਮਪਸ਼ਨ ਜਿਹੜੀ ਆ ਉਹ ਵੇਸਟੇਜ ਨਹੀਂ ਹੋ ਰਹੀ। ਜੇਕਰ ਪਾਣੀ ਦੀ ਗੱਲ ਕਰਾਂ ਤਾਂ ਉੱਥੇ ਉਹ ਮੀਂਹ ਦਾ ਪਾਣੀ ਸਟੋਰ ਕਰ ਰਹੇ ਨੇ, ਉਸ ਪਾਣੀ ਨੂੰ ਸਟੋਰ ਕਰਕੇ ਰੀਸਾਈਕਲ ਕਰਕੇ ਰੀਯੂਜ਼ ਕੀਤਾ ਜਾ ਰਿਹਾ। ਜਿਹੜਾ ਪਾਣੀ ਉਹਨਾਂ ਦੇ ਵੇਸਟੇਜ ਵਾਲਾ ਵਾ ਉਹਨੂੰ ਉਹ ਆਪਣੇ ਹੋਰ ਕੰਮਾਂ ਦੇ ਲਈ ਯੂਜ਼ ਕਰ ਰਹੇ ਹੈਗੇ ਆ। ਜੇਕਰ ਮੈਮ ਉਹਨਾਂ ਦੀ ਕਿਚਨ ਦੀ ਗੱਲ ਕਰਾਂ, ਉੱਥੇ ਉਹਨਾਂ ਦੇ ਕਾਫੀ ਸਾਰੇ ਡਸਟਬਿਨ ਜਿਹੜੇ ਐਵੇਂ ਰੱਖੇ ਹੋਏ ਆ ਅਤੇ ਉਹਨਾਂ ਦਾ ਸਾਰਿਆਂ ਦਾ ਵੇਟ ਹੁੰਦਾ ਕਿ ਤੁਸੀਂ ਕਿੰਨੀ ਵੇਸਟੇਜ ਜਿਹੜੀ ਉਹ ਪ੍ਰੋਡਿਊਸ ਕਰ ਰਹੇ ਹੋ। ਤਾਂ ਉਸ ਨੂੰ ਫਿਰ ਵਰਮੀ ਕੰਪੋਸਟਿੰਗ ਰਾਹੀਂ ਜਾਂ ਉਹਦੀ ਕੰਪੋਸਟ ਬਣਾ ਕੇ ਉੱਥੇ ਜਿੰਨੀ ਪਲਾਂਟੇਸ਼ਨ ਹੈ ਉਹਦੇ ਲਈ ਉਹਨੂੰ ਯੂਜ਼ ਕੀਤਾ ਜਾਂਦਾ। ਜੇ ਲੈਂਡ ਦੀ ਗੱਲ ਕਰਾਂ ਤਾਂ ਉਹ ਰਿਸੋਰਸਿਸ ਉਹਨਾਂ ਨੇ ਕੋਈ ਛੇੜਛਾੜ ਨਹੀਂ ਕੀਤੀ ਹੋਈ। ਅਰਾਵਲੀ ਪਰਬਤ ਦੇ ਵਿੱਚ ਉਹਨਾਂ ਨੇ ਪੂਰਾ ਈਕੋ ਫਰੈਂਡਲੀ ਇੱਕ ਕੈਂਪਸ ਵੀ ਬਣਾਇਆ ਹੈਗਾ ਰਾਜਸਥਾਨ ਦੇ ਵਿੱਚ। ਉਹਦੇ ਵਿੱਚ ਉਹਨਾਂ ਨੇ ਸਾਰੀਆਂ ਚੀਜ਼ਾਂ ਜਿਹੜੀਆਂ ਸਾਨੂੰ ਈਕੋ ਫਰੈਂਡਲੀ ਪ੍ਰੈਕਟੀਕਲੀ ਕਰਕੇ ਦਿਖਾਈਆਂ।
0: ਤੇ ਫਿਰ ਚੰਗਾ ਲੱਗਦਾ ਹੈਗਾ ਉਹਨਾਂ ਦਾ ਜਿਹੜਾ ਐਕਸਪੀਰੀਅੰਸ ਹੈ ਕਿ ਆਪਣੇ ਵੀ ਹੋਣਾ ਚਾਹੀਦਾ।
1: ਬਿਲਕੁਲ, ਬਹੁਤ ਅੱਛਾ ਲੱਗਦਾ ਔਰ ਇਹ ਵੀ ਔਖਾ ਨਹੀਂ ਲੱਗਦਾ ਹੈਗਾ ਵੀ ਅਸੀਂ ਖੁਦ ਆਪਣੇ ਸਕੂਲਾਂ ਨੂੰ ਵੀ ਇੰਨੇ ਅੱਛੇ ਤਰੀਕੇ ਦੇ ਨਾਲ ਮੇਨਟੇਨ ਕਰ ਸਕਦੇ ਹਾਂ। ਸਾਰੀ ਅਸੀਂ ਜਿਹੜੀ ਵਾਤਾਵਰਨ ਪੱਖੀ ਆਪਣੀ ਬਿਲਡਿੰਗ ਨੂੰ ਬਣਾ ਸਕਦੇ ਹੈਗੇ।
0: ਆਪਣੇ ਲੈਵਲ ਤੇ ਕੰਮ ਕਰਦਾ ਜਾਂ ਸਰਕਾਰ ਵੀ ਸਹਾਇਤਾ ਕਰਦੀ ਹੈ?
1: ਮੈਮ, ਸਰਕਾਰ ਵੀ ਕਰਦੀ ਹੈ। ਬਹੁਤ ਸਾਰੇ ਸਾਡੇ ਜਿਹੜੇ ਈਵੈਂਟਸ ਨੇ ਮਿਸ਼ਨ ਲਾਈਫ ਦੇ ਤਹਿਤ, ਗ੍ਰੀਨ ਸਕੂਲ ਪ੍ਰੋਗਰਾਮ ਦੇ ਤਹਿਤ, ਹੁਣ ਇੱਕ ਮੈਮ ਹੋਰ ਚੱਲ ਰਿਹਾ ਹੈਗਾ ਸਵੱਛ ਏਵਮ ਹਰੀਅਤ ਸਕੂਲ ਪ੍ਰੋਗਰਾਮ। ਉਹਦੇ ਵਿੱਚ ਤੋਂ ਅਸੀਂ ਅਸੈਸਮੈਂਟ ਕਰਨੀ ਹੈਗੀ ਹੈ ਸਕੂਲ ਦੀ, ਤਾਂ ਰੇਟਿੰਗ ਹੁੰਦੀ ਹੈ ਸਕੂਲ ਦੀ ਥਰੂ ਆਊਟ ਇੰਡੀਆ। ਉਹ ਬਹੁਤ ਹੀ ਅੱਛਾ ਪ੍ਰੋਗਰਾਮ ਹੈ, ਉਹ ਗਵਰਨਮੈਂਟ ਵੱਲੋਂ ਚਲਾਇਆ ਜਾ ਰਿਹਾ ਔਰ ਨੈਸ਼ਨਲ ਐਜੂਕੇਸ਼ਨ ਪਾਲਿਸੀ 2020 ਨਾਲ ਲਿੰਕਡ ਹੈ।
0: ਤੇ ਮਾਂ ਬਾਪ ਵੀ ਜੁੜਦੇ ਨੇ ਬੱਚਿਆਂ ਦੇ ਕੀ?
1: ਬਿਲਕੁਲ ਮੈਮ, ਬਿਲਕੁਲ। ਏਕ ਪੇੜ ਮਾਂ ਕੇ ਨਾਮ, ਇਹਦਾ ਜਿਹੜਾ ਵੇਖੋ ਨਾਮ ਹੀ ਇਵੇਂ ਹੈਗਾ ਕਿ ਅਸੀਂ ਬੱਚਿਆਂ ਨੂੰ ਸੈਂਸੀਟਾਈਜ਼ ਕਰ ਰਹੇ ਹਾਂ ਵੀ ਉਹ ਜਿਹੜਾ ਪਲਾਂਟ ਲਗਾਉਣਗੇ ਉਹਨੂੰ ਆਪਣਾ ਨਾਮ, ਆਪਣੀ ਮੰਮਾ ਦਾ ਨਾਮ ਦੇਣਗੇ ਤਾਂ ਕਿ ਉਹਦੇ ਲਈ ਉਹ ਉਹਦੇ ਨਾਲ ਸੈਂਸੀਟਾਈਜ਼ ਹੋ ਸਕਣ, ਵੀ ਉਸ ਪਲਾਂਟ ਦੀ ਕੇਅਰ ਵੀ ਕਰ ਸਕਣ ਉਵੇਂ ਹੀ ਜਿਵੇਂ ਆਪਣੀ ਮਾਂ ਦਾ ਖਿਆਲ ਰੱਖਦੇ ਆ।
0: ਤੇ ਸਵੱਛਤਾ ਨੂੰ ਲੈ ਕੇ ਕਾਫੀ ਤਰ੍ਹਾਂ ਦੇ ਅਸੀਂ ਜਿਵੇਂ ਉਪਰਾਲੇ ਕਰ ਰਹੇ ਹਾਂ, ਤੇ ਕੀ ਸਮਝਦੇ ਹੋ ਕਿ ਇੰਨੇ ਸਾਲਾਂ ਵਿੱਚ ਕਿੰਨਾ ਕੁ ਫਰਕ ਪਿਆ ਹੈ ਸਵੱਛਤਾ ਤੇ?
1: ਅਗਰ ਮੈਂ ਕਰੋਨਾ ਤੋਂ ਬਾਅਦ ਦੀ ਹੀ ਗੱਲ ਕਰਾਂ, ਕਰੋਨਾ ਤੋਂ ਪਹਿਲਾਂ ਤਾਂ ਕਾਫੀ ਹੌਚ ਪੌਚ ਸੀਗਾ, ਕੁਛ ਕਰੋਨਾ ਦੇ ਟਾਈਮ ਨੇ ਸਾਨੂੰ ਕਾਫੀ ਸਿਖਾ ਦਿੱਤਾ। ਉਸ ਤੋਂ ਬਾਅਦ ਤਾਂ ਬਹੁਤ ਜ਼ਿਆਦਾ ਅਵੇਅਰ ਹੋ ਗਏ ਲੋਕ। ਜੇਕਰ ਮੈਂ ਆਪਣੇ ਘਰ ਦੀ ਹੀ ਐਗਜ਼ਾਮਪਲ ਦਵਾਂ, ਕੋਈ ਸਾਡੇ ਘਰ ਚੋਂ ਪੋਲੀਥੀਨ ਬਾਹਰ ਨਹੀਂ ਜਾਂਦਾ। ਜਿੰਨਾ ਸਾਡੇ ਘਰ ਦੇ ਵਿੱਚ ਕੂੜਾ ਕਰਕਟ ਪੈਦਾ ਹੁੰਦਾ ਉਹ ਜਾਂ ਤਾਂ ਕੰਪੋਸਟ ਹੁੰਦਾ ਜਾਂ ਰੀਸਾਈਕਲ ਲਈ ਜਾਂਦਾ ਜਾਂ ਫਿਰ ਰਿਪੇਅਰ ਹੋ ਕੇ ਯੂਜ਼ ਹੁੰਦਾ। ਤਾਂ ਮੈਨੂੰ ਲੱਗਦਾ ਛੋਟੇ ਛੋਟੇ ਕਦਮਾਂ ਦੇ ਨਾਲ ਹੀ ਅਸੀਂ ਸੋਸਾਇਟੀ ਜਿਹੜੀ ਉਹ ਬਦਲ ਸਕਦੇ ਹੈਗੇ ਜੇ ਘਰ ਤੋਂ ਹੀ ਸ਼ੁਰੂਆਤ ਕਰੀਏ ਤਾਂ। ਸਵੱਛਤਾ ਦਾ ਮਤਲਬ ਇਹ ਨਹੀਂ ਮੰਨਣਾ ਚਾਹੀਦਾ ਕਿ ਮੈਂ ਸਿਰਫ ਆਪਣਾ ਹੀ ਆਲਾ ਦੁਆਲਾ ਸਾਫ਼ ਰੱਖਣਾ। ਹਾਂ, ਸ਼ੁਰੂਆਤ ਤੁਸੀਂ ਆਪਣੇ ਤੋਂ ਕਰ ਸਕਦੇ ਹੋ ਕਿਉਂਕਿ ਸਾਡਾ ਪਰਿਵਾਰ ਸੋਸਾਇਟੀ ਦਾ ਇੱਕ ਛੋਟਾ ਰੂਪ ਹੈ। ਤਾਂ ਇਸ ਨੂੰ ਲੈ ਕੇ ਅਸੀਂ ਅੱਗੇ ਜਾਈਏ। ਪੁਰਾਣੇ ਲੋਕਾਂ ਤੋਂ ਸਾਨੂੰ ਸਿੱਖਣ ਨੂੰ ਬਹੁਤ ਕੁਛ ਮਿਲਦਾ ਸੀ। ਪਹਿਲਾਂ ਵੇਖੋ ਆਪਾਂ ਘਰ ਸਾਫ਼ ਕਰਦੇ ਸੀ ਅਤੇ ਅਸੀਂ ਬਾਹਰ ਆਪਣਾ ਬਾਰ ਜਿਹੜਾ ਸੀ, ਆਪਣਾ ਦਰਵਾਜ਼ਾ ਸੀ, ਉਹਨੂੰ ਵੀ ਸਾਫ਼ ਕਰਦੇ ਸੀ ਤਾਂ ਅਗਲਾ ਘਰ ਜਿਹੜਾ ਸੀ ਉਹ ਵੀ ਆਪਣਾ ਕਰ ਲੈਂਦਾ ਸੀ। ਤਾਂ ਉਹ ਇੱਕ ਸੋਸਾਇਟੀ ਹਿਦਾਇਤ ਮਿਸ਼ਨ ਹੀ ਬਣ ਜਾਂਦਾ ਸੀਗਾ। ਸੋ ਆਓ ਆਪਣੇ ਤੋਂ ਸ਼ੁਰੂ ਕਰੀਏ।
0: ਅਤੇ ਪਾਣੀ ਦੀ

0: ਗੱਲ ਦੀ ਗੱਲ ਕਰੀਏ ਤਾਂ ਅੱਜ ਪੰਜਾਬ ਲਈ ਬਹੁਤ ਵੱਡਾ ਮੁੱਦਾ ਹੈ ਤੇ ਸਕੂਲਾਂ ਰਾਹੀਂ ਬੱਚਿਆਂ ਵਿੱਚ ਪਾਣੀ ਬਚਾਉਣ ਦੀ ਆਦਤ ਪੈਦਾ ਕਰਨ ਲਈ ਕੀ ਉਪਰਾਲੇ ਕੀਤੇ ਜਾ ਰਹੇ ਨੇ?
1: ਇਹਦੇ ਵਿੱਚ ਇੱਕ ਤਾਂ ਬੱਚਿਆਂ ਨੂੰ ਪਹਿਲਾਂ ਗ੍ਰੀਨ ਸਕੂਲ ਪ੍ਰੋਗਰਾਮ ਜਾਂ ਵਿਪਰੋ ਦਾ ਜਿਹੜਾ ਚੱਲ ਰਿਹਾ ਹੈਗਾ ਪ੍ਰੋਗਰਾਮ, ਉਹਦੇ ਵਿੱਚ ਬੱਚਿਆਂ ਨੂੰ ਨਾ ਪਾਣੀ ਦੇ ਨਾਲ ਹੀ ਸੰਬੰਧਿਤ ਕਿਰਿਆਵਾਂ ਕਰਵਾਉਂਦੇ ਹਾਂ, ਜਿਹਦੇ ਵਿੱਚ ਉਹਨਾਂ ਨੇ ਦੇਖਣਾ ਹੁੰਦਾ ਵਾ ਕਿ ਕਿੱਥੇ ਜਿਹੜੀ ਟੈਪ ਉਹ ਲੀਕੇਜ, ਕਿੰਨਾ ਉਹ 'ਚ ਵਾਟਰ ਜਿਹੜਾ ਉਹ ਵੇਸਟੇਜ ਹੋ ਰਿਹਾ। ਜੇ ਉਹ 15 ਮਿੰਟ ਲਈ ਜਾਂ 20 ਮਿੰਟ ਲਈ ਇੰਨਾ ਪਾਣੀ ਵੇਸਟ ਹੋ ਰਿਹਾ ਤਾਂ ਪੂਰੇ ਦਿਨ ਲਈ ਕਿੰਨਾ ਵੇਸਟ ਹੋਏਗਾ। ਉਹਦੇ ਇੰਨਾ ਹੈਂਡਸ ਔਨ ਸਕਿੱਲ ਦੇ ਨਾਲ ਬੱਚੇ ਕਾਫ਼ੀ ਕੁਛ ਸਿੱਖ ਜਾਂਦੇ ਆ। ਉਹ ਫਿਰ ਸਾਡੇ ਵੀ ਧਿਆਨ 'ਚ ਲਿਆ ਦਿੰਦੇ ਹੈਗੇ ਵੀ ਕਿਹੜੀ ਜਗ੍ਹਾ 'ਤੇ ਕੋਈ ਲੀਕੇਜ ਹੋ ਰਹੀ ਆ, ਕੋਈ ਟੈਪ ਖੁੱਲ੍ਹੀ ਨਹੀਂ ਛੱਡੀ ਬੱਚਿਆਂ ਨੇ, ਜਿੰਨਾ ਪਾਣੀ ਉਹਨਾਂ ਨੂੰ ਚਾਹੀਦਾ ਹੈਗਾ ਉਨਾ ਹੀ ਯੂਜ਼ ਕਰਦੇ ਆ। ਈਵਨ ਹੁਣ ਉਹਨਾਂ ਨੇ ਵਾਟਰ ਬੋਟਲ ਸ਼ੁਰੂ ਕਰ ਦਿੱਤੀਆਂ ਬੱਚਿਆਂ ਨੇ, ਤਾਂ ਕਿ ਜਿਹੜੀ ਟੈਪ ਦੇ ਨਾਲ ਪਾਣੀ ਪੀਂਦੇ ਸੀਗੇ ਉੱਥੇ ਵੇਸਟੇਜ ਜ਼ਿਆਦਾ ਹੁੰਦੀ।
0: ਪਰ ਇਹ ਤਾਂ ਹੋ ਗਈ ਬੱਚਿਆਂ ਦੀ ਗੱਲ, ਪਰ ਅਸੀਂ ਆਪਣੇ ਘਰਾਂ ਵਿੱਚ ਆਰ ਓ ਸਿਸਟਮ ਲਗਾਏ ਨੇ ਜਿਹਦੇ ਨਾਲ ਪਾਣੀ ਕਾਫ਼ੀ ਵੇਸਟ ਜਾਂਦਾ ਹੈ ਔਰ ਉਹ ਵੇਸਟ ਹੀ ਜਾਂਦਾ ਸਾਰਾ।
1: ਹਾਂਜੀ ਮੈਮ, ਇੱਥੇ ਮੈਂ ਦੱਸਣਾ ਚਾਹਾਂਗੀ ਵੀ ਅਸੀਂ ਨਾ ਇੱਕ ਬੱਚਿਆਂ ਨੂੰ ਸਿਖਾਇਆ ਸੀ ਕੰਮ ਪ੍ਰੋਗਰਾਮ ਵੀ ਆਪਣੇ ਉਹ ਨਾ ਖੁਦ ਕਲੀਨ ਅਪ ਕਰ ਸਕਦੇ ਹੈਗੇ ਆ ਪਾਣੀ ਨੂੰ, ਜਿਹਦੇ ਵਿੱਚ ਪਾਣੀ ਦੀ ਵੇਸਟੇਜ ਜਿਹੜੀ ਉਹ ਘੱਟ ਜਾਂਦੀ ਹੈ। ਈਵਨ ਹੈਵੀ ਮੈਟਲਸ ਜਿਹੜੀਆਂ ਨੇ ਉਹ ਵੀ ਉਹਦੇ ਵਿੱਚ ਸਾਫ਼ ਹੋ ਜਾਂਦੀਆਂ, ਫਿਲਟਰ ਹੋ ਜਾਂਦੀਆਂ, ਤਾਂ ਉਹ ਸਾਡਾ ਕਾਫ਼ੀ ਹੱਦ ਤੱਕ ਕਾਮਯਾਬ ਰਿਹਾ। ਸਾਡੀ ਗੱਲ ਵੀ ਚੱਲ ਰਹੀ ਹੈਗੀ ਹੈ ਪੰਚਾਇਤ ਨਾਲ ਵੀ ਉਹ ਇੱਕ ਵੱਡੇ ਲੈਵਲ 'ਤੇ ਵੀ ਉਸਨੂੰ ਪਿੰਡ ਦੇ ਵਿੱਚ ਬਿਲਡ ਕੀਤਾ ਜਾ ਸਕੇ।
0: ਅਤੇ ਸਕੂਲਾਂ ਵਿੱਚ ਜਿਵੇਂ ਕੂੜੇ ਦੀ ਛਾਂਟੀ ਗਿੱਲਾ ਅਤੇ ਸੁੱਕਾ ਕੂੜਾ ਵਾਕਣ ਲਈ ਇਹਦੀ ਆਦਤ ਪਾਉਣ ਲਈ ਕਿਸ ਤਰ੍ਹਾਂ ਬੱਚਿਆਂ ਨੂੰ ਪ੍ਰੇਰਦੇ ਹੋ ਜਾਂ ਕੀ ਚੁਣੌਤੀਆਂ ਨੇ ਇਸ ਵਿੱਚ?
1: ਮੈਮ ਉਹਦੇ ਵਿੱਚ ਨਾ ਸਾਨੂੰ ਵੈਸੇ ਤਾਂ ਗਵਰਨਮੈਂਟ ਵੱਲੋਂ ਹੀ ਕਾਫ਼ੀ ਜ਼ਿਆਦਾ ਡਸਟਬਿਨ ਜਿਹੜੇ ਉਹ ਮਿਲੇ ਹੋਏ ਆ ਹਰ ਕਲਰ ਦਾ, ਤਾਂ ਬਕਾਇਦਾ ਬੱਚੇ ਨੂੰ ਸਮਝਾਇਆ ਜਾਂਦਾ। ਪਰ ਪ੍ਰੋਬਲਮਸ ਕਿੱਥੇ ਆਉਂਦੀਆਂ ਕਿ ਜਦੋਂ ਸਾਡੇ ਉਹ ਸਾਡੇ ਹੈਲਪਰ ਉਹ ਆਉਂਦੇ ਹੈਗੇ ਆ ਤਾਂ ਉਹਨਾਂ ਨੂੰ ਪਤਾ ਨਹੀਂ ਲੱਗਦਾ, ਉਹ ਚੱਕਣ ਦੇ ਮਾਰੇ ਕਈ ਵਾਰੀ ਸਾਰੇ ਦਾ ਸਾਰਾ ਕੂੜਾ ਇੱਕ ਹੀ ਡਸਟਬਿਨ 'ਚ ਇਕੱਠਾ ਕਰ ਲੈਂਦੇ ਆ। ਹੁਣ ਬੱਚਿਆਂ ਨੂੰ ਵਲੰਟੈਰਲੀ ਉਹਨਾਂ ਦੇ ਨਾਲ ਲਗਾਇਆ ਹੋਇਆ ਵਾ ਕਿ ਆਂਟੀ ਨੂੰ ਇਹ ਚੀਜ਼ ਸਮਝਾਉਣੀ ਹੈਗੀ ਆ, ਅੰਕਲ ਨੂੰ ਇਹ ਚੀਜ਼ ਸਮਝਾਉਣੀ ਹੈਗੀ ਆ ਵੀ ਇਹ ਕੂੜਾ ਜਿਹੜਾ ਅਲੱਗ ਅਲੱਗ ਕਰਕੇ ਰੱਖਣਾ।
0: ਤੇ ਵਾਤਾਵਰਨ ਸੰਭਾਲ ਤੇ ਟਿਕਾਊ ਭਵਿੱਖ ਬਾਰੇ ਕੀ ਕਹਿਣਾ ਚਾਹੋਗੇ?
1: ਮੈਮ ਜੇਕਰ ਵਾਤਾਵਰਨ ਹੈ ਤੇ ਆਪਾਂ ਇਕੱਲੇ ਵਿਕਾਸ ਨੂੰ ਵੀ ਕੀ ਕਰਾਂਗੇ ਜੇ ਸਾਡੀ ਹੋਂਦ ਹੀ ਖਤਰੇ ਵਿੱਚ ਪੈ ਗਈ ਤਾਂ? ਮੈਂ ਇਹ ਚੀਜ਼ ਕਹਿਣਾ ਚਾਹਾਂਗੀ ਕਿ ਆਪਾਂ ਆਉਣ ਵਾਲੇ ਭਵਿੱਖ ਲਈ ਬਾਕੀ ਸਾਰੀਆਂ ਚੀਜ਼ਾਂ ਸੋਚਦੇ ਹਾਂ, ਬੈਂਕ ਬੈਲੈਂਸ ਰੱਖਣਾ, ਅਸੀਂ ਉਹਨਾਂ ਦੇ ਚੰਗਾ ਭਵਿੱਖ ਤਿਆਰ ਕਰਨਾ, ਉਹਨਾਂ ਨੂੰ ਚੰਗੀ ਐਜੂਕੇਸ਼ਨ ਦੇਣੀ ਆ, ਪਰ ਮੈਨੂੰ ਲੱਗਦਾ ਵੀ ਕਿਤੇ ਨਾ ਕਿਤੇ ਅਸੀਂ ਰਿਸੋਰਸਸ ਦੀ ਮੈਨੇਜਮੈਂਟ ਬੱਚਿਆਂ ਨੂੰ ਨਾ ਤਾਂ ਸਿਖਾ ਪਾ ਰਹੇ ਹਾਂ ਨਾ ਖੁਦ ਕਰ ਰਹੇ ਹਾਂ, ਜਿਹੜੇ ਕਿ ਆਉਣ ਵਾਲੇ ਭਵਿੱਖ ਲਈ ਬਹੁਤ ਜ਼ਿਆਦਾ ਜ਼ਰੂਰੀ ਨੇ।
0: ਸੁਰਪਿੰਦਰ ਜੀ, ਤੁਸੀਂ ਆਏ ਔਰ ਗੱਲਾਂ ਬਾਤਾਂ ਸਾਂਝੇ ਕੀਤੀਆਂ, ਬਹੁਤ ਬਹੁਤ ਧੰਨਵਾਦ।
1: ਧੰਨਵਾਦ ਮੈਮ, ਤੁਹਾਡਾ ਵੀ ਬਹੁਤ ਬਹੁਤ।
2: ਕੋਈ ਕਲਪਨਾ ਕਰ ਸਕਦਾ ਹੈ ਕਿ ਸਫਾਈ ਐਸਾ ਜਨ ਅੰਦੋਲਨ ਕਾ ਰੂਪ ਲੈ ਲੇਗਾ? ਅਪੇਸ਼ਾਏ ਬਹੁਤ ਹੈ ਔਰ ਹੋਣੀ ਵੀ ਚਾਹੀਏ, ਔਰ ਇੱਕ ਅੱਛਾ ਪਰਿਣਾਮ ਮੁਝੇ ਨਜ਼ਰ ਆ ਰਹਾ ਹੈ। ਸਫਾਈ ਅਬ ਦੋ ਹਿੱਸੋਂ ਮੇਂ ਦੇਖੀ ਜਾ ਰਹੀ ਹੈ, ਇੱਕ ਜੋ ਪੁਰਾਨੀ ਗੰਦਗੀ ਹੈ, ਜੋ ਗੰਦਗੀ ਕੇ ਢੇਰ ਹੈ, ਉਸਕੋ ਸਰਕਾਰੀ ਤੰਤਰ ਸ਼ਾਸਨ ਮੇਂ ਬੈਠੇ ਹੋਏ ਲੋਕ ਉਸਕੇ ਲੀਏ ਕਿਆ ਉਪਾਏ ਕਰੇਂਗੇ? ਬਹੁਤ ਬੜੀ ਚੁਣੌਤੀ ਹੈ, ਲੇਕਿਨ ਅਬ ਜ਼ਿੰਮੇਵਾਰੀ ਸੇ ਭਾਗ ਨਹੀਂ ਸਕਤੇ। ਸਭੀ ਸਰਕਾਰੋਂ ਨੇ, ਸਭੀ ਮਿਊਨਿਸਪੈਲਿਟੀਜ਼ ਨੇ ਇਸ ਜ਼ਿੰਮੇਵਾਰੀ ਕੇ ਲੀਏ ਕਦਮ ਉਠਾਨੇ ਹੀ ਪੜੇਂਗੇ, ਔਰ ਮੀਡੀਆ ਵੀ ਬਹੁਤ ਅੱਛੀ ਭੂਮਿਕਾ ਇਸ ਮੇਂ ਨਿਭਾ ਰਹਾ ਹੈ। ਸਾਮਾਨਯ ਮਾਨਵੀ ਕੋ ਲਗਨੇ ਲਗਾ ਹੈ ਕਿ ਚਲੋ ਪਹਿਲੇ ਕੀ ਬਾਤ ਛੋੜੋ, ਅਬ ਗੰਦਗੀ ਨਹੀਂ ਕਰੇਂਗੇ, ਹਮ ਨਈ ਗੰਦਗੀ ਮੇਂ ਇਜਾਫਾ ਨਹੀਂ ਕਰੇਂਗੇ। ਆਪ ਦੇਖੀਏ, ਸਭ ਕੋ ਲਗਨੇ ਲਗਾ ਹੈ ਕਿ ਹਮਾਰਾ ਦੇਸ਼ ਹਮ ਗੰਦਾ ਨਹੀਂ ਕਰੇਂਗੇ, ਹਮ ਗੰਦਗੀ ਮੇਂ ਇਜਾਫਾ ਨਹੀਂ ਕਰੇਂਗੇ। ਗੰਦਗੀ ਸੇ ਬਿਮਾਰੀ ਆਤੀ ਹੈ, ਬਿਮਾਰੀ ਸਬਸੇ ਪਹਿਲੇ ਗਰੀਬ ਕੇ ਘਰ ਪੇ ਹੀ ਦਸਤਕ ਦੇਤੀ ਹੈ। ਅਗਰ ਹਮ ਸਵੱਛਤਾ ਕਰਤੇ ਹੈ ਨਾ, ਤੋ ਗਰੀਬੋਂ ਕਾ ਸਬਸੇ ਬੜਾ ਮਦਦ ਕਰਨੇ ਕਾ ਕਾਮ ਕਰਤੇ ਹੈ। ਹਮ ਗੰਦਗੀ ਨਾ ਕਰੇ ਨਾ, ਤੋ ਵੀ ਗਰੀਬ ਕਾ ਭਲਾ ਹੋਤਾ ਹੈ। ਇਸਕੋ ਇਸ ਰੂਪ ਮੇਂ ਹਮ ਲੇ, ਅੱਛਾ ਹੋਗਾ।

ਹੁਣ ਸੁਣ ਰਹੇ ਸੀ ਤੁਸੀਂ ਅਮਰਿੰਦਰ ਗਿੱਲ ਦੀ ਆਵਾਜ਼ 'ਚ ਗੀਤ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਰਾਤ ਦੇ 8:45 ਹੋਣ ਵਾਲੇ ਨੇ। ਹੁਣੇ ਤੋਂ ਕੁਝ ਹੀ ਪਲਾਂ ਬਾਅਦ ਸੁਣੋਗੇ ਦਿੱਲੀ ਕੇਂਦਰ ਤੋਂ ਸਮਾਚਾਰ ਸੰਧਿਆ। 9 ਵਜੇ ਨਿਊਜ਼ ਐਟ 9, 9:15 ਸਪੋਟਲਾਈਟ, 9:30 ਕੰਟਰੀ ਵਾਈਡ, 9:45 ਤੇ ਇਨਸਾਈਟ। ਰਾਤ 10 ਵਜੇ ਸੁਣੋਗੇ ਦਿਵਿਆ ਏਸ਼ੀਅਨ ਖੇਡਾਂ ਦੀਆਂ ਮੁੱਖ ਝਲਕੀਆਂ ਦਾ ਪ੍ਰਸਾਰਣ ਸਾਡੇ ਦਿੱਲੀ ਕੇਂਦਰ ਤੋਂ। ਹੁਣ ਤੋਂ ਕੁਝ ਹੀ ਪਲਾਂ ਬਾਅਦ ਸੁਣੋਗੇ ਸਮਾਚਾਰ ਸੰਧਿਆ।

ਦਿੱਲੀ ਕੇਂਦਰ ਤੋਂ ਵੀਵੀਆਈਸ਼ਨ ਖੇਡਾਂ ਦੀਆਂ ਮੁੱਖ ਚਲਕੀਆਂ ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਜ਼ ਤੇ ਅਸੀਂ ਆਕਾਸ਼ਵਾਣੀ ਤੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਆਓ ਸੁਣਦੇ ਹਾਂ ਸ਼੍ਰੇਆ ਘੋਸ਼ਾਲ ਦੀ ਆਵਾਜ਼ ਦੇ ਵਿੱਚ ਇਹ ਖੂਬਸੂਰਤ ਗੀਤ ਸੁਣ ਰਹਾ ਹੈ ਤੂੰ।

ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਪੇਸ਼ ਹੈ ਪ੍ਰੋਗਰਾਮ ਸਰਗਮ। ਕਹਤੇ ਹੈ ਪਹਿਲੀ ਬਾਰ ਮਿਲੇ ਥੇ ਤੋ ਕੁਛ ਖਾਸ ਬਾਤ ਥੀ, ਤੇਰੀ ਆਂਖੋਂ ਮੇਂ ਜੈਸੇ ਕੋਈ ਅਨਕਹੀ ਮੁਲਾਕਾਤ ਥੀ, ਨਾ ਤੁਮਨੇ ਕੁਛ ਕਹਾ ਨਾ ਹਮਨੇ ਕੁਛ ਸੁਨਾਇਆ, ਫਿਰ ਵੀ ਦਿਲ ਨੇ ਜਾਣੇ ਕਿਉਂ ਤੁਮੇ ਆਪਣਾ ਬਣਾਇਆ। ਆਓ ਇਸ ਪ੍ਰੋਗਰਾਮ ਦਾ ਪਹਿਲਾ ਗੀਤ ਸੁਣਦੇ ਹਾਂ। ਆਵਾਜ਼ ਦਿੱਤੀ ਹੈ SP ਬਾਲਾ ਸੁਬ੍ਰਹਿਮਣਿਅਮ ਨੇ।

ਕਿਸ਼ੋਰ ਕੁਮਾਰ ਦੀ ਆਵਾਜ਼ 'ਚ ਸੁਣ ਰਹੇ ਸੀ ਇਹ ਗੀਤ। ਆਕਾਸ਼ਵਾਣੀ ਜਲੰਧਰ ਕੇਂਦਰ ਤੋਂ ਤੁਸੀਂ ਇਸ ਵੇਲੇ ਸੁਣ ਰਹੇ ਹੋ ਪ੍ਰੋਗਰਾਮ ਸਰਗਮ। ਆਓ ਅਗਲਾ ਗੀਤ ਸੁਣਦੇ ਹਾਂ। ਆਵਾਜ਼ ਦਿੱਤੀ ਹੈ ਮੁਹੰਮਦ ਰਫੀ ਨੇ, ਆਸ਼ਾ ਭੋਸਲੇ ਅਤੇ ਸ਼ੈਲੇਂਦਰ ਨੇ। ਗੀਤ ਦੇ ਬੋਲ ਹੈ ਐ ਯਾਰ ਸੁਨ ਯਾਰੀ ਤੇਰੀ। ਲੇਖਕ ਨੇ ਆਨੰਦ ਬਖਸ਼ੀ ਅਤੇ ਨਿਰਦੇਸ਼ਕ ਨੇ ਲਕਸ਼ਮੀਕਾਂਤ ਪਿਆਰੇ ਲਾਲ। ਫਿਲਮ ਦਾ ਨਾਮ ਹੈ ਸੁਹਾਗ।

ਕਿਸ਼ੋਰ ਕੁਮਾਰ ਦੀ ਆਵਾਜ਼ 'ਚ ਸੁਣ ਰਹੇ ਸੀ ਇਹ ਗੀਤ। ਆਓ ਇਸ ਪ੍ਰੋਗਰਾਮ ਦਾ ਆਖਰੀ ਗੀਤ ਸੁਣਦੇ ਹਾਂ, ਬਹੁਤ ਪਿਆਰ ਕਰਤੇ ਹੈ ਤੁਮਕੋ ਸਨਮ। ਆਵਾਜ਼ ਦਿੱਤੀ ਹੈ ਐਸ ਪੀ ਬਾਲਾ ਸੁਬਰੀਮਨੀਅਮ ਨੇ, ਕੰਪੋਜ਼ ਕੀਤਾ ਹੈ ਨਦੀਮ ਸ਼ਰਵਨ ਅਤੇ ਲਿਖਿਆ ਹੈ ਸਮੀਰ ਨੇ, ਫਿਲਮ ਹੈ ਸਾਜਨ।

0: ਐਸਪੀ ਬਾਲਾ ਸੁਬ੍ਰਮਣਿਅਮ ਦੀ ਆਵਾਜ਼ ਸੁਣ ਰਹੇ ਸੀ ਇਹ ਗੀਤ। ਹੁਣ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਸਰਗਮ, ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਜ਼ ਤੇ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਰਾਤ ਦੇ 11 ਵਜੇ ਨੇ, ਹੁਣੇ ਤੋਂ ਕੁਝ ਦੇਰ ਬਾਅਦ ਸੁਣੋਗੇ ਦਿੱਲੀ ਕੇਂਦਰ ਤੋਂ ਸਮਾਚਾਰ ਹਿੰਦੀ 'ਚ, 11:05 ਤੇ ਅੰਗਰੇਜ਼ੀ 'ਚ ਸਮਾਚਾਰ।
1: नमस्कार, आकाशवाणी समाचार के साथ मैं विनय सक्सेना। प्रधानमंत्री नरेंद्र मोदी ने कहा है

ADHD ਪੰਜਾਬੀ ਪ੍ਰਸਾਰਣ ਸੇਵਾ ਰਾਜ ਜਲੰਧਰ ਕੇਂਦਰ, ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਪੰਜਾਬੀ। ਸਾਡੇ ਰੋਜ਼ਾਨਾ ਗੀਤ ਸੰਗੀਤ ਨਾਲ ਸਜੇ ਹੋਏ ਪ੍ਰੋਗਰਾਮ ਸੌਗਾਤ ਨੂੰ ਲੈ ਕੇ ਹਾਜ਼ਰ ਹੈ ਹਰਪ੍ਰੀਤ। ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ ਕਰਦਾ ਹਾਂ। ਵਟਸਐਪ, ਫੋਨ ਲਾਈਨ ਅਤੇ ਚਿੱਠੀਆਂ ਦੇ ਜ਼ਰੀਏ ਜੁੜਨ ਵਾਲੇ ਸਾਡੇ ਸਾਰੇ ਸਰੋਤਿਆਂ ਦਾ ਨਿੱਘਾ ਸਵਾਗਤ ਕਰਦਾ ਹਾਂ ਇਸ ਪ੍ਰੋਗਰਾਮ ਦੇ ਵਿੱਚ। ਤੁਹਾਡਾ ਅਤੇ ਮੇਰਾ ਸਾਥ ਬਣਿਆ ਰਹੇਗਾ ਠੀਕ 1 ਵਜੇ ਤੱਕ ਦਾ, ਯਾਨੀ ਕਿ ਤੁਹਾਡੀਆਂ ਗੀਤ ਸੰਗੀਤ ਨਾਲ ਸਜੀਆਂ ਹੋਈਆਂ ਉਹਨਾਂ ਸਾਰੀਆਂ ਹੀ ਫਰਮਾਇਸ਼ਾਂ ਅਤੇ ਤੁਹਾਡੀਆਂ ਪਿਆਰੀਆਂ ਜਿਹੀਆਂ ਗੱਲਾਂ ਬਾਤਾਂ ਨੂੰ ਸਾਂਝੀਆਂ ਕਰਾਂਗੇ ਇਸ ਪ੍ਰੋਗਰਾਮ ਦੇ ਵਿੱਚ ਠੀਕ 1 ਵਜੇ ਤੱਕ। ਪਰ ਗੀਤ ਸੰਗੀਤ ਦਾ ਸਿਲਸਿਲਾ ਜਾਰੀ ਰੱਖਾਂਗੇ 1 ਤੋਂ ਬਾਅਦ ਦੇ ਸਮੇਂ ਦੇ ਵਿੱਚ ਵੀ। ਪੰਜਾਬੀ ਮੈਲੋਡੀਅਸ ਗੀਤ ਅਤੇ ਪੰਜਾਬੀ ਡੂਇਟ ਮਿਊਜ਼ਿਕ 1 ਤੋਂ 2 ਅਤੇ 2 ਤੋਂ 3 ਦੇ ਸਮੇਂ ਦੇ ਵਿੱਚ ਤੁਸੀਂ ਸੁਣੋਗੇ। ਸਵਾਗਤ ਕਰ ਰਹੇ ਹਾਂ ਇਸ ਸਮੇਂ ਦੇ ਵਿੱਚ। ਔਰ ਸਟੂਡੀਓ ਘੜੀ ਦੱਸ ਰਹੀ ਹੈ ਜੀ 11:11 ਹੋ ਚੁੱਕੇ ਨੇ ਜੀ। ਇੱਦਾਂ ਲੱਗ ਰਿਹਾ ਜਿਵੇਂ ਕਿ ਇਹਦੀ ਇਹ ਬੜੀ ਸ਼ੁਭ ਜਿਹੀ ਘੜੀ ਹੈ। 1-1 ਅਤੇ 1-1 4 ਏਗੇ ਆ ਗਏ ਨੇ। ਅਤੇ ਜੀ ਕਰਦੇ ਹਾਂ ਜੀ ਅੱਜ ਦੇ ਦਿਨ ਦੀ ਸ਼ੁਰੂਆਤ। ਔਰ ਨਵਾਂ ਮਹੀਨਾ ਵੀ ਚੜ੍ਹਿਆ ਜੀ, ਔਰ 1 ਅਕਤੂਬਰ ਦਾ ਦਿਨ ਹੈ ਅਤੇ ਕੱਲ੍ਹ ਦਾ ਦਿਨ ਛੁੱਟੀ ਵਾਲਾ ਵੀ ਸਾਡੇ ਸਾਰਿਆਂ ਦੇ ਲਈ ਆਉਣ ਵਾਲਾ ਹੈ। ਅਤੇ ਜੀ ਲੌਂਗ ਵੀਕਐਂਡ ਜਿਹਨੂੰ ਕਹਿੰਦੇ ਨੇ ਉਹ ਵੀ ਕਈਆਂ ਲਈ ਹੋਏਗਾ, ਕਈਆਂ ਲਈ ਨਹੀਂ ਹੋਏਗਾ। ਅਤੇ ਗੱਲਾਂ ਬਾਤਾਂ ਕਰਾਂਗੇ ਇਸ ਪ੍ਰੋਗਰਾਮ ਦੇ ਵਿੱਚ ਕੁਛ ਇਸ ਤਰ੍ਹਾਂ ਦੀਆਂ ਹੀ। ਅਤੇ ਤੁਸੀਂ ਆਪਣੇ ਪਿਆਰੇ ਜੀ ਸੁਨੇਹੇ ਵਟਸਐਪ 'ਤੇ ਭੇਜਣ ਲਈ 94-655-3600-77 'ਤੇ ਆਪਣਾ ਸੁਨੇਹਾ ਭੇਜ ਦੇਣਾ, ਜਾਂ ਫਿਰ ਫੋਨ ਲਾਈਨ ਦੇ ਜ਼ਰੀਏ ਪ੍ਰੋਗਰਾਮ 'ਚ ਜੁੜਨ ਲਈ ਤੁਸੀਂ 0181-23-4271 ਨੰਬਰ ਡਾਇਲ ਕਰ ਦੇਣਾ। ਕਰ ਰਹੇ ਸ਼ੁਰੂਆਤ ਅੱਜ ਦੇ ਪ੍ਰੋਗਰਾਮ ਦੀ ਸੁਰਿੰਦਰ ਕੌਰ ਅਤੇ ਡੋਲੀ ਗੁਲੇਰੀਆ ਦੀ ਆਵਾਜ਼ ਨਾਲ।

0: ਦਸਵੇਂ ਕਿ ਪਿਆਰ ਵਿੱਚੋਂ ਖੱਟਿਆ ਗੱਲ ਤਾਂ ਜੀ ਇਹੀ ਹੈ ਕਿ ਪਿਆਰ ਦੇ ਵਿੱਚ ਸ਼ਾਇਦ ਹਾਲਾਂਕਿ ਗੱਲ ਕਿਉਂਕਿ ਕਹਿਣ ਨੂੰ ਕਹਿਣੀ ਹੀ ਹੁੰਦੀ ਹੈ ਜਦੋਂ ਸਾਡੀ ਅੰਦਰ ਦੀ ਦਿਲ ਦੀ ਗੱਲ ਜਿਹੜੀ ਹੈ ਉਹਨੂੰ ਸਿਰਫ ਇੰਨਾ ਹੀ ਵਲਵਲਾ ਹੁੰਦਾ ਉਹਦੇ ਵਿੱਚ ਕਿ ਉਹਨੇ ਬਾਹਰ ਆਉਣਾ ਹੁੰਦਾ ਉਹਨੇ ਉਹਦਾ ਕੋਈ ਕੰਮ ਹੋਵੇ ਨਾ ਹੋਵੇ ਅਤੇ ਫਿਰ ਸ਼ਾਇਰਾਂ ਨੇ ਕਵੀਆਂ ਨੇ ਇਸ ਗੱਲ ਨੂੰ ਇਜ਼ਹਾਰ ਹੀ ਕੀਤਾ ਹੈ ਕਿ ਕਿਉਂਕਿ ਇਸ਼ਕ ਦੇ ਵਿੱਚ ਅਸਲੋਂ ਮੁਹੱਬਤ ਦੇ ਰਾਹ ਦੇ ਉੱਤੇ ਭਲਾ ਖੱਟਣਾ ਕੀ ਅਤੇ ਪਾਉਣਾ ਕੀ ਭਾਵੇਂ ਅਸੀਂ ਇਹੀ ਸੋਚਦੇ ਹਾਂ ਜੀ ਗਵਾਇਆ ਆ ਸਾਰਿਆਂ ਨੇ ਇਸ ਰਾਹ 'ਤੇ ਤੁਰ ਕੇ ਪਰ ਅਸੀਂ ਇਹ ਵੀ ਨਾ ਕਹੀਏ ਤਾਂ ਚੰਗਾ ਹੈ ਕਿਉਂਕਿ ਇਹਦੇ ਨਾਲ ਪਿਆਰ ਮੁਹੱਬਤ ਦੀ ਸ਼ਾਇਦ ਥੋੜ੍ਹੀ ਜਿਹੀ ਅਸੀਂ ਕੀਮਤ ਕਦਰ ਨੂੰ ਘਟਾ ਦਿੰਦੇ ਇਸ ਤਰ੍ਹਾਂ ਕਹਿ ਕੇ ਕਿਉਂਕਿ ਇਸ ਰਾਹ 'ਤੇ ਜਿਹੜੇ ਚੱਲੇ ਨੇ ਜੀ ਉਹਨਾਂ ਨੂੰ ਹੀ ਪਤਾ ਹੈ ਇਸ ਦਾ ਅਤੇ ਗੱਲ ਇਹ ਸੱਚੀ ਹੈ ਖੱਟਿਆ ਕੁਝ ਵੀ ਨਹੀਂ ਹੈ ਜੁੜੇ ਨੇ ਅਗਲੇ ਫੋਨ ਕਾਲਰ ਸਾਡੇ ਨਾਲ ਪ੍ਰੋਗਰਾਮ ਸੁਗਾਤ ਦੇ ਵਿੱਚ ਜਾਣਦੇ ਕੌਣ ਅਤੇ ਕਿੱਥੋਂ ਗੱਲ ਕਰ ਰਹੇ ਨੇ ਬਹੁਤ ਬਹੁਤ ਸਵਾਗਤ ਜੀ ਤੁਹਾਡਾ
1: ਨਮਸਕਾਰ ਜੀ ਹਰਪ੍ਰੀਤ ਜੀ
0: ਜੀ
1: ਮਹੇਸ਼ ਗਰਗ ਮੰਡੀ ਹਰਜੀਰਾ ਮਲੋੜ ਤੋਂ ਬੋਲ ਰਹੇ ਜੀ
0: ਜੀ ਬਹੁਤ ਬਹੁਤ ਸਵਾਗਤ ਤੁਹਾਡਾ ਪ੍ਰੋਗਰਾਮ ਦੇ ਵਿੱਚ
1: ਧੰਨਵਾਦ ਜੀ
0: ਤੇ ਦੱਸੋ ਫਿਰ ਅੱਜ ਲੌਂਗ ਵੀਕਐਂਡ ਦੀ ਤਿਆਰੀ ਜਿਹੜੀ ਉਹ ਚੱਲ ਰਹੀ ਹੈ
1: ਹਾਂਜੀ
0: ਤੇ ਤੁਹਾਨੂੰ ਵੀ ਛੁੱਟੀ ਹੋਵੇਗੀ ਸ਼ਨੀਵਾਰ ਦੀ
1: ਆਪਾਂ ਤਾਂ ਘਰ ਹੀ ਹੋਈ ਜੀ ਦੁਕਾਨ ਤੇ ਹੋਈ ਦੁਕਾਨਦਾਰੀ ਹੈ ਜੀ
0: ਅੱਛਾ ਤੇ ਫਿਰ ਇਹਦਾ ਮਤਲਬ ਤੁਹਾਡਾ ਤਾਂ ਫਿਰ ਰੋਜ਼ ਦਾ ਹੀ ਕੰਮ ਹੈ ਨਾ
1: ਹਾਂਜੀ
0: ਬਹੁਤ ਵਧੀਆ ਤੇ ਫਿਰ ਅੱਜ ਕਿਹੜਾ ਗੀਤ ਸੁਣਾਈਏ
1: ਫਿਲਮ ਆ ਗਈ ਮਾਹੀ ਮੁੰਡਾ ਜੀ ਮੁਹੰਮਦ ਰਫੀ ਤੇ ਦਿਲਰਾਜ ਕੌਰ ਇਹ ਮੋਰ ਕੋ ਪਹਿਲਾ ਫੋਨ ਹੈ
0: ਮੁਹੰਮਦ ਰਫੀ ਤੇ ਦਿਲਰਾਜ ਕੌਰ ਦੀ ਵਾਸ ਚਲੋ ਠੀਕ ਹੈ ਜੀ ਸੁਣਦੇ ਹਾਂ ਫਿਰ ਬਹੁਤ ਬਹੁਤ ਸ਼ੁਕਰੀਆ ਪ੍ਰੋਗਰਾਮ 'ਚ ਤੁਸੀਂ ਸ਼ਾਮਿਲ
1: ਧੰਨਵਾਦ
0: ਚੱਲ ਰਿਹਾ ਜੀ ਪ੍ਰੋਗਰਾਮ ਸੌਗਾਤ ਤੇ ਸੁਣਦੇ ਹਾਂ ਮੁਹੰਮਦ ਰਫੀ ਤੇ ਦਿਲਰਾਜ ਕੌਰ ਦੀ ਆਵਾਜ਼ ਦੇ ਵਿੱਚ ਇਹ ਅਗਲਾ ਗੀਤ

ਲੋਕਾਂ ਨੂੰ ਡੈਡੀਕੇਟ ਆ ਜਿਨ੍ਹਾਂ ਨੇ ਇਸ ਜ਼ਮੀਨ 'ਤੇ ਇਕੱਠਿਆਂ ਬਹੁਤ ਚੰਗੇ ਪਲ ਗੁਜ਼ਾਰੇ, ਅਤੇ ਜਦੋਂ ਉਹਨਾਂ ਨੂੰ ਅਹਿਸਾਸ ਹੋਵੇ ਕਿ ਅਸੀਂ ਵਿਛੜ ਜਾਣਾ, ਉਸ ਚੀਜ਼ ਦਾ ਜ਼ਿਕਰ ਆ।

ਆਵਾਜ਼ ਸਤਿੰਦਰ ਸਰਤਾਜ ਦੀ ਪ੍ਰੋਗਰਾਮ ਚੱਲ ਰਿਹਾ ਜੀ ਸੁਗਾ ਅਤੇ ਮੈਂ ਹਰਪ੍ਰੀਤ ਇੱਕ ਵਾਰੀ ਫਿਰ ਤੋਂ ਸਾਰਿਆਂ ਦਾ ਕਰਦਾ ਸਵਾਗਤ ਪ੍ਰੋਗਰਾਮ ਦੇ ਵਿੱਚ। ਗੀਤ ਸਿੰਘ ਦੀ ਇਸ ਮਹਿਫਿਲ ਨੂੰ ਇਸੇ ਤਰ੍ਹਾਂ ਹੀ ਸਜਾਇਆ ਹੋਇਆ ਹੈ ਔਰ ਸਾਡੇ ਫੋਨ ਕਾਲਰ ਜਿੱਥੇ ਕਿ ਪ੍ਰੋਗਰਾਮ ਦੇ ਵਿੱਚ ਜੁੜ ਰਹੇ ਨੇ ਸਾਡੇ ਸਾਰੇ ਰੈਗੂਲਰ ਲਿਸਨਰਸ। ਵਟਸਐਪ 'ਤੇ ਵੀ ਪੈਰਾ ਜਿਹਾ ਸੁਨੇਹਾ ਭੇਜ ਰਹੇ ਨੇ ਸਾਨੂੰ ਮੰਡੀ ਹਰਜੀ ਰਾਮ ਮਲੋਰ ਤੋਂ ਨਥੂ ਰਾਮ ਸ਼ਰਮਾ, ਲਲਿਤ ਸ਼ਰਮਾ, ਇੰਦਰਾਜ ਸ਼ਰਮਾ, ਸੁਰੇਸ਼ ਸ਼ਰਮਾ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋ ਰਹੇ ਨੇ। ਬਹੁਤ ਬਹੁਤ ਸਵਾਗਤ ਕਰਦਾ ਹਾਂ ਇਹਨਾਂ ਦਾ ਪ੍ਰੋਗਰਾਮ ਦੇ ਵਿੱਚ। ਨਾਲ ਹੀ ਨਾਲ ਇਸ ਸਮੇਂ ਫਰਾਂਸੀ ਹਿਸਾਰ ਤੋਂ ਵੀ ਰਾਜਕੁਮਾਰ ਦੁੱਧੀ, ਪ੍ਰਮੋਦ ਕੁਮਾਰ ਦੁੱਧੀ ਦੇ ਪੁਸ਼ਪਿੰਦਰ ਕੁਮਾਰ ਵੀ ਜੁੜੇ ਨੇ ਜੀ। ਤੁਹਾਡਾ ਵੀ ਬਹੁਤ ਬਹੁਤ ਸਵਾਗਤ ਪ੍ਰੋਗਰਾਮ ਸੌਗਾਤ ਦੇ ਵਿੱਚ। ਕਨੇਰਾ ਮਹਿਲਾ ਪਟਿਆਲਾ ਤੋਂ ਬੱਤਾ ਪਰਿਵਾਰ ਜੁੜਿਆ ਜੀ। ਮੁਕੇਸ਼ ਬੱਤਾ ਜੀ, ਨੀਲਮ ਜੀ, ਨਿਤਿਨ ਪਲਕ, ਕਰਨ, ਗੀਤੂ, ਨਿਹਾਰਿਕਾ, ਹਾਰਦਿਕ, ਵੰਸ਼ ਬੱਤਾ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋ ਰਹੇ ਨੇ ਔਰ ਫਰਮਾਇਸ਼ ਕਰ ਰਹੇ ਨੇ ਕਿ ਜੀ ਹਰਜੀਤ ਹਰਮਨ ਦੀ ਆਵਾਜ਼ ਦੇ ਵਿੱਚ ਗੀਤ ਸੁਣਨਾ ਕਰ ਰਹੇ ਚਾਹੁੰਦੇ ਨੇ। ਅਤੇ ਇੱਕ ਹੋਰ ਪਰਿਵਾਰ ਵੀ ਸਾਡਾ ਜੁੜਿਆ ਜੀ, ਉਹਨਾਂ ਦੇ ਵੱਲੋਂ ਵੀ ਹਰਜੀਤ ਹਰਮਨ ਦੀ ਆਵਾਜ਼ ਦੇ ਵਿੱਚ ਹੀ ਗੀਤ ਦੀ ਫਰਮਾਇਸ਼ ਅਤੇ ਅਗਲਾ ਗੀਤ ਫਿਰ ਹਰਜੀਤ ਹਰਮਨ ਦੀ ਆਵਾਜ਼ ਦੇ ਵਿੱਚ ਹੀ ਸੁਣਾਂਗੇ ਬੱਤਾ ਪਰਿਵਾਰ ਦੀ ਫਰਮਾਇਸ਼। ਅਤੇ ਨਾਲ ਹੀ ਨਾਲ ਪਿੰਡ ਅਤੇ ਡਾਕਖਾਨਾ ਲੋਕਰ ਠਾਕਰਾਂ ਵਾਲਾ ਜ਼ਿਲ੍ਹਾ ਫਿਰੋਜ਼ਪੁਰ ਤੋਂ ਵੀ ਸਵਰਨ ਸਿੰਘ ਗਿੱਲ, ਦਲਜੀਤ ਸਿੰਘ, ਗੁਰਨੂਰ ਸਿੰਘ ਅਤੇ ਡਾਕਟਰ ਰਾਮ ਕੁਮਾਰ ਨਾਰੰਗ, ਬਲਦੇਵ ਸਿੰਘ ਭਗਵਾਨਗੜ੍ਹ ਭੁੱਖਿਆਂ ਤੋਂ ਜੁੜੇ ਹੋਏ ਨੇ ਜੀ। ਇਹ ਵੀ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋ ਰਹੇ ਨੇ। ਅਗਲਾ ਗੀਤ ਹਰਜੀਤ ਹਰਮਨ ਦੀ ਆਵਾਜ਼ 'ਚ।

ਹਰਜੀਤ ਹਰਮਨ ਦੀ ਆਵਾਜ਼ ਦੇ ਵਿੱਚ ਸੁਣਦੇ ਸੀ ਗੀਤ ਪੰਜੇਬਾਂ। ਪ੍ਰੋਗਰਾਮ ਚੱਲ ਰਿਹਾ ਸਵਾਗਤ ਅਤੇ ਸਵਾਗਤ ਕਰਦੇ ਹਾਂ ਪ੍ਰੋਗਰਾਮ ਦੇ ਵਿੱਚ ਪਟੇਲ ਨਗਰ ਮਲੂਰ ਤੋਂ ਡਾਕਟਰ ਰਮੇਸ਼ ਕੁਮਾਰ ਜਾਜੋਰੀਆ, ਗੀਤਾ ਰਾਣੀ ਜਾਜੋਰੀਆ, ਗਗਨਦੀਪ ਅਤੇ ਆਰਜ਼ੂ ਜੁੜੇ ਹੋਏ ਨੇ। ਇਹਨਾਂ ਦਾ ਵੀ ਬਹੁਤ ਬਹੁਤ ਸਵਾਗਤ। ਗੁਰੂ ਜੀ ਵੀ ਪ੍ਰੋਗਰਾਮ 'ਚ ਸ਼ਾਮਿਲ ਹੋ ਰਹੇ ਨੇ ਅਤੇ ਸਰਹੰਦੀ ਬਾਜ਼ਾਰ ਪਟਿਆਲਾ ਤੋਂ ਪ੍ਰੇਮ ਕੁਮਾਰ ਰਹੇਜਾ ਅਤੇ ਉਹਨਾਂ ਦਾ ਸਾਰਾ ਪਰਿਵਾਰ, ਕਾਂਤਾ ਜੀ, ਚਰਨ, ਡੈਨੀ, ਨੀਤੂ, ਜੋਤੀ, ਸਜਨੀ ਵੀ ਸਭ ਜੁੜੇ ਹੋਏ ਨੇ। ਬਹੁਤ ਬਹੁਤ ਸਵਾਗਤ। ਅਤੇ ਮਜਨੂੰ ਕਟਿੱਲਾ ਦਿੱਲੀ ਤੋਂ ਜੁੜੇ ਨੇ, ਕਮਲ ਬਾਲੂਜਾ ਜੀ, ਮਧੂ ਬਾਲੂਜਾ, ਸਾਗਰ ਬਾਲੂਜਾ, ਉਮੰਗ ਮਲਿਕ, ਆਕਾਂਕਸ਼ਾ ਮਲਿਕ, ਗੁੜੀਆ ਮਾਹੀ ਮਲਿਕ ਅਤੇ ਇਸ਼ਿਤਾ ਅਰੋੜਾ। ਅਤੇ ਅਗਲੀ ਫਰਮਾਇਸ਼ ਸਾਨੂੰ ਆਈ ਹੈ ਜੀ ਲੁਧਿਆਣਾ ਤੋਂ ਅਮੀਸ਼ਾ ਸਮੀ ਜੀ ਦੀ। ਗੀਤ ਸੁਣਨਾ ਚਾਹ ਰਹੇ ਨੇ ਸ਼ਿਵ ਕੁਮਾਰ ਬਟਾਲਵੀ ਦੀ ਕਲਮ ਤੋਂ ਲਿਖਿਆ ਹੋਇਆ ਗੀਤ ਅਤੇ ਪੰਜਾਬ ਦੀ ਸਦਾਬਹਾਰ ਆਵਾਜ਼ ਉਸ ਕੋਇਲ ਦੀ ਆਵਾਜ਼ ਦੇ ਵਿੱਚ ਸੁਰਿੰਦਰ ਕੌਰ। ਗੀਤ ਹੋਵੇ ਸ਼ਿਵ ਦਾ ਅਤੇ ਮੁਹੱਬਤ ਅਤੇ ਪਿਆਰ ਦੀ ਗੱਲ ਨਾ ਹੋਵੇ ਔਰ ਉਸ ਮੁਹੱਬਤ ਦੀ ਜਿਹੜੀ ਕਿ ਹਰ ਸਾਹ ਦੇ ਵਿੱਚ ਵਸੀ ਹੋਵੇ। ਅਤੇ ਜਦੋਂ ਸ਼ਿਵ ਨੇ ਲਿਖਿਆ ਇਸ ਖਿਆਲ ਨੂੰ, ਸ਼ਿਵ ਨੇ ਆਪਣੇ ਲਫਜ਼ ਦਿੱਤੇ, ਆਪਣੀ ਕਲਮ ਦੇ ਨਾਲ ਇਸ ਨੂੰ ਜਗ ਜ਼ਾਹਰ ਕੀਤਾ ਅਤੇ ਇਹੀ ਲਿਖਿਆ ਕਿ ਮਸਾਂ ਮਸਾਂ ਜਿੰਦੜੀ ਮੈਂ ਪਿਆਰ ਵਿੱਚ ਰੰਗੀ ਵੇ, ਅੱਜ ਮੈਨੂੰ ਜਾਪਦਾ ਮੈਂ ਤੇਰੇ ਨਾਲ ਮੰਗੀ ਵੇ। ਦੁਨੀਆ ਕਰਦੀ ਹੈ ਸ਼ਿੰਗਾਰ ਅੱਖਾਂ 'ਚ ਉਹ ਕਜਲਾ ਪਾ ਕੇ, ਪਰ ਸੱਚੀ ਮੁਹੱਬਤ ਉਸ ਪਿਆਰ ਦੇ ਵਿੱਚ ਫਿਰ ਇਸ ਤੋਂ ਵੀ ਅਗਾਂਹ ਲੰਘ ਜਾਂਦੇ ਨੇ ਪ੍ਰੇਮੀ। ਅਤੇ ਉਹ ਕਹਿੰਦੇ ਨੇ ਕਿ ਇਹਨਾਂ ਅੱਖੀਆਂ 'ਚ ਪਾਵਾਂ ਕਿਵੇਂ ਕਜਲਾ ਵੇ, ਅੱਖੀਆਂ 'ਚ ਤੂੰ ਵੱਸਦਾ। ਸੁਰਿੰਦਰ ਕੌਰ ਦੀ ਆਵਾਜ਼ 'ਚ ਸੁਣਾਂਗੇ ਜੀ ਇਹ ਅਗਲਾ ਗੀਤ। ਪ੍ਰੋਗਰਾਮ ਚੱਲ ਰਿਹਾ ਸੋਗਾ, ਫਿਰ ਤੋਂ ਸਭ ਦਾ ਸਵਾਗਤ।

0: ਸੁਰਿੰਦਰ ਕੌਰ ਦੀ ਆਵਾਜ਼ ਦੇ ਵਿੱਚ ਸੁਣ ਰਹੇ ਸੀ ਜੀ ਇੱਕ ਸਦਾ ਬਹਾਰ ਨਗਮਾ। ਪ੍ਰੋਗਰਾਮ ਸਵਾਗਤ ਚੱਲ ਰਿਹਾ ਜੀ, ਇੱਕ ਵਾਰੀ ਫਿਰ ਤੋਂ ਸਾਰਿਆਂ ਦਾ ਪ੍ਰੋਗਰਾਮ ਦੇ ਵਿੱਚ ਮੈਂ ਹਰਪ੍ਰੀਤ ਸਵਾਗਤ ਕਰਦਾ। ਜਗਰਾਓਂ ਨਾਨਕਲੀ ਬਾਜ਼ਾਰ ਤੋਂ ਸੁਨੀਲ ਪਾਠਕ, ਕਮਲ ਪਾਠਕ, ਦੀਪਿਕਾ ਮਲਹੋਤਰਾ, ਗਾਵਿਆ ਮਲਹੋਤਰਾ ਅਤੇ ਪੈਸੁੱਚਾ ਸਿੰਘ ਪਾਠਕ ਜੁੜੇ ਨੇ ਜੀ, ਫਰਮਾਇਸ਼ ਭੇਜ ਰਹੇ ਨੇ। ਬਿਲਕੁਲ ਜੀ, ਇੱਕ ਫੋਨ ਲਾਈਨ ਦੀ ਫਰਮਾਇਸ਼ ਤੋਂ ਬਾਅਦ ਤੁਹਾਡੇ ਗੀਤ ਨੂੰ ਸ਼ਾਮਿਲ ਕਰਾਂਗਾ ਪ੍ਰੋਗਰਾਮ ਦੇ ਵਿੱਚ। ਅਤੇ ਸੈਕਟਰ 67 ਮੋਹਾਲੀ ਚੰਡੀਗੜ੍ਹ ਤੋਂ ਡੀਡੀ ਮਲਹੋਤਰਾ, ਰਿਤਿਕ ਮਲਹੋਤਰਾ, ਪ੍ਰਤੀਕ ਜੀ, ਅਨਿਲ ਸ਼ਰਮਾ, ਜੈਵੀਰ ਸਿੰਘ ਅਤੇ ਡਾਕਟਰ ਅਮਨਦੀਪ, ਅਤੇ ਕਾਲਕਾ ਤੋਂ ਸ਼ੁਭਚੰਦਰ ਬਜਾਜ, ਸਾਹਿਲ ਬਜਾਜ ਅਤੇ ਬਿੱਟਾ ਬਜਾਜ ਜੁੜੇ ਹੋਏ ਨੇ ਪ੍ਰੋਗਰਾਮ ਦੇ ਵਿੱਚ। ਅਤੇ ਸਾਡੇ ਅਗਲੇ ਫੋਨ ਕਾਲਰ ਜੁੜ ਚੁੱਕੇ ਨੇ ਪ੍ਰੋਗਰਾਮ ਦੇ ਵਿੱਚ, ਸਵਾਗਤ ਕਰਦੇ ਹਾਂ ਜੀ। ਪ੍ਰੋਗਰਾਮ ਸਵਾਗਤ।
1: ਹੈਲੋ ਹਰਜੀਤ ਭਾਈ, ਨਮਸਕਾਰ
0: ਜੀ। ਜੀ ਨਮਸਕਾਰ, ਕੀ ਹਾਲ ਚਾਲ?
1: ਬਹੁਤ ਵਧੀਆ ਜੀ, ਬਹੁਤ ਵਧੀਆ, ਬਹੁਤ ਵਧੀਆ, ਪਲੀਜ਼ ਕਰ ਰਹੇ ਹੋ, ਵਧੀਆ ਲੱਗ ਰਿਹਾ ਜੀ।
0: ਤਿਆਰੀਆਂ ਜੀ ਛੁੱਟੀਆਂ ਦੀਆਂ?
1: ਹਾਂਜੀ ਹਾਂਜੀ, ਛੁੱਟੀਆਂ ਜੀ ਹੁਣ ਬਸ।
0: ਚਲੋ ਬਹੁਤ ਵਧੀਆ। ਅੱਜ ਮੈਂ ਸ਼ੁਰੂ 'ਚ ਹੀ ਗੱਲ ਕਰ ਲਈ ਅਤੇ ਮੈਂ ਕਿਹਾ ਅੱਜ ਇਸੇ ਦੇ ਬਾਰੇ 'ਚ ਸਾਰੇ ਫਿਰ ਗੱਲ ਪੁੱਛੀ ਜਾਈਏ ਕਿ ਸ਼ਨੀਵਾਰ ਸਾਰਿਆਂ ਨੂੰ ਛੁੱਟੀ ਆ, ਫਿਰ ਤਾਂ ਲੌਂਗ ਵੀਕਐਂਡ ਸਾਰਿਆਂ ਦਾ ਹੋਏਗਾ। ਅਤੇ ਜੀ ਬਹੁਤ ਚੰਗਾ ਲੱਗ ਰਿਹਾ ਕਿਉਂਕਿ ਹਰ ਵਾਰੀ ਪ੍ਰੋਗਰਾਮ 'ਚ ਤੁਸੀਂ ਜੁੜਦੇ ਹੋ ਅਤੇ ਔਰ ਪ੍ਰੋਗਰਾਮ ਦੇ ਵਿੱਚ ਤੁਹਾਡੇ ਵਰਗੇ ਸਰੋਤੇ, ਤੁਹਾਡੇ ਲਿਸਨਰਸ ਹੀ ਨੇ ਜਿਹੜੇ ਕਿ ਇਸ ਪ੍ਰੋਗਰਾਮ ਨੂੰ

ਜੀ ਹਾਂ ਜੀ ਹਾਂ, ਤੇ ਦੱਸੋ ਫਿਰ ਅੱਜ ਕਿਹੜਾ ਗੀਤ ਸੁਣੀ ਹੈ? ਜੀ ਆਸ਼ਾ ਭੋਸਲੇ ਤੇ ਜਸਪਾਲ ਸਿੰਘ ਦਾ ਗਾਇਆ। ਲਓ ਜੀ ਫਿਰ ਸੁਣਦੇ ਹਾਂ ਜੀ ਚਾਡੀ ਜਵਾਨੀ ਮੂਵੀ, ਨੱਚਦੀ ਜਵਾਨੀ ਮੂਵੀ, ਤੇ ਉਹਦਾ ਗੀਤ ਸੁਣ ਢੋਲ ਜਾਨੀ। ਪ੍ਰੋਗਰਾਮ ਚੱਲ ਰਿਹਾ ਸਵਾਗਤ, ਅਗਲਾ ਗੀਤ ਸਾਡੇ ਫੋਨ ਕਾਲਰ ਦੀ ਫਰਮਾਇਸ਼ 'ਤੇ।

ਅਗਲਾ ਗੀਤ ਗੁਰਦਾਸ ਮਾਨ ਦੀ ਆਵਾਜ਼ 'ਚ ਸਾਨੂੰ ਫਰਮਾਇਸ਼ ਆਈ। ਸੁਣਦਿਆਂ ਪ੍ਰੋਗਰਾਮ ਸੁਗਾਤ ਦਾ ਇਹ ਅਗਲਾ ਗੀਤ। ਸੁਨੀਲ ਪਾਠਕ ਜੀ, ਕਮਲ ਪਾਠਕ, ਦੀਪਿਕਾ ਮਲਹੋਤਰਾ, ਗਾਵਯ ਮਲਹੋਤਰਾ ਅਤੇ ਭਾਈ ਸੁਜਾ ਸਿੰਘ ਪਾਠਕ ਅਨਾਰਕਲੀ ਬਾਜ਼ਾਰ ਜਗਰਾਓਂ ਤੋਂ ਗੁਰਦਾਸ ਮਾਨ ਦੀ ਆਵਾਜ਼ ਦੇ ਵਿੱਚ ਇਸ ਗੀਤ ਦੀ ਫਰਮਾਇਸ਼ ਭੇਜ ਰਹੇ ਨੇ।

0: ਜੁੜੇ ਨੇ ਜੀ ਸਾਡੇ ਅਗਲੇ ਫੋਨ ਕਾਲਰ ਅਤੇ ਜਾਣਦੇ ਜੀ ਕੌਣ ਅਤੇ ਕਿੱਥੋਂ ਗੱਲ ਕਰ ਰਹੇ ਨੇ। ਬਹੁਤ ਬਹੁਤ ਸਵਾਗਤ ਜੀ ਤੁਹਾਡਾ ਪ੍ਰੋਗਰਾਮ 'ਚ।
1: ਹੈਲੋ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਮਨਜੀਤ ਜੀ, ਕੀ ਹਾਲ ਚਾਲ? ਡਾਇਲੋਗ ਆ ਕਿ ਅਸੀਂ ਤਾਂ ਪੂਰਾ ਦਿਨ ਤੁਹਾਡਾ ਫੋਨ ਮਿਲਾਇਆ ਤੇ ਨਵਾਂ ਦਿਨ ਚੜ ਗਿਆ ਹਨਾ, ਤੇ ਅੱਜ ਵੀ ਦੇਖ ਲੋ ਇੱਕ ਮਿੰਟ ਰਹਿ ਗਿਆ ਨਵਾਂ ਦਿਨ ਚੜਨ ਲੱਗਾ।
1: ਹਾਂਜੀ ਹਾਂਜੀ,
0: ਜੀ ਜੀ ਜੀ ਬਿਲਕੁਲ ਜੀ। ਤੇ ਦੱਸੋ ਫਿਰ ਕਿਹੜਾ ਗੀਤ ਸੁਣੀਏ?
1: ਬਸ ਸਾਡਾ ਦਿਲ ਚੋਰੀ ਹੋ ਗਿਆ, ਜਰਾ ਲੱਭ ਲਿਆਓ।
0: ਵਾਹ ਵਾਹ, ਲਓ ਫਿਰ ਜੀ ਲੱਭ ਲੈਨੇ ਆ, ਫਿਰ ਹੰਸਰਾਜ ਨੂੰ ਕਹਿੰਦੇ ਲੱਭ ਦੇਵੇ। ਠੀਕ ਹੈ ਜੀ, ਸਮਝ ਗਏ ਤੁਹਾਡੀ ਫਰਮਾਇਸ਼, ਦਿਲ ਚੋਰੀ ਸਾਡਾ ਹੋ ਗਿਆ ਹੰਸਰਾਜ ਹੰਸ ਦੀ ਆਵਾਜ਼ 'ਚ। ਬਹੁਤ ਬਹੁਤ ਸ਼ੁਕਰੀਆ ਮਨਜੀਤ ਜੀ, ਸੁਣਦੇ ਹਾਂ ਅਗਲਾ ਗੀਤ।

ਮੇਰੇ ਮਿਹਰਬਾਨ ਦੋਸਤੋ, ਮੈਂ ਆਪ ਸਭ ਸੂਝਵਾਨ ਸਰੋਤਿਆਂ ਤੇ ਦਰਸ਼ਕਾਂ ਦਾ ਬੇਹੱਦ ਸ਼ੁਕਰਗੁਜ਼ਾਰ ਹਾਂ ਜਿਨ੍ਹਾਂ ਨੇ ਆਪਣੇ ਨਿਮਾਣੇ ਜੇ ਮਾਣ ਨੂੰ ਮਾਣ ਬਖਸ਼ਿਆ ਹੈ। ਤੇ ਮੇਰੀ ਵੀ ਆਪ ਸਭ ਲਈ ਇਹੋ ਦੁਆ ਹੈ, ਜਿਹੜਾ ਅੱਜ ਤੱਕ ਹੋਇਆ ਨਾ ਹੋਵੇ, ਮੈਂ ਐਸਾ ਤੁਹਾਨੂੰ ਪਿਆਰ ਦਿਆਂ। ਮੇਰੀ ਉਮਰ ਹਜ਼ਾਰਾਂ ਸਾਲ ਹੋਵੇ, ਹਰ ਸਾਲ ਤੁਹਾਡੇ ਤੋਂ ਵਾਰ ਦਿਆਂ। ਸੋ ਗੀਤ ਪੇਸ਼ ਹੈ ਕਿ ਜਦੋਂ ਦਿਲਾਂ ਦੀ ਵਹੀ ਪੇਸ਼

0: ਪ੍ਰੋਗਰਾਮ ਚੱਲ ਰਿਹਾ ਜੀ ਸਵਾਗਤ ਤੇ ਮੈਂ ਹਰਪ੍ਰੀਤ ਇੱਕ ਵਾਰੀ ਫਿਰ ਤੋਂ ਤੁਹਾਡਾ ਸਵਾਗਤ ਕਰਦਾ ਤੇ ਜੁੜੇ ਨੇ ਸਾਡੇ ਅਗਲੇ ਫੋਨ ਕਾਲਰ ਕਰਦੇ ਉਹਨਾਂ ਨਾਲ ਗੱਲ ਸਵਾਗਤ ਜੀ ਤੁਹਾਡਾ ਬਹੁਤ ਬਹੁਤ
1: ਹੈਲੋ ਸਰ ਜੀ ਸਤਿ ਸ਼੍ਰੀ ਅਕਾਲ
0: ਜੀ ਸਵਾਗਤ ਤੁਹਾਡਾ ਬਹੁਤ ਬਹੁਤ ਦੱਸੋ ਜੀ ਕਿਹੜਾ ਗੀਤ ਸੁਣੋਗੇ ਪ੍ਰੋਗਰਾਮ ਦੇ ਵਿੱਚ ਤੇ ਕੌਣ ਤੇ ਕਿੱਥੋਂ ਗੱਲ ਕਰ ਰਹੇ ਹੋ
1: ਸਰ ਜੀ ਮਨਜੀਤ ਮੁਨੀ ਫਾਜ਼ਿਲਕਾ ਤੋਂ ਬੋਲ
0: ਰਹੀ ਜੀ ਸਵਾਗਤ ਤੁਹਾਡਾ ਬਹੁਤ ਬਹੁਤ ਕਿਹੜਾ ਗੀਤ ਸੁਣੋਗੇ
1: ਹਰਵਿੰਦਰ ਗਰੇਵਾਲ ਦਾ ਲਾ ਦੋ ਭਾਬੀ
0: ਭਾਬੀ ਗੀਤ ਬਹੁਤ ਸ਼ੁਕਰੀਆ ਜੀ ਪ੍ਰੋਗਰਾਮ ਦੇ ਵਿੱਚ ਅਗਲਾ ਗੀਤ ਰਵਿੰਦਰ ਗਰੇਵਾਲ ਦੀ ਆਵਾਜ਼ 'ਚ

0: ਪ੍ਰੋਗਰਾਮ ਚੱਲ ਰਿਹਾ ਸੀਗਾ ਅਤੇ ਸਵਾਗਤ ਕਰਦੇ ਜੀ ਸਾਡੇ ਅਗਲੇ ਸਰੋਤੇ ਫੋਨ ਲਾਈਨ ਦੇ ਜ਼ਰੀਏ ਜੁੜੇ ਨੇ। ਸਵਾਗਤ ਜੀ ਬਹੁਤ ਬਹੁਤ ਤੁਹਾਡਾ।
1: ਕਮਲ ਜੀ ਸਤਿ ਸ਼੍ਰੀ ਅਕਾਲ
0: ਜੀ, ਸਵਾਗਤ ਜੀ ਤੁਹਾਡਾ ਬਹੁਤ ਬਹੁਤ। ਅਤੇ ਮੈਂ ਗੱਲ ਕਰ ਰਿਹਾ ਹਰਪ੍ਰੀਤ।
1: ਹਰਪ੍ਰੀਤ, ਹਾਂਜੀ ਹਾਂ ਹਰਪ੍ਰੀਤ ਜੀ ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ, ਦੱਸੋ ਕਿਹੜਾ ਗੀਤ ਸੁਣੋਗੇ?
1: ਅੰਮ੍ਰਿਤ ਮਾਨ ਦਾ ਸ਼ੁਕਰਾਨਾ ਲਾ ਦਿਓ ਜੀ।
0: ਅਤੇ ਆਪਣਾ ਨਾਮ ਤਾਂ ਜ਼ਰੂਰ ਦੱਸੋ ਜੀ।
1: ਦੇਸਰਾਜ, ਡਰਾਈਵਰ, ਤਹਿਸੀਲ ਟੋਹਾਣਾ, ਜ਼ਿਲ੍ਹਾ ਫਤਿਹਾਬਾਦ, ਹਰਿਆਣਾ ਤੋਂ
0: ਜੀ। ਬਹੁਤ ਬਹੁਤ ਸ਼ੁਕਰੀਆ। ਅਤੇ ਲਓ ਸੁਣਦੇ ਹਾਂ ਫਿਰ ਗੀਤ ਸ਼ੁਕਰਾਨਾ।

0: ਜੀ ਅਗਲੇ ਫੋਨ ਕਾਲਰ ਜੁੜੇ ਨੇ ਸਾਡੇ ਨਾਲ ਤੇ ਕਰਦੇ ਆ ਜੀ ਉਹਨਾਂ ਨਾਲ ਵੀ ਗੱਲ। ਸਵਾਗਤ ਜੀ ਤੁਹਾਡਾ ਬਹੁਤ ਬਹੁਤ।
1: ਹੈਲੋ, ਸਤਿ ਸ੍ਰੀ ਅਕਾਲ ਸਰ ਜੀ।
0: ਸਤਿ ਸ੍ਰੀ ਅਕਾਲ ਜੀ, ਕੌਣ ਤੇ ਕਿੱਥੋਂ ਗੱਲ ਕਰ ਰਹੇ ਹੋ ਜੀ?
1: ਸਰ ਜੀ, ਮੈਂ ਰਾਜੂ ਬੋਲ ਰਿਹਾ ਜੀ।
0: ਜੀ ਰਾਜੂ ਜੀ, ਬਹੁਤ ਬਹੁਤ ਸਵਾਗਤ ਪ੍ਰੋਗਰਾਮ। ਦੱਸੋ ਜੀ, ਕਿਹੜਾ ਗੀਤ ਸੁਣੋਗੇ?
1: ਧੰਨਵਾਦ ਸਰ ਜੀ, ਤੁਹਾਡਾ ਵੀ ਦਵਿੰਦਰ ਬੁੱਧੀ ਦਾ ਗੀਤ ਲਾ
0: ਦਿਓ। ਕੋਈ ਵੀ ਗੀਤ ਉਹਦਾ,
1: ਕੋਈ ਵੀ ਲਾ ਦਿਓ।
0: ਰੁਮਾਲ ਲਾ ਦਈਏ ਕਿ ਪਿੰਗ?
1: ਰੁਮਾਲ,
0: ਠੀਕ ਹੈ ਜੀ। ਬਹੁਤ ਬਹੁਤ ਸ਼ੁਕਰੀਆ ਚੰਡੀਗੜ੍ਹ ਤੋਂ ਰਾਜੂ ਜੀ, ਔਰ ਸੁਣਦੇ ਇਹਨਾਂ ਦੀ ਫਰਮਾਇਸ਼ ਤੇ ਅਗਲਾ ਗੀਤ।

ਸੁਣਿਆ ਜੀ ਪ੍ਰੋਗਰਾਮ ਸੀਗਾ ਅਤੇ ਸਟੂਡੀਓ ਘੜੀ ਦੇ ਮੁਤਾਬਿਕ ਸਾਡੇ ਕੋਲ ਅਜੇ ਤਕਰੀਬਨ 15-14 ਮਿੰਟ ਦਾ ਸਮਾਂ ਜੀ ਬਾਕੀ ਹੈ ਪ੍ਰੋਗਰਾਮ ਖਤਮ ਹੋਣ ਦੇ ਵਿੱਚ ਅਤੇ ਅਗਲਾ ਗੀਤ ਸੁਣਦੇ ਹਾਂ ਕਮਲਜੀਤ ਨਿਰੂ ਦੀ ਆਵਾਜ਼ ਦੇ ਵਿੱਚ। ਪ੍ਰੋਗਰਾਮ ਸੁਗਾਤ ਚੱਲ ਰਿਹਾ, ਮੈਂ ਹਰਪ੍ਰੀਤ ਕੁਰੀ ਫਿਰ ਤੋਂ ਸਾਰਿਆਂ ਦਾ ਸਵਾਗਤ ਕਰਦਾ।

ਇਸੇ ਕਿ ਦੇ ਨਾਲ ਕਰ ਰਹੇ ਹਾਂ ਪ੍ਰੋਗਰਾਮ ਸੁਗਾਤ ਦੀ ਸਮਾਪਤੀ। ਸਮਾਂ ਹੋ ਰਿਹਾ ਸਟੂਡੀਓ ਕੋਡੀ ਮੁਤਾਬਕ 1 ਵਜੇ ਰਾਤ ਦੇ। ਡੀ ਟੀ ਐਚ ਦੀ ਪੰਜਾਬੀ ਪ੍ਰਸਾਰਣ ਸੇਵਾ ਦਾ ਜਲੰਧਰ ਕੇਂਦਰ, ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਪੰਜਾਬੀ। ਗੀਤ ਸੰਗੀਤ ਦੀ ਇਸ ਮਹਿਫਿਲ ਨੂੰ ਇਸੇ ਤਰ੍ਹਾਂ ਹੀ ਅੱਗੇ ਚਲਾ ਰਹੇ ਹਾਂ, ਸਜਾ ਰਹੇ ਹਾਂ। ਅਗਲਾ ਪ੍ਰੋਗਰਾਮ ਪੰਜਾਬੀ ਮੈਲੋਡੀਅਸ ਗੀਤ, ਅਤੇ 2 ਤੋਂ 3 ਦਾ ਸਮਾਂ ਹੋਵੇਗਾ ਪੰਜਾਬੀ ਡੂ ਇਟ ਮਿਊਜ਼ਿਕ ਦਾ। 10 ਵਜੇ ਜੀ 3 ਤੋਂ ਬਾਅਦ ਸਾਡੇ ਭਗਤੀ ਸੰਗੀਤ ਦੇ ਪ੍ਰੋਗਰਾਮ ਸ਼ੁਰੂ ਹੋਣਗੇ। ਸ਼ੁਰੂਆਤ ਕਰਾਂਗੇ ਗੁਰਬਾਣੀ ਵਿਚਾਰ ਦੇ ਨਾਲ, ਅਤੇ ਕੁਝ ਭਜਨ ਭੇਟਾਂ ਸੁਣਦਿਆਂ ਹੋਇਆਂ ਤੁਹਾਨੂੰ ਲੈ ਚੱਲਾਂਗੇ। 4 ਵਜੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਜਿੱਥੇ ਤੁਸੀਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸ਼੍ਰਵਣ ਕਰੋਗੇ। ਅਤੇ ਇਸ ਵੇਲੇ ਵੱਜ ਰਹੇ ਨੇ ਜੀ ਰਾਤ ਦੇ 1, ਅਤੇ ਪ੍ਰੋਗਰਾਮ ਸੁਗਾਤ ਤੋਂ ਬਾਅਦ ਪੇਸ਼ ਹੈ ਅਗਲਾ ਪ੍ਰੋਗਰਾਮ ਪੰਜਾਬੀ ਮੈਲੋਡੀਅਸ ਗੀਤ।

0: ਸੀ ਪਿਆਰ ਜੰਗੀਰੋ ਗੂੜਾ ਨੀ ਦੱਸ ਕਿਉਂ ਪਾਇਆ ਸੀ ਪਿਆਰ ਜੰਗੀਰੋ ਗੂੜਾ
1: ਕੋਟ ਪੈਂਟ ਤੂੰ ਪਾ ਕੇ ਫਿਰਦਾ ਲਿਖਣ ਨਾ ਜਾਣੇ ਊੜਾ ਕੋਟ ਪੈਂਟ ਤੂੰ ਪਾ ਕੇ ਫਿਰਦਾ ਲਿਖਣ ਨਾ ਜਾਣੇ ਊੜਾ ਵੇ ਮੈਂ ਕਦ ਪਾਇਆ ਸੀ ਪਿਆਰ ਤੇਰੇ ਨਾਲ ਗੂੜਾ ਵੇ ਮੈਂ ਕਦ ਪਾਇਆ ਸੀ ਪਿਆਰ ਤੇਰੇ ਨਾਲ ਗੂੜਾ
0: ਸ਼ਰਮ ਨ ਕਰਦੀ ਝੂਠ ਬੋਲਦੀ ਲੈ ਕੇ ਛਾਪਾ ਛੱਲੇ ਲੁੱਟ ਕੇ ਸਭ ਕੁਝ ਲੈ ਗਈ ਜੱਟ ਦਾ ਕੱਖ ਰਿਹਾ ਨਾ ਪੱਲੇ ਲੁੱਟ ਕੇ ਸਭ ਕੁਝ ਲੈ ਗਈ ਜੱਟ ਦਾ ਕੱਖ ਰਿਹਾ ਨਾ ਪੱਲੇ

0: ਸੋ ਪਾਈਆ ਦੀ ਕਾਵਤ ਉੱਠਦੇ ਮੈਂ ਬੋਲਾ ਐਡੀ ਹੀ ਮਰ ਜਾਵਾਂ ਉੱਠਦੇ ਮੈਂ ਬੋਲਾ ਐਡੀ ਹੀ ਮਰ ਜਾਵਾਂ ਉੱਠਦੇ ਮੈਂ ਬੋਲਾ
1: ਕਿਨੇ ਰੁਗ ਚਰੀਦਾ ਲਾਇਆ ਕਿਨੇ ਕੁਤਰਾ ਕੀਤਾ ਕਿਨੇ ਕਾੜਨੀ ਵਿੱਚੋਂ ਕੱਢ ਕੇ ਛੰਨਾ ਦੁੱਧ ਦਾ ਪੀਤਾ ਕਿਨੇ ਕਾੜਨੀ ਵਿੱਚੋਂ ਕੱਢ ਕੇ ਛੰਨਾ ਦੁੱਧ ਦਾ ਪੀਤਾ ਲਾ ਕੇ ਤੜਕਾ ਖਾ ਗਿਆ ਕਿਹੜਾ ਭੂਕਾਂ ਵਾਲੇ ਗੱਠੇ ਲਾ ਕੇ ਤੜਕਾ ਖਾ ਗਿਆ ਕਿਹੜਾ ਭੂਕਾਂ ਵਾਲੇ ਗੱਠੇ ਝੂਠ ਨਾ ਬੋਲੀ ਸੂਰਜ ਲੱਗਦਾ ਮੱਥੇ ਝੂਠ ਨਾ ਬੋਲੀ ਸੂਰਜ ਲੱਗਦਾ ਮੱਥੇ ਝੂਠ ਨਾ ਬੋਲੀ
0: ਸੱਸ ਮੇਰੀ ਦਾ ਪੁੱਤ ਛੋਟਾ ਨਣਦ ਮੇਰੀ ਦਾ ਪਾਈ ਮੇਰਾ ਨਿੱਕਾ ਦਿਓਰ ਲਾਡਲਾ ਮੈਂ ਉਹਦੀ ਪਰਜਾਈ ਮੇਰਾ ਨਿੱਕਾ ਦਿਓਰ

ਦੇ ਕਬੂਤਰ ਵਰਗੀ ਨੀਤ ਬੰਦੇ ਦੇ ਪਿੱਛੇ ਤੇਰਾ ਮਾਲਕ ਤੈਨੂੰ ਬਚਨੋ ਸੌ ਵਰਿਆਂ ਦਾ ਪਿੱਛੇ ਤੇਰਾ ਮਾਲਕ ਤੈਨੂੰ ਬਚਨੋ ਸੌ ਵਰਿਆਂ ਦਾ ਪਿੱਛੇ ਕਰੀ ਲੈਣ ਨਾ ਜਾਣ ਕਦੇ ਨੀ ਜੋਰ ਭਾਬੀਆਂ ਇਕੱਠੇ ਕਰੀ ਲੈਣ ਨਾ ਜਾਣ ਕਦੇ ਨੀ ਜੋਰ ਭਾਬੀਆਂ ਇਕੱਠੇ ਝੂਠ ਨਾ ਬੋਲੀ ਸੂਰਜ ਲੱਗਦਾ ਮੱਥੇ ਝੂਠ ਨਾ ਬੋਲੀ ਸੂਰਜ ਲੱਗਦਾ ਮੱਥੇ ਝੂਠ ਨਾ ਬੋਲੀ।

ਦ੍ਰਿਸ਼ਟਮਾਨ ਸੰਸਾਰ ਵਿੱਚ ਮਾਇਆਵੀ ਬੰਧਨਾਂ ਵਿੱਚ ਜਕੜਿਆ ਮਨੁੱਖ ਸੰਸਾਰਿਕ ਧੰਦਿਆਂ ਵਿੱਚ ਰੁੱਝਿਆ ਹੋਇਆ ਹੈ, ਅਸ਼ਾਂਤ ਹੈ। ਇਸ ਭਟਕਣਾ ਦੇ ਯੁੱਗ ਵਿੱਚ ਗੁਰਬਾਣੀ, ਪ੍ਰਭੂ ਦਾ ਨਾਮ ਮਾਨਵ ਮਨ ਨੂੰ ਚੈਨ ਬਖਸ਼ਦਾ ਹੈ, ਕਿਉਂਕਿ ਪ੍ਰਭੂ ਦਾ ਨਾਮ ਜੀਵਨ ਦਾ ਆਧਾਰ ਹੈ। ਇਹ ਨਾਮ ਕਲਿਆਣਕਾਰੀ ਹੈ, ਇਹ ਨਾਮ ਸੱਚਾ ਨਾਮ ਹੈ। ਪ੍ਰਭੂ ਦਾ ਨਾਮ ਉਸ ਪ੍ਰਭੂ ਦੀ ਸਿਫਤ ਸਲਾਹ ਹੈ। ਇਹ ਨਾਮ ਸਾਰੇ ਰੋਗਾਂ ਦਾ ਨਾਸ ਕਰਨ ਵਾਲੀ ਔਖਦ ਭਾਵ ਔਸ਼ਧੀ ਹੈ, ਦਵਾਈ ਹੈ, ਅਤੇ ਪ੍ਰਭੂ ਆਪ ਪੂਰਾ ਵੈਦ ਹੈ। ਸੱਚਾ ਗੁਰੂ ਹੀ ਇਸ ਨਿਰਮੋਲਕ ਨਾਮ ਦਾ ਦੇਵਣਹਾਰ ਦਾਤਾ ਹੈ। ਮਾਨੋ ਇਸ ਨਾਮ ਤੋਂ ਬਿਨਾਂ ਆਤਮਿਕ ਮੌਤ ਹੈ, ਅਤੇ ਨਾਮ ਨੂੰ ਚੇਤੇ ਰੱਖਣਾ ਹੀ ਆਤਮਿਕ ਜੀਵਨ ਹੈ। ਨਾਮ ਭੋਜਨ ਹੈ, ਆਤਮਾ ਦੀ ਖੁਰਾਕ ਹੈ। ਇਹ ਨਾਮ ਵੱਡੇ ਪ੍ਰਭੂ ਦੀ ਵੱਡੀ ਦਾਤ ਹੈ। ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਆਸਾ ਰਾਗ ਵਿੱਚ ਉਚਾਰੇ ਹੋਏ ਸ਼ਬਦ ਵਿੱਚ ਨਾਮ ਦੀ ਮਹਿਮਾ ਬਿਆਨ ਕਰਦੇ ਹੋਏ ਤੱਥ ਬਿਆਨ ਕਰਦੇ ਨੇ। ਨਾਮ ਨੂੰ ਵਿਸਾਰਨਾ ਪ੍ਰਭੂ ਨੂੰ ਵਿਸਾਰਨ ਦੇ ਤੁੱਲ ਹੈ, ਅਤੇ ਇਹੀ ਖੁਆਰੀ ਦਾ ਕਾਰਨ ਬਣਦਾ ਹੈ। ਇਸੇ ਕਰਕੇ ਸਾਹਿਬ ਫਰਮਾਉਂਦੇ ਨੇ, ਸੋ ਕਿਉਂ ਵਿਸਰੈ ਮੇਰੀ ਮਾਏ, ਸਾਚਾ ਸਾਹਿਬ ਸਾਚੈ ਨਾਏ। ਸਰਵਣ ਕਰਦੇ ਹਾਂ ਡਾਕਟਰ ਗੁਰਨਾਮ ਸਿੰਘ ਤੇ ਉਹਨਾਂ ਦੇ ਰਾਗੀ ਜਥੇ ਵੱਲੋਂ ਗਾਇਨ ਕੀਤਾ ਹੋਇਆ ਇਹ ਸ਼ਬਦ।

0: ਕਿਉਂ ਹਾਰਨ ਵੱਜ ਰਹੇ ਨੇ, ਪਰ ਉਹਦੀ ਸਿਹਤ 'ਤੇ ਕੋਈ ਅਸਰ ਨਹੀਂ। ਸਮਝ ਆਉਂਦੀ ਏ ਕਿ ਇਹ ਮਨੁੱਖ ਕਮਲਾ ਹੈ। ਕਮਲੇ ਬੰਦੇ ਨੂੰ ਨਹੀਂ ਪਤਾ ਕਿ ਮੈਂ ਕੀ ਪਹਿਨਣਾ ਹੈ ਕੀ ਨਹੀਂ। ਕਦੀ ਕੱਪੜੇ ਸਿੱਧੇ ਪਾ ਲਏ, ਕਦੀ ਪੁੱਠੇ ਪਾ ਲਏ, ਬਸ ਚੱਲੀ ਜਾ ਰਿਹਾ ਹੈ। ਸਮਝ ਆਉਂਦੀ ਏ ਕਿ ਕਮਲਾ ਹੈ। ਅੱਜ ਸੰਸਾਰ ਦਾ ਇਹੀ ਹਾਲ ਹੋਇਆ ਪਿਆ। ਪਤਾ ਨਹੀਂ ਕਿੱਥੇ ਕਿਹੋ ਜਿਹੇ ਕੱਪੜੇ ਪਾ ਕੇ ਜਾਣੇ ਨੇ। ਕਮਲੇ ਬੰਦੇ ਨੂੰ ਨਹੀਂ ਪਤਾ ਮੈਂ ਕੀ ਖਾਣਾ ਹੈ ਕੀ ਨਹੀਂ। ਅੱਜ ਸੰਸਾਰ ਨੂੰ ਵੀ ਨਹੀਂ ਪਤਾ ਕਿ ਮੈਂ ਕੀ ਖਾਣਾ ਕੀ ਨਹੀਂ ਖਾਣਾ। ਪਾਤਸ਼ਾਹ ਜੀ ਬਾਣੀ ਵਿੱਚ ਬਖਸ਼ਿਸ਼ ਕਰਦੇ ਨੇ, ਅੰਮ੍ਰਿਤ ਕੌਰਾ ਬਿਖਿਆ ਮੀਠੀ ਸਾਕਤ ਕੀ ਬਿਦ ਨੈਨੋ ਡੀਠੀ। ਅੰਮ੍ਰਿਤ ਜ਼ਹਿਰ ਲੱਗਦਾ ਹੈ, ਸ਼ਰਾਬ ਮਿੱਠੀ ਲੱਗਦੀ ਹੈ। ਸਮਝ ਆਉਂਦੀ ਏ ਕਿ ਕਮਲਾ ਹੈ। ਇੱਕ ਪਾਗਲ ਬੰਦੇ ਨੂੰ ਨਹੀਂ ਪਤਾ ਕਿ ਮੈਂ ਜਿਸ ਪਾਸੇ ਜਾ ਰਿਹਾ ਮੇਰੀ ਮੰਜ਼ਿਲ ਵੀ ਹੈ ਕਿ ਨਹੀਂ। ਅੱਜ ਮਨੁੱਖ ਨੂੰ ਵੀ ਨਹੀਂ ਪਤਾ ਕਿ ਮੇਰੀ ਮੰਜ਼ਿਲ ਕਿੱਥੇ ਹੈ। ਕਾਰਨ ਇੱਕ ਹੀ ਹੈ ਕਿ ਬਿਨ ਨਾਵੈ ਜੱਗ ਕਮਲਾ ਫਿਰੇ, ਗੁਰਮੁਖ ਨਦਰੀ ਆਇਆ। ਜੋ ਗੁਰੂ ਦੀ ਸ਼ਰਨ ਵਿੱਚ ਆ ਜਾਂਦੇ ਨੇ, ਗੁਰੂ ਦੇ ਸਨਮੁਖ ਹੋਇਆ, ਇਸ ਗੱਲ ਦੀ ਸਮਝ ਆ ਜਾਂਦੀ ਹੈ ਕਿ ਮਨੁੱਖ ਦੇ ਜੀਵਨ ਦੀ ਸਫਲਤਾ ਕਿੱਥੇ ਹੈ। ਪਾਤਸ਼ਾਹ ਜੀ ਕਹਿੰਦੇ ਨੇ ਮਨੁੱਖ ਸਾਰਾ ਜੀਵਨ ਧੰਦੇ ਵਿੱਚ ਹੀ ਅਜਾਈ ਗਵਾ ਲੈਂਦਾ, ਧੰਦਾ ਕਰਦਿਆਂ ਨੇਫਲ ਜਨਮ ਗਵਾਇਆ, ਸੁਖਦਾਤਾ ਮਨ ਨਾ ਵਸਾਇਆ। ਮਨੁੱਖ ਮਾਇਆ ਦੇ ਪ੍ਰਭਾਵ ਥੱਲੇ ਆ ਕੇ ਕੇਵਲ ਧੰਦਿਆਂ ਵਿੱਚ ਹੀ ਫਸਿਆ ਰਹਿੰਦਾ ਅਤੇ ਸਾਰੀ ਜ਼ਿੰਦਗੀ ਦੁੱਖਾਂ ਵਿੱਚ ਹੀ ਗੁਜ਼ਾਰ ਦਿੰਦਾ। ਬੜਾ ਵਡਮੁੱਲਾ ਮਨੁੱਖਾ ਜਨਮ ਮਿਲਿਆ ਸੀ, ਅਜਾਈ ਚਲਾ ਗਿਆ। ਜਰਾ ਜੀਵਨ ਜੋਬਨ ਗਿਆ, ਕਿਛ ਕੀਆ ਨਾ ਨੀਕਾ, ਇਹ ਜੀਰਾ ਨਿਰਮੋਲ ਕੋ ਕੌਡੀ ਲੱਗ ਮੀਕਾ। ਕੌਡੀਆਂ ਦੇ ਪਿੱਛੇ ਲੱਗ ਕੇ ਸਾਰਾ ਜੀਵਨ ਅਜਾਈ ਗਵਾ ਲਿਆ, ਸਾਰੀ ਜ਼ਿੰਦਗੀ ਦੁੱਖਾਂ ਵਿੱਚ ਹੀ ਬੀਤ ਗਈ। ਕਿਉਂਕਿ ਜਿੱਥੋਂ ਸੁੱਖ ਮਿਲਣਾ ਸੀ, ਉਸ ਸੁੱਖਾਂ ਦੇ ਦਾਤੇ ਨਾਲ ਤੇ ਸਾਂਝ ਪਾਈ ਨਾ। ਕਿਉਂਕਿ ਨਾਮ ਵਰਗੀ ਅਮੁੱਲ ਦਾਤ ਕੋਲ ਨਹੀਂ ਸੀ। ਪਾਤਸ਼ਾਹ ਜੀ ਅਗਲੀਆਂ ਪੰਕਤੀਆਂ ਵਿੱਚ ਬਖਸ਼ਿਸ਼ ਕਰਦੇ ਨੇ ਕਿ ਇਹ ਨਾਮ ਹਰੇਕ ਮਨੁੱਖ ਦੇ ਹਿੱਸੇ ਨਹੀਂ ਆਉਂਦਾ, ਫਿਰ ਵੀ ਇਹ ਕਿੰਨਾ ਨੂੰ ਮਿਲਦਾ ਹੈ। ਪਾਤਸ਼ਾਹ ਬਖਸ਼ਿਸ਼ ਕਰਦੇ ਨੇ, ਨਾਨਕ ਨਾਮ ਤਿੰਨਾਂ ਕੋ ਮਿਲਿਆ ਜਿਨ ਕੋ ਧੁਰ ਲਿਖ ਪਾਇਆ। ਸਾਹਿਬ ਜੀ ਕਹਿੰਦੇ ਨੇ ਇਹ ਨਾਮ ਦੀ ਦਾਤ ਉਹਨਾਂ ਨੂੰ ਪ੍ਰਾਪਤ ਹੁੰਦੀ ਹੈ, ਉਹਨਾਂ ਨੂੰ ਇਹ ਨਾਮ ਮਿਲਦਾ ਜਿਨ੍ਹਾਂ ਦੇ ਹਿਰਦੇ ਵਿੱਚ ਮੁੱਢ ਤੋਂ ਹੀ ਕੀਤੇ ਹੋਏ ਕਰਮਾਂ ਕਰਕੇ ਸੰਸਕਾਰ ਰੂਪੀ ਲੇਖ ਪਰਮਾਤਮਾ ਨੇ ਮੱਥੇ 'ਤੇ ਉੱਕਰ ਦਿੱਤੇ ਹਨ। ਮਨੁੱਖ ਕਰਮ ਕਰਦਾ ਹੈ, ਕਰਮ ਤੋਂ ਸੰਸਕਾਰ ਬਣਦੇ ਨੇ, ਸੰਸਕਾਰ ਹੌਲੀ ਹੌਲੀ ਲੇਖਾਂ ਵਿੱਚ ਤਬਦੀਲ ਹੁੰਦੇ ਨੇ। ਜਿਨ੍ਹਾਂ ਨੇ ਨਾਮ ਦੇ ਨਾਲ ਸਾਂਝ ਪਾਈ, ਉਹਨਾਂ ਦੇ ਮੱਥੇ 'ਤੇ ਲੇਖ ਐਸੇ ਲਿਖੇ ਜਾਂਦੇ ਨੇ ਜਿਹਦੇ ਕਰਕੇ ਉਹਨਾਂ ਨੂੰ ਇਹ ਨਾਮ ਦੀ ਦਾਤ ਪ੍ਰਾਪਤ ਹੁੰਦੀ ਹੈ। ਅਸੀਂ ਵੀ ਅਰਦਾਸ ਕਰੀਏ ਕਿ ਹੇ ਪਾਤਸ਼ਾਹ, ਕਿਰਪਾ ਕਰੋ ਇਹ ਨਾਮ ਦੀ ਦਾਤ ਸਾਡੀ ਝੋਲੀ ਵਿੱਚ ਪਵੇ ਔਰ ਇਸ ਸੰਸਾਰ ਵਿੱਚ ਆਇਆ ਸਾਡਾ ਸਫਲ ਹੋ ਸਕੇ।
1: ਬਿਨ ਨਾਵੈ ਜਗ ਕਮਲਾ ਫਿਰੈ, ਗੁਰਮੁਖ ਨਦਰੀ ਆਇਆ, ਧੰਦਾ ਕਰਤਿਆ ਨਿਹਫਲ ਜਨਮ ਗਵਾਇਆ, ਸੁਖਦਾਤਾ ਮਨ ਨਾ ਵਸਾਇਆ। ਇਸ ਸ਼ਬਦ ਦੀ ਵਿਆਖਿਆ ਕਰ ਰਹੇ ਸਨ ਗਿਆਨੀ ਜਸਵਿੰਦਰ ਸਿੰਘ ਦਰਦੀ। ਗੁਰਬਾਣੀ ਅਨੁਸਾਰ ਦਾਨਾ ਸਿਰਦਾਨ ਨਾਮਦਾਨ ਹੈ। ਪੰਚਮ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਟੋਡੀ ਰਾਗ ਵਿੱਚ ਉਚਾਰੇ ਗਏ ਸ਼ਬਦ ਵਿੱਚ ਪ੍ਰਭੂ ਪਾਸੋਂ ਉੱਤਮ ਸੌਗਾਤ, ਪ੍ਰਭੂ ਦੇ ਨਾਮ ਦੀ ਜਾਚਨਾ ਕਰਦੇ ਹਨ। ਫਰਮਾਉਂਦੇ ਨੇ ਕਿ ਨਾਮ ਤੋਂ ਬਿਨਾਂ ਕੁਝ ਵੀ ਨਾਲ ਨਹੀਂ ਜਾਣਾ, ਪਰ ਆਪ ਜੀ ਦੀ ਕਿਰਪਾ ਸਦਕਾ ਹੀ ਤੇਰੇ ਗੁਣ ਗਾਉਣ ਦੀ ਦਾਤ ਪ੍ਰਾਪਤ ਹੁੰਦੀ ਹੈ। ਮਾ ਗਉ ਦਾਨ ਠਾਕੁਰ ਨਾਮ, ਅਵਰ ਕਛੂ ਮੇਰਾ ਸੰਗ ਨਾ ਚਾਲੈ, ਮਿਲੈ ਕਿਰਪਾ ਗੁਣ ਗਾਮ। ਸਰਨ ਕਰਦੇ ਹਾਂ ਬੀਬੀ ਅਜੀਤ ਕੌਰ, ਨੀਲਮ ਸਾਨੀ ਅਤੇ ਕਮਲ ਹੰਸਪਾਲ ਹੋਰਾਂ ਦੁਆਰਾ ਗਾਇਨ ਕੀਤਾ ਹੋਇਆ ਇਹ ਸ਼ਬਦ।

ਭਗਤੀ ਸਿੰਘ ਦੇ ਪ੍ਰੋਗਰਾਮ ਵਿੱਚ ਹੁਣ ਤੁਸੀਂ ਭਜਨ ਸਰਵਣ ਕਰ ਰਹੇ ਸੀ। ਡੀਟੀਐਚ ਦੀ ਪੰਜਾਬੀ ਪ੍ਰਸਾਰਣ ਸੇਵਾ ਦਾ ਜਲੰਧਰ ਕੇਂਦਰ ਹੈ। ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਪੰਜਾਬੀ। ਇਸ ਵੇਲੇ ਸਵੇਰ ਦੇ 4 ਵੱਜ ਚੁੱਕੇ ਨੇ। ਹੁਣ ਅਸੀਂ ਤੁਹਾਨੂੰ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਲੈ ਚੱਲਦੇ ਹਾਂ, ਜਿੱਥੋਂ ਤੁਸੀਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰੋਗੇ।

ਕੁਝ ਸਰ ਪਿਆਰ ਕੁਦਰਤ ਜਾਤੀ ਦਿੱਤੀ ਰੰਗੇ ਕੁਦਰਤੀ ਜਹਾਨ ਕੁਦਰਤ ਨੇਕੀਆਂ ਕੁਦਰਤ ਬਦੀਆਂ ਕੁਦਰਤ ਮਾਨ ਅਭਿਮਾਨ ਕੁਦਰਤ ਪਾਉ ਪਾਣੀ ਬੈਸੰਤਰ ਕੁਦਰਤ।

ਕਿਨੇ ਭੋਗ ਭੋਗ ਕਹਿ ਪਸਮਰ ਪੁਰਸ਼ ਦਾਇਆ। ਵੱਡਾ ਹੋਆ ਦੁਨੀਦਾਰ ਕਰ ਸੰਗਲ ਕਰ ਚਲਾਇਆ, ਅੱਗੇ ਕਰਨੀ ਕੀਰਤ ਵਾਚੀ ਬਹਿ ਲੇਖਾ ਕਰ ਸਮਝਾਇਆ। ਥਾਉ ਨਾ ਹੋਵੇ ਪਉਦੇ ਹੁਣ ਸੁਣੇ ਕਿਆ ਰਵਾਇਆ, ਮਨ ਦੇ ਜਨਮ ਗਵਾਇਆ।

0: ਅਸਲੇ ਨਾਨਕ ਨਿਰਭਉ ਨਿਰੰਕਾਰ ਸੱਚੇ ਕਮਲਾ ਪਹਿਲਾ।
1: ਨਾਨਕ ਨਿਰਭਉ ਨਿਰੰਕਾਰ ਹੁਰ ਕੀਤੀ ਰਾਮ ਰਵਾਲ ਕੀਤੀ।

ਨਿਤਨ ਨਿਤਨ ਸਤਿਗੁਰ ਪਾਇਆ ਇਹ ਜੀ ਬੋਤੇ ਜਿਨ ਭਰਮਿਆ ਤਾਂ ਸਤਿਗੁਰ ਸ਼ਬਦ ਸੁਣਾਇਆ ਸਤਿਗੁਰ ਜੀ ਵਰਦਾਤਾ ਕੋ ਨਹੀਂ ਸਭ ਸੁਣੇ ਲੋਕ ਸਭਾਇਆ ਸਤਿਗੁਰ ਮਿਲਿਆ ਸੱਚ ਪਾਇਆ ਜਿਨ ਵਿੱਚੋਂ ਆਪ ਗੁਆਇਆ ਜਿਨ ਸੱਚੋ ਸੱਚ ਬੁਝਾਇਆ ਜਿਨ ਸੱਚੋ ਸੱਚ

ਕਰ ਹੈ ਨਾਇਲੇ ਨਰਕ ਨ ਜਾਈਐ ਜੀਉ ਉਨ ਸਭਨਾਂ ਦੇ ਖਾਜੇ ਆਖ ਗੁਆਈਐ ਜੇ ਲੋੜੈ ਚੰਗਾ ਆਪਣਾ ਕਰ ਪੁਣ ਹੋ ਨੀ ਸਦਾਈਐ ਜੇ ਜਲ ਬਣਾ ਪਰ ਹਰੇ ਜਰ ਵੇਸ ਕਰੇਂਦੀ ਆਈਐ ਕੋ ਰਹੇ ਨਾ ਭਰੀਏ ਪਾਈਐ ਕੋ ਰਹੇ ਨਾ ਭਰੀਏ।

ਸਤਿਗੁਰ ਪ੍ਰੇਰਣਾ ਪਾਇਆ, ਬਿਨ ਸਤਿਗੁਰ ਪ੍ਰੇਰਣਾ ਪਾਇਆ। ਸਤਿਗੁਰ ਵਿੱਚ ਆਪ ਰੱਖਣ ਕਾ ਪ੍ਰਗਟ ਆਖ ਸੁਣਾਇਆ। ਸਤਿਗੁਰ ਮਿਲੇ ਸਦਾ ਮੁਕਤ ਹੈ ਜਿਨ ਵਿੱਚੋਂ ਮੋਹ ਚੁਕਾਇਆ। ਉੱਤਮ ਇਹ ਵਿਚਾਰਿਆ ਜਿਨ ਸੱਚੇ ਸਿਉਂ ਚਿਤ ਲਾਇਆ। ਜਗ ਜੀਵਨ ਦਾਤਾ ਪਾਇਆ, ਜਗ ਜੀਵਨ ਦਾਤਾ ਪਾਇਆ।

ਸਾਹਿਬ ਕੀਤੇ ਸੰਤੋਖੀ ਜਿਨ ਸੱਚੋ ਸੱਚ ਧਿਆਇਆ ਉਹਨੇ ਮੰਦੇ ਪੈਰ ਨਾ ਰੱਖਿਓ ਕਰ ਸੁਕਰੇ ਧਰਮ ਕਮਾਇਆ ਉਹਨੇ ਦੁਨੀਆ ਤੋੜੇ ਬੰਦਨਾ ਨੂੰ ਪਾਣੀ ਥੋੜਾ ਖਾਇਆ ਤੂੰ ਬਖਸ਼ੀਸੀ ਅਗਲ ਨਿਤ ਦੇਵੇ ਚੜੇ ਸਵਾਇਆ ਵਡਿਆਈ ਵੱਡਾ ਪਾਇਆ ਵਡਿਆਈ ਵੱਡਾ ਪਾਇਆ।

ਕਰਿਆ ਸਾਹਿਬ ਇੱਕ ਦਿਨ ਸੱਚੋ ਸੱਚ ਵਰਤਾਇਆ ਜਿਸ ਨੂੰ ਦੇ ਸਿਮਰੇ ਸਤਾਂਤ ਨੇ ਸੱਚ ਕਮਾਇਆ ਸਤ ਸਤਗੁਰ ਨੇ ਸੱਚ ਪਾਇਆ ਜਿਨ ਕੇ ਹਿਰਦੇ ਸੱਚ ਵਸਾਇਆ ਮੂਰਖ ਸੱਚ ਨਾ ਜਾਣੀ ਮਨਮੁਖੀ ਜਨਮ ਗੁਆਇਆ ਵਿੱਚ ਦੁਨੀਆਂ ਕਾਹੇ ਆਇਆ।

ਨਾਨਕ ਕਰਮ ਬਾਹਰੇ ਦਾ ਢੋਲ ਲੈਣੀ ਦਾ ਧਾਪਦੇ ਇੱਕ ਮੂਲ ਨਾ ਬੁੱਝਣ ਆਪਣਾ ਹੁੰਦਾ ਆਪ ਗਣਾਇੰਦੇ ਹੋਰ ਢਾਡੀ ਕਾ ਨੀਚਾ ਥੋਰ ਤੁਮ ਜਸਦਾਇੰਦੇ ਤਿੰਨ ਮੰਗਾਂ ਜਿਤ ਜੇ ਧਿਆਇੰਦੇ ਤਿੰਨ ਮੰਗਾਂ ਜਿਤ ਜੇ ਧਿਆਇੰਦੇ।

ਕਰਮ ਜਿਨ੍ਹਾਂ ਕੋ ਤੁਧ ਪਾਇਆ ਤਾਂ ਤਨੀ ਕਿਸਮ ਤੇ ਆਇਆ ਐਨਾ ਜਨਤਾ ਕੇ ਵਸ ਕਿਸ਼ਨਾਏ ਤੁਧ ਵੇਖੀ ਜਗ ਉਪਾਇਆ ਇਕਨਾਂ ਨੂੰ ਤੂੰ ਮੇਲੇ ਕੱਪ ਤੁਧ ਖੁਆਇਆ ਗੁਰ ਕਿਰਪਾ ਤੇ ਜਾਣਿਆ ਜਿੱਥੇ ਤੁਧ ਆਪ ਜਾਇਆ ਸਹਿਜ ਹੀ ਸਤ ਸਮਾਇਆ ਸਹਿਜ ਹੀ ਸਤ ਸਮਾਇਆ।

ਪੜਿਆ ਹੋਵੇ ਗੁਣੀਗਰ ਤੋਂ ਵੀ ਸਾਧ ਲਵਾਰੀ ਹੈ ਜਿਹਾ ਘਾਲੇ ਘਾਲ ਨਾ ਤੇਵੇ ਉਹ ਨਾ ਉਪਚਾਰੀ ਹੈ ਐਸੀ ਕਲਾ ਨਾ ਖੇਡੀ ਤਿੱਤਰ ਕੇ ਗਿਆ ਹਾਰੀ ਹੈ ਪੜਿਆ ਤੇ ਮੀਆਂ ਵਿਚਾਰ ਕੇ ਵਿਚਾਰੀ ਹੈ ਮੂੰਹ ਚੱਲੇ ਸੋ ਕੇ ਮਾਰੀ ਹੈ ਮੂੰਹ ਚੱਲੇ।

ਧਨ ਗੁਰ ਧਨ ਜਨਮ ਸਕਿਆਥ ਭਲੋ ਜਗ ਪਾਤਾਲਪੁਰੀ ਜੈਕਾਰ ਤੁਨ ਕਬ ਜਨ ਕਲ ਵਖਾਣਿਓ ਹਰ ਨਾਮ ਰਸਕ ਨਾਨਕ।

0: ਹਰ ਧੁਨ ਕਬਜਨ ਕਲ ਵਖਾਣਿਓ, ਹਰ ਨਾਮ ਰਸਕ ਨਾਨਕ ਗੁਰ ਰਾਜ ਜੋਗ ਤੈ ਮਾਣਿਓ।
1: ਸਤਿਯੁਗ ਤੈ ਮਾਣਿਓ, ਛਲਿਓ ਬਲ ਬਾਵਨ ਪਾਇਓ, ਤ੍ਰੇਤੇ ਤੈ ਮਾਣਿਓ, ਰਾਮ ਰਘੁਵੰਸ਼ ਕਹਾਇਓ, ਦੁਆਪਰ ਕ੍ਰਿਸ਼ਨ ਮੁਰਾਰ ਕੰਸ ਕਿਰਤਾਰ ਥੀਓ, ਉਗਰ ਸੈਨ ਕੋ ਰਾਜ ਅਭੈ ਭਗਤੇ ਜਨ ਦਿਓ, ਕਲ ਯੁਗ ਪਰਮਾਨ ਨਾਨਕ ਗੁਰ ਅੰਗਦ ਅਮਰ ਕਹਾਇਓ, ਸ੍ਰੀ ਗੁਰੂ ਰਾਜ ਅਬ ਚਲ ਅਟਲ ਆਦਿ ਪੁਰਖ ਫੁਰਮਾਇਓ, ਸ੍ਰੀ ਗੁਰੂ ਰਾਜ ਅਬ ਚਲ ਅਟਲ ਆਦਿ ਪੁਰਖ ਫੁਰਮਾਇਓ।

0: ਸਤ ਪਾਖੰਤ ਸੋ ਹੈ ਸਚ ਪਾਇਓ ਗੁਰ ਸ਼ਬਦ ਸਚ ਨਾਮ ਸੰਗਤੀ ਬੋ ਹੈ ਜਿਸ ਸਚ ਸੰਜਮ ਵਰਤ ਸਚ ਕਬਜਨ ਕਲ ਵਖ ਦਰਸ਼ਨ ਪਰਸੈ ਗੁਰੂ ਕੈ ਸਾਜਣਾ ਪਰਵਾ ਜਿਸ ਸਚ ਸੰਜਮ ਵਰਤ ਸਚ ਕਬਜਨ ਕਲ ਵਖ ਦਰਸ਼ਨ ਪਰਸੈ ਗੁਰੂ ਕੈ ਸਾਜਣਾ ਪਰਵਾ
1: ਗੁਣ ਗਾਵੇ ਪਾਇਆਲ ਭਗਤ ਨਗਾਦ ਪਯੰਗਮੈ

ਸਤਿਗੁਰ ਨਾਮ ਏਕ ਲਿਵ ਮਨ ਜਪੈ ਦ੍ਰਿੜ ਤਿੰਨ ਜਨ ਦੁੱਖ ਪਾਪ ਕਹੁ ਕਤ ਹੋਵੈ ਜੀਓ ਤਾਰਨ ਤਰਨ ਖਿਨ ਮਾਤਰ ਜਾਕੋ ਦ੍ਰਿਸ਼ਟ ਧਾਰੈ ਸ਼ਬਦ ਰਿਤ ਵਿਚਾਰੈ ਕਾਮ ਕ੍ਰੋਧ ਖੋਵੈ ਜੀਓ ਜੀਅਨ ਸਬਨ ਦਾਤਾ ਅਗਮ ਗਿਆਨ ਵਿਖਿਆਤਾ ਐਨਿਸ ਧਿਆਨ ਧਾਵੈ ਪਲਖ ਨਾ ਸੋਵੈ ਜੀਓ ਜਾਕੋ ਦੇਖਤ ਦ੍ਰਿਦਰ ਜਾਵੈ ਨਾਮ ਸੋ ਨਿਧਾਨ ਪਾਵੈ ਗੁਰਮੁਖ ਗਿਆਨ ਦੁਰਮਤ ਮੈਲ ਧੋਵੈ ਜੀਓ ਸਤਿਗੁਰ ਨਾਮ ਏਕ ਲਿਵ ਮਨ ਜਪੈ ਦ੍ਰਿ

ਸਾਧ ਸੁਖ ਸਦਾ ਨਾਮ ਨਿਸ਼ਾਨ ਸੋਹੈ ਰੰਗ ਰਤੋ ਨਾਮ ਸਿਉ ਕਲ ਨਾਮ ਸੁਰ ਨਰੈ ਬੋਹੈ ਨਾਮ ਪਰਸ ਜਿਨ ਪਾਇਓ ਸਤ

ਸਤਿਗੁਰ ਬਟਵਾਰਿਆ ਜਿਤ ਮਿਲਿਆ ਸਮ ਸੰਭਾਲਿਆ ਜਿਨ ਕਰ ਉਪਦੇਸ਼ ਕੇ ਅਨੰਦ ਦੀ ਅਨਿਨੇਤਰੀ ਜਗਤ ਨਿਹਾਲਿਆ ਖਸਮ ਛੋੜ ਦੂਜੇ ਲੱਗੇ ਡੁੱਬੇ ਸੇਵਨ ਜਾ ਰਿਹਾ ਸਤਿਗੁਰ ਹੈ ਬੋਇਥਾ ਵਿਰਲੇ ਕਿੰਨੇ ਵਿਚਾਰਿਆ ਕਰ ਕਿਰਪਾ ਪਾਲ ਉਤਾਰਿਆ।